ਆਪਣੀਆਂ ਫੌਜਾਂ ਉਹ ਦਰਿਆ ਦੇ ਕਿਨਾਰੇ ਉੱਤੇ ਜਿੱਥੇ ਜਿੱਥੇ ਵੇੜੇ ਸਨ ਉੱਥੇ ਤੈਨਾਤ ਕਰ ਦਿੱਤੀਆਂ ਕਿ ਗੁਰੂ ਕਾ ਖਾਲਸਾ ਬੰਦਾ ਸਿੰਘ ਬਹਾਦਰ ਨੂੰ ਆ ਕੇ ਨਾ ਮਿਲ ਸਕੇ। ਰੋਪੜ ਦੇ ਕੋਲ ਬੜਾ ਘਮਸਾਨ ਦਾ ਜੰਗ ਹੋਇਆ। ਸਰਹੰਦ ਦੇ ਸੂਬੇ ਵਜੀਦ ਖਾਂ ਦੀਆਂ ਫੌਜਾਂ ਨੇ ਗੁਰੂ ਕੇ ਖਾਲਸੇ ਨੂੰ ਘੇਰਨ ਦਾ ਯਤਨ ਕੀਤਾ, ਪਰ ਗੁਰੂ ਕੇ ਖਾਲਸੇ ਦਿਲ ਦੇ ਵਿੱਚ ਜਜ਼ਬਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਮਿਲਣ ਦਾ, ਇਹਨਾਂ ਵੈਰੀਆਂ ਨੂੰ ਸੋਧਣ ਦਾ, ਉਹਨਾਂ ਨੇ ਪਹਿਲਾਂ ਦੇ ਵਿੱਚ ਸਰਹੰਦ ਦੇ ਸੂਬੇ ਵਜੀਦ ਖਾਂ ਦੀਆਂ ਘੱਲੀਆਂ ਹੋਈਆਂ ਫੌਜਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਜਿੱਤ ਹਾਸਲ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆ ਕੇ ਮਿਲੇ। ਉਧਰੋਂ ਗੁਰੂ ਕੇ ਖਾਲਸੇ ਨੇ ਹੰਡੌਲੇ ਉੱਤੇ ਫਤਿਹ ਹਾਸਲ ਕੀਤੀ, ਉਸ ਜ਼ਾਲਮ ਨੂੰ ਸੋਧਾ ਲਾਇਆ। ਸੋਧਾ ਲਾਉਣ ਤੋਂ ਉਪਰੰਤ ਗੁਰੂ ਕਾ ਖਾਲਸਾ ਬਨੂੜ ਦੀ ਧਰਤੀ ਉੱਤੇ ਪਹੁੰਚਿਆ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਟਿਕਾਣਾ ਕੀਤਾ, ਤੰਬੂ ਲਾਏ, ਝੰਡੇ ਗੱਡੇ, ਗੁਰੂ ਕਾ ਖਾਲਸਾ ਵਿਰਾਜਮਾਨ ਹੋਇਆ। ਤਾਂ ਇੱਥੇ ਆ ਕੇ ਗੁਰੂ ਦੀਆਂ ਸੰਗਤਾਂ ਜਿਹੜੇ ਗੁਰੂ ਕੇ ਸਿੱਖ ਦੂਰ ਦੁਰਾਡੇ ਤੋਂ ਚੱਲ ਕੇ ਆਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਬੜੀ ਵੱਡੀ ਗਿਣਤੀ ਵਿੱਚ ਖਾਲਸਾ ਫੌਜਾਂ ਤਿਆਰ ਹੋ ਗਈਆਂ, ਤਾਂ ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਸੂਬੇ ਵਜੀਦ ਖਾਂ ਨੂੰ ਇੱਕ ਖਤ ਲਿਖਿਆ। ਉਸ ਖਤ ਦੇ ਵਿੱਚ ਲਿਖਣਾ ਕੀਤਾ ਕਿ ਵਜੀਦ ਖਾਂ, ਕਿਤੇ ਤੇਰੇ ਮਨ ਦੇ ਵਿੱਚ ਕੋਈ ਭਰਮ ਕੋਈ ਭੁਲੇਖਾ ਨਾ ਰਹਿ ਜਾਵੇ, ਤੇਰੇ ਦਿਲ ਦੀਆਂ ਕਿਤੇ ਦਿਲ ਦੇ ਵਿੱਚ ਨਾ ਰਹਿ ਜਾਣ, ਤੈਨੂੰ ਸੋਧਣ ਖਾਤਰ ਖਾਲਸਾ ਫੌਜਾਂ ਆ ਰਹੀਆਂ ਨੇ। ਕਲੀਆਂ ਵਾਲੇ ਸਤਿਗੁਰ ਵੱਲੋਂ ਸਭ ਕੇ ਭੇਜਿਆ ਹੋਇਆ ਦੇ ਕੇ ਥਾਪੜਾ ਬੰਦਾ ਸਿੰਘ ਬਹਾਦਰ ਲੋਹੇ ਦਾ ਸੁਹਾਗਾ ਬਣ ਕੇ ਤੇਰੇ ਕੀਤੇ ਹੋਏ ਪਾਪਾਂ ਦਾ ਤੈਨੂੰ ਅਹਿਸਾਸ ਕਰਾਉਣ ਵਾਸਤੇ ਆ ਰਿਹਾ। ਜਿਹਨਾਂ ਫੌਜਾਂ ਉੱਤੇ ਤੈਨੂੰ ਬੜਾ ਵੱਡਾ ਮਾਣ ਸੀ, ਦੇਖਾਂਗੇ ਤੇਰੇ ਝੂਠੇ ਨੰਦ ਨੂੰ, ਜਿਹਨੇ ਆਖਿਆ ਸੀ ਸੱਪਾਂ ਦੇ ਪੁੱਤ ਕਦੇ ਕਿਸੇ ਦੇ ਮਿੱਤ ਨਹੀਂ ਹੋਇਆ ਕਰਦੇ, ਜੰਮ ਦੀਆਂ ਸੂਲਾਂ ਦੇ ਮੂੰਹ ਤਿੱਕੇ ਹੋਇਆ ਕਰਦੇ ਨੇ, ਉਹਨੂੰ ਵੀ ਵੇਖਾਂਗੇ, ਵੇਖਾਂਗੇ ਤੇਰੇ ਉਸ ਅਕਿਰਤਕਣ ਪਾਪੀ ਗੰਗੂ ਨੂੰ। ਕਿਤੇ ਕੱਲ ਨੂੰ ਮਨ ਦੇ ਵਿੱਚ ਭੁਲੇਖਾ ਨਾ ਰੱਖੀ, ਆਪਣੀਆਂ ਫੌਜਾਂ ਤਿਆਰ ਕਰ, ਜਿਹਨਾਂ ਉੱਤੇ ਤੇਰੇ ਫੌਜਾਂ ਦੇ ਉੱਤੇ ਤੈਨੂੰ ਬੜਾ ਵੱਡਾ ਮਾਣ, ਆਪਣੇ ਜਰਨੈਲਾਂ ਉੱਤੇ ਮਾਣ। ਅੱਜ ਸਿੱਖ ਪੰਥ ਦੇ ਪਹਿਲੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਲੈ ਕੇ ਕੋਰਾ ਕਾਗਜ਼, ਕੋਰੇ ਕਾਗਜ਼ ਦੀ ਇੱਕ ਦੇ ਉੱਤੇ ਸਰਹੰਦ ਦੇ ਸੂਬੇ ਵਜੀਦ ਖਾਂ ਨੂੰ ਇੱਕ ਖਤ ਇਹੋ ਲਿਖਣਾ ਕੀਤਾ।

ਬਾਬਾ ਬੰਦਾ ਸਿੰਘ ਬਹਾਦਰ ਨੇ ਖਤ ਲਿਖਿਆ, ਖਤ ਦੇ ਉੱਤੇ ਲਿਖਿਆ ਆਪਣੀਆਂ ਫੌਜਾਂ ਨੂੰ ਤਿਆਰ ਕਰ, ਕਿਤੇ ਕੱਲੂ ਤੇਰੇ ਮਨ ਦੇ ਵਿੱਚ ਕੋਈ ਭਰਮ ਭੁਲੇਖਾ ਨਾ ਰਹਿ ਜਾਵੇ ਕਿ ਖਾਲਸੇ ਪੰਥ ਨੇ ਅਚਾਨਕ ਮੇਰੇ ਉੱਤੇ ਆ ਕੇ ਹਮਲਾ ਕਰ ਦਿੱਤਾ। ਤੈਨੂੰ ਮੌਕਾ ਦਿੰਦੇ ਆ, ਤੈਨੂੰ ਸਮਾਂ ਦਿੰਦੇ ਆ, ਆਪਣੀ ਤਿਆਰੀ ਕਰ। ਤੈਨੂੰ ਸੋਚਣ ਵਾਸਤੇ ਗੁਰੂ ਕਾ ਖਾਲਸਾ ਪੰਥ ਆ ਰਿਹਾ, ਆਓ ਇੰਨੀ ਸੇਵਾ ਪ੍ਰਵਾਨ ਕਰਨੀ। ਇਤਿਹਾਸ ਦੀਆਂ ਰਹਿੰਦੀਆਂ ਵਿਚਾਰਾਂ ਕੱਲ ਦੇ ਜਵਾਨਾਂ ਦੇ ਸਾਂਝੀਆਂ ਕਰਾਂਗੇ। ਸਮੁੱਚੀਆਂ ਸੰਗਤਾਂ ਵੱਲੋਂ ਪਿਆਰ ਆਇਆ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੁਟਾਨ ਧੰਨਵਾਦ ਸ਼ੁਕਰਾਨਾ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਹਿ ਕੇ ਸੇਵਾ ਕੀਤੀ। ਸੇਵਾ ਕਰਦਿਆਂ ਕੋਲੋਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੀ ਢਾਡੀ ਜੱਥਾ ਬਲਵੰਤ ਸਿੰਘ ਅਰਪਾਲੋਂ ਅਤੇ ਮਾਛੀ ਵਾਲੇ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ, ਬੀਬੀ ਅਮਨਦੀਪ ਕੌਰ ਵਿਰਕ, ਮਨਪ੍ਰੀਤ ਕੌਰ ਢੀਂਡਸਾ, ਸਰੰਗੀ ਵਾਦਕ ਜਸਮੇਲ ਸਿੰਘ ਮੁੱਲਾਪੁਰੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਨੰਦ ਸਾਹਿਬ ਦੇ ਜਾਪੁਰ ਦੇ ਉਪਰੰਤ ਅਰਦਾਸਾਂ ਬੇਨਤੀਆਂ, ਫਤਿਹ ਕਰੋ ਪ੍ਰਵਾਨ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

0: ਵਾਹਿਗੁਰੂ ਜੀ ਕਾ ਖਾਲਸਾ
1: ਮਹਿਮਾ ਕਹੀ ਨਾ ਜਾਏ ਗੁਰ ਸਿਮਰਤਿ।

ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੇ ਕਲਗੀਧਰ ਪਾਤਸ਼ਾਹ, ਬੇਅੰਤ ਭਗਤ ਸੰਤ ਮਹਾਂਪੁਰਖਾਂ ਨੇ ਰੱਬ ਦੀ ਉਪਮਾ ਤੋਂ ਬੇਅੰਤਤਾ ਦੇ ਵਿੱਚ ਬਿਆਨ ਕੀਤਾ। ਗੁਰੂ ਕਲਗੀਧਰ ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਹੇ ਅਕਾਲ ਪੁਰਖ ਮਹਾਰਾਜ, ਤੇਰੀ ਪ੍ਰਭਾ ਤੇ ਤੂੰ

ਨੂੰ ਗਾਹ ਨਹੀਂ ਚੱਕਦਾ, ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਕੀਟ ਕੀੜਾ ਨਹੀਂ ਜਾ ਸਕਦਾ। ਕਲਗੀਧਰ ਪਾਤਸ਼ਾਹ ਨਿਮਰਤਾ ਸਰ ਫੁਰਮਾਨ ਕਰਦਿਆਂ ਕਹਿੰਦੇ, ਹੇ ਪ੍ਰਭੂ ਹੇ

ਸਮੂਹ ਸਿੱਖ ਭਾਈਚਾਰੇ ਗੁਰੂ ਨਾਨਕ ਨਾਮ ਲੇਵਾ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਸੰਦੇਸ਼ ਇਹੋ ਹੀ ਹੈ ਕਿ ਮਹਿਮਾ ਪਰਮਾਤਮਾ ਦੀ ਕੀਤੀ ਨਹੀਂ ਜਾ ਸਕਦੀ। ਆਓ ਰੱਬ ਦੇ ਦੀਦਾਰ ਰੱਬ ਦੀ ਬਾਣੀ ਵਿੱਚੋਂ ਕਰੀਏ ਤੇ ਕਲਗੀਧਰ ਪਿਤਾ ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਦੀਦਾਰ ਕਰਦੇ ਹਾਂ। ਰੱਬ ਜੀ ਨੂੰ ਭਾ ਜਾਈਏ, ਪਰਮਾਤਮਾ ਦੀ ਹਜ਼ੂਰੀ ਵਿੱਚ ਪੇਸ਼ ਹੋ ਜਾਈਏ।

0: केवो दी रंगीली धरती दे वसनीक स्रोतियो, तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाने लई तुसी सानू सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਗੁਰੂ ਗਰੀਬ ਨਿਵਾਜ ਹਰ ਜੁਗ ਜੁਗ ਭਗਤ ਪਾਇਆ ਸਹਿਜ ਰੱਖਦਾ ਆਇਆ ਰਾਮ ਰਾਜੇ ਹਰਨਾਸ ਦੁਸ਼ਟ ਹਰ ਮਾਰਿਆ ਪਹਿਲਾ ਅਸਰਾਇਆ ਹੰਕਾਰੀਆਂ ਨੰਦਕਾਂ ਪਿੱਠ ਦੇ

ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਤਵੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਕਾ ਕੇਤੇ ਤੇਰੇ ਬਾਵਣ ਹਾਰੇ।

ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਤ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜ੍ਹਨ ਰਖੀਸਰ,

ਤਦ ਮਹਾਂ ਬਰਸੂਰਾ ਗਾਵਨ ਤਦ ਨੋ ਕਾਣੀ ਚਾਰੇ ਗਾਵਨ ਤਦ ਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤਦ ਨੋ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ

ਚਿਨਾਈ ਹੈਪੀ ਹੋਸੀ ਜੈ ਨਜਾਸੀ ਰਚਨਾ ਜੈ ਨਰਚਾਈ ਅਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜੈ ਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵੱਡਾ ਕਹਿ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਸਭ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕਿਆਂ ਵਡਿਆਈਆ ਤੁਦ ਬਿਨ ਸਿੱਧੀ ਇੱਕ ਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੇ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ।

ਹਰ ਕੇ ਜਨ ਸਤਿਗੁਰ ਸਤਿਪੁਰਖ ਬਿਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪੁਰਗਾਸ ਮੇਰੇ ਮੀਤ ਗੁਰਦੇਵ ਮਾਕੋ ਰਾਮ ਨਾਮ ਪੁਰਗਾਸ ਗੁਰਮਤਿ ਨਾ ਮੇਰਾ ਪ੍ਰਾਣ ਸਖਾਈ

ਹਰ ਨਾਮ ਮਿਲੇ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਰਸ ਪਾਇਆ।

ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖੋ ਖਾਣਾ। ਜੋ ਸੇਵੇ ਤੁਰ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੇ ਤੁਰ ਜੀ, ਸੇ ਜਨ ਜੁਗ ਮੈਂ ਸੁਖ ਵਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗੁਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਲਾਹਨ ਤੁਰ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਾਪੇ ਜਪੇ ਬੇਅੰਤਾ। ਤੇਰੇ ਨੇਕ ਪੜੇ ਬਹੁ ਸਿਮਰਤ ਸਾਥ ਜੀ, ਕਰ ਕਿਰਿਆ ਖੱਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦ ਪੁਰਖ ਅਪਰੰਪੁਰ ਕਰਤਾ ਜੀ, ਤੁਧ ਜੇਵੜ ਔਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਤੂੰ ਏਕੋ ਜੀ। ਤੂੰ ਨੇਚਲ ਕਰਤਾ ਸੋਈ, ਤੁਧ ਆਪੇ ਭਾਵ ਹੈ ਸੋਈ ਵਰਤੇ ਜੀ। ਤੂੰ ਆਪੇ ਕਰੇ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ। ਜੋ ਸਭਸੇ ਕਾ ਜਾਣੋਈ, ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੋ ਭਾਵੇ ਸੋਈ ਥੀਸੀ। ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨ ਮੁਖ ਗੁਆਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ। ਤੁਝ ਬਿਨ ਦੂਜਾ ਕੋਈ ਨਾਹੇ, ਜੀ ਜਨ ਸਭ ਤੇਰਾ ਖੇਲ। ਵਜੋਗ ਮਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਣਾਹੇ ਸੋਈ ਜਨ ਜਾਣੇ। ਹਰ ਗੁਣ ਸਾਧੀ ਆ ਕੋ ਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਤੁਧ ਬਿਨ ਦੂਜਾ ਔਰ ਨਾ ਕੋਏ, ਤੂੰ ਕਰ ਵੇਖੇ ਜਾਣੇ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ,

ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕਾ ਮਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ।

ਜਾਂਤ ਭੇਦ ਭੇਦ ਅਰਿਆਲਮ, ਨਿਰੰਕਾਰ ਨਿਰਬੇਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਵਿਚਾਰਤ ਭੇਦਾ, ਜਾ ਕੋ ਭੇਵ ਨ ਭਾਵਤ ਵੇਦਾ, ਤਾਕੋ ਕਿਰਪਾ ਨਿਰਮਾਨਤ, ਮਹਾਂਮੂੜ ਕਜ ਭੇਦ ਨ ਜਾਣਤ, ਮਹਾਂਦੇਵ ਕਉ ਕਹਿ ਸਦਾ ਸ਼ਿਵ, ਨਿਰੰਕਾਰ ਕਾ ਚਿੰਤ ਨ ਭੇਵ, ਆਪ ਆਪਣੀ ਬੁੱਧ ਹੈ ਦੇਤੀ, ਵਰਨਤ ਭਿੰਨ ਭਿੰਨ ਤੋਏ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕੀਵਦ ਸਜਾ ਪ੍ਰਥਮ ਸੰਸਾਰਾ, ਏਕੇ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਈ ਭੂਪਾ, ਅੰਡਜ ਜੇਰ ਜਸੇਤ ਜਕੀਨੀ, ਉਤਪੁਜ ਕਾਨ ਬੋਲ ਰਚ ਦੀਨੀ, ਕਉ ਫੂਲ ਰਾਜਾ ਹੋਇ ਬੈਠਾ, ਕਉ ਸਿਮਟ ਭਇਓ ਸੰਕਰੋ ਕੈਠਾ, ਸਗਰੀ ਸੇਠ ਦਿਖਾਇ ਅਚੰਭਵ, ਆ ਜੁਗਾਤ ਰੂਪ ਸਿੰਭਵ, ਅਵ ਰੱਛਾ ਮੇਰੀ ਤੁਮ ਕਰੋ, ਸਿੱਖ ਅਬਾਰ ਅਸਿੱਖ ਸੰਘਰੋ, ਦੁਸ਼ਟ ਜਿੱਤੇ ਉਠਵਾ ਤਤ ਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਤੋਜ ਤਵ ਸਰਨੀ ਪਰੈ, ਤਿਨਕੇ ਦੁਸ਼ਟ ਦੁਖਤ ਹੈ ਵੈ ਮਰੈ, ਪੁਰਖ ਜਮ ਪਗ ਭਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਵਾਰ ਧਿਆਇ ਹੈ, ਤਾਂ ਕਿ ਕਾਲ ਨਿਤ ਨਿਆਇ ਹੈ, ਰੱਛਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰੋ, ਤਾਂ ਕਿ ਤਾਪ ਤਨ ਕਮੋਹਰੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਛਵ ਸਕੇ ਨਾ ਕੋਈ, ਏਕ ਵਾਰ ਦਿਨ ਤੁਮੇ ਸੰਭਾਰਾ,

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇ ਧੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਉਣ ਆਈਆਂ ਸਭ ਦੋਤਾਂ ਗਾਓ ਹਰੀ ਕੇਰਾ ਮਨ ਜਿੰਨੀ ਵਸਾਇਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।

ਸਤਨਾਮ ਸ੍ਰੀ ਵਾਹਿਗੁਰੂ ਜੀ ਤੂੰ ਸਾਗਰ ਤੋਂ ਪਹਿਰਦਾਰ ਜੀਓ ਤਿੰਨ ਸਭਿਆਰ ਤੂੰ ਵਰਤਦੇ ਤੁਮਰੀ ਕਿਰਪਾ ਮੈਂ ਸੁਨੇਰੇ ਹੋਏ ਨਾ ਜਾਣੇ ਸੁਮਰਾਇਆ ਉੱਚੇ ਤੇ ਉੱਚਾ ਭਗਵੰਤ ਸਭ ਸਮਗਰੀ ਤੁਮਰੇ ਤੂੰ ਸਰਧਾਰੀ ਸੁਣਦੇ ਹੋਏ ਸਵਾਜਾਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਸਦਾ ਸੋਮਾਨੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਰਸੋਈ ਪ੍ਰਥਮ ਬਹੁਤ ਹੀ ਸਮਰਥ ਹੈ ਗੁਰੂ ਨਾਨਕ ਦੇਵ ਦੇ ਧਿਆਏ ਫਿਰ ਅੰਗਦ ਗੁਰਦੇਵ ਦਾ ਰਾਮਦਾਸ ਹੋਏ ਪੜਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿਕ੍ਰਿਸ਼ਨ ਸਾਹਿਬ ਦੀ ਧਿਆਈਏ ਸਭ ਕੁਛ ਜਾਏ ਗੁਰੂ ਤੇਗ ਬਹਾਦਰ ਸਾਹਿਬ ਸਿਮਰਿਆ ਹਰ ਨਾਮ ਦਿਆਵੇ ਧਾਰੇ ਸਭ ਸਾਈਂ ਹੋਏ ਪੜਾਏ ਦਸੇ ਪਾਤਸ਼ਾਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਮਰ ਕੇ ਦਾਤੇ ਖੇਤਿਆਂ ਬਾਜਾਂ ਵਾਲੇ ਸਰਬੰਸਾਂ ਜੀ ਸਭ ਸਾਈਂ ਹੋਏ ਪੜਾਏ ਸਭ ਸਾਈਂ ਹੋਏ ਪੜਾਏ ਦਸਾਂ ਪਾਤਸ਼ਾਹੀਆਂ ਦਾ ਧਿਆਨ ਕਰਕੇ ਬੋਲਾਂ ਜੀ ਵਾਹਿਗੁਰੂ ਵਾਹਿਗੁਰੂ ਦਸਾਂ ਪਾਤਸ਼ਾਹੀਆਂ ਦੀ ਜਲਦੀ ਜੋ ਗਿਆਰਾ ਜੋ ਹਾਜਰਾ ਜੋ ਸਰਪਲਾ ਭਰਪੂਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਗੁਜ਼ਾਰਾ ਜੀ ਦਾ ਧਿਆਨ ਕਰਕੇ ਬੋਲਾਂ ਜੀ ਵਾਹਿਗੁਰੂ ਜੀ ਵਾਹਿਗੁਰੂ ਗੁਰੂ ਮਹਾਰਾਜ ਜੀ ਦੇ ਪੰਜ ਪਿਆਰੇ ਚਾਰ ਜਨਜਾਂ ਦੇ ਚਾਲੀ ਬੂਟੇ ਸ਼ਹੀਦਾਂ ਮਰੀਜ਼ਾਂ ਅੱਖੀਆਂ ਪੱਤੀਆਂ ਜੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਕੇ ਚੱਕਿਆ ਦੇਸ਼ ਲਾਈ ਦੇ ਗੁਆਈ ਦੇਖ ਕੇ ਪੰਜ ਕੀਤਾ ਜਿਨ੍ਹਾਂ ਸਭ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਸੀ ਵਾਹਿਗੁਰੂ ਜੀ ਵਾਹਿਗੁਰੂ ਜਿਨ੍ਹਾਂ ਕਿੰਨਾ ਕਿੰਨੀਆਂ ਅਤੇ ਬੱਚਿਆਂ ਨੇ ਧਰਮ ਇਹ ਸੀ ਦਿੱਤੇ ਸਹਿਜਾਰੇ ਜਿਵੇਂ ਵੀ ਜੰਗਾਂ ਨਾਲ ਬੰਨ ਕੇ ਸਾਰੇ ਗਏ ਧਰਮ ਨਹੀਂ ਆਦੇ ਆ ਗੁਰਦੁਆਰਿਆਂ ਦੀ ਸੁਧਾਰ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸਿੱਖ ਕੇਸਾਂ ਸਵਾਸਾਂ ਸੰਘ ਨਿਭਾਇਆ ਕਨਾ ਸਭ ਪਿਆਰਿਆਂ ਅਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਆਰਤੀ ਦੇ ਸਮੂਹ ਖਾਲਸੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਸਿੱਖਿਆ ਕਿਰਪਿਆਂ ਸਾ ਸਭ ਦਾ ਸਭ ਸੁੱਖ ਹੋਵੇ ਜਾਂ ਜਾਂ ਸਾਹਿਬ ਤਾਂ ਤਾਂ ਰੱਖਿਆ ਰਾਏ ਦੇਵ ਦੇ ਪਤੇ ਪੰਛੀ ਜੀ ਬੇਨਤੀ ਹੈ ਸ੍ਰੀ ਸਾਹਿਬ ਜੀ ਹੋਏ ਸਾਰੇ ਬੋਲਾਂ ਜੀ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਸੁਵੇਖ ਦਾਨ ਭਰੋਸਾ ਦਾਨ ਸਾਹ ਨਾਮ ਦਾਨਾ ਸਿਰਦਾ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸਨਾਮ ਚੌਂਕੀਆਂ ਚੰਡੇ ਮੂਰੇ ਜੁਗੋ ਜੋ ਕਟਲ ਰੱਖੇ ਪਾਤਸ਼ਾਹ ਜੀਓ ਗਰੀਬ ਨਾਲ ਸਤਿਗੁਰ ਸੱਚੇ ਪਾਤਸ਼ਾਹ ਸਿੱਖਾਂ ਦਾ ਮਨ ਸਾ ਮੱਤ ਸੀ ਮੱਤ ਪੱਤ ਤੇਰਾ ਤੇ ਆਪ ਅਕਾਲਪੁਰ ਵਾਹਿਗੁਰੂ ਇਹ ਅਕਾਲਪੁਰ ਤਾਂ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਜੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਾਰ ਇਹ ਸੇਵਾ ਸੰਭਾਲਦਾ ਦਾਨ ਆਪਣੇ ਪਿਆਰੇ ਸਾਥਾ ਜੀ ਨੂੰ ਦੱਸੋ ਜੀ ਨਿਰਮਾਣਿਆਂ ਦੇ ਮਾਂ ਮਕਾਨਿਆਂ ਦੇ ਤਾਂ ਜੋੜਿਆਂ ਦੀ ਯੋਜਨਾ ਦੇ ਆਸਰੇ ਧੰਨ ਧੰਨ ਦਸਾਂ ਪਾਤਸ਼ਾਹੀਆਂ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਵੀ ਮੇਰੇ ਜੀ ਅਰਦਾਸ ਬੇਨਤੀ ਪ੍ਰਾਰਥਨਾ ਜੋ ਵੀ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਸਹਿਬ ਕੀਤੀ ਆਪ ਦੀ ਕਿਰਪਾ ਦੇ ਨਾਲ ਸੋਦਰ ਹੈ ਰਾਜ ਸਾਹਿਬ ਜੀ ਦੇ ਕਿਰਪਾ ਹੋਇਆ ਪਾਤਸ਼ਾਹ ਜੀਓ ਗਰੀਬ ਨਾਲ ਸਤਿਗੁਰ ਸੱਚੇ ਪਾਤਸ਼ਾਹ ਬਾਣੀ ਪੜ੍ਹਦੇ ਹਨ ਵਹੀਆਂ ਗ੍ਰੰਥ ਭੁੱਲਾਂ ਚੁੱਕਾਂ ਦੋਸ਼ੀਆਂ ਰਹੀਆਂ ਦੋਸ਼ੀਆਂ ਦੇ ਰਹੀਆਂ ਦੋਸ਼ੀਆਂ ਦੀ ਮਾਫੀ ਕਰਨ ਚੜ੍ਹਦੀ ਕਲਾ ਚੜ੍ਹਨ ਅੱਗੇ ਤੋਂ ਆਪ ਜੀ ਦੀ ਅੰਤਿਮ ਸੁੱਖ ਸਪਸ਼ਟ ਬਾਣੀ ਪੜ੍ਹਨ ਦਾ ਕਿਰਪਾ ਅਤੇ ਸਰਾਰ ਦੋਸ਼ਣਾ ਆਪਣੇ ਚਰਨਾਂ ਨਾਲ ਸਤਿਗੁਰ ਜੋੜੀ ਅੱਗੇ ਗਰੀਬ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਸੇ ਆਏ ਸੰਗਤ ਜੀ ਹਾਜ਼ਰੀ ਦਾ ਪ੍ਰਵਾਨ ਕਰਨੀ ਸਵਾਲ ਸਵਾਲ ਕਰਨ ਕਰੋ ਸੰਤਾਂ ਦਾ ਦਰਸ਼ਨ ਕਰਵਾਉਣਾ ਮੇਹਰ ਕਰਨੀ ਦਇਆ ਕਰਨੀ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਅਮਰ ਹੋਏ ਉੱਤੇ ਆਪ ਜੀ ਦੇ ਦਰਸੇ ਆਪ ਜੀ ਦੇ ਪ੍ਰਵਾਨ ਕਰਨੇ ਆਪ ਜੀ ਦੇ ਨਿਤਨੇਮ ਦੀਆਂ ਬਾਣੀ ਦੇ ਨਿਤਨੇਮ ਚੜ੍ਹਦੀ ਕਲਾ ਕਰੋ ਆਪਣੇ ਚਰਨਾਂ ਨਾਲ ਜੁੜੀ ਉਸਨੂੰ ਚੜ੍ਹਦੀ ਕਰੋ ਆਪ ਜੀ ਦੇ ਸਥਾਨਾਂ ਦੀ ਚੜ੍ਹਦੀ ਕਲਾ ਸੱਚੇ ਪਾਤਸ਼ਾਹ ਜੀ ਗਰੀਬ ਨਾਲ ਕਰਦੇ ਸੱਚੇ ਪਾਤਸ਼ਾਹ
ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀ ਸਭੇ ਚਲਾਇਓ ਪੰਥ ਸਭ ਕੀਰਤਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਜੋ ਪ੍ਰਭ ਕੋ ਨਿਰਭੋ ਚਾਹੇ ਕੋਜ ਸ਼ਬਦ ਮੈਂ ਦੇ ਰਾਜ ਚਰੇ ਦਾ ਸਾਰਤਾ ਆਕੀ ਰਹੇ ਨਾ ਹੋਏ ਪਾਰ ਹੋਏ ਸਮਰਨ ਦੇ ਬਟੇ ਸ਼ਰਨ ਜੋ ਹੋਏ ਸਭ ਦੁਆਰ ਤੋਂ ਚੜ ਕੇ ਗਇਓ ਤੁਹਾਰੋ ਦੁਆਰ ਬਾਏ ਕਹੇ ਕੀ ਲਾਜ ਅਸੇ

ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਮੈਂ ਗਰੀਬ ਸੱਚ ਟੇਕ ਤੋਂ ਮੇਰੇ

ਰਹਾਉ। ਨਰਪਤ ਇਕ ਸਿੰਘਾਸਨ ਸੋਇਆ, ਸੁਪਨੇ ਭਇਆ ਪੁਖਾਰੀ, ਅਸ਼ਟ ਰਾਜ ਬਿਸ਼ਰਤ ਦੁੱਖ ਪਾਇਆ, ਸੋਗਤ ਪਈ ਹਮਾਰੀ, ਰਾਜ ਭਯੰਗ ਪ੍ਰਸੰਗ ਜੈਸੇ ਆਏ, ਅਬ ਕਸ਼ ਮਰਮ ਜਨਾਇਆ, ਅਨਕ ਕਟਕ ਜੈਸੇ ਭੂਲ ਪਰੇ, ਅਵ ਕਹਤੇ ਕਹਿਣ ਨ ਆਇਆ। ਸਰਬੈ ਏਕ ਅਨੇਕੇ ਸਵਾਮੀ, ਸਭ ਘਟ ਭੋਗ ਵੈਸੋਈ, ਕਹਿ ਰਵਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋਈ। ਸਰਬੈ ਏਕ ਅਨੇਕੇ ਸਵਾਮੀ, ਸਭ ਘਟ

ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।

ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਪਰਮਾਨਾ ਵਿਖੇ ਪਰਮਾਰੇ ਵਿਖੇ ਆਪ ਕੋਈ ਨਹੀਂ।

ਕੀਰਤਨ ਸੋਹਿਲਾ ਸੋਹਿਲਾ ਰਾਗ ਗੌੜੀ ਦੀਪੀ ਮਹੱਲਾ ਪਹਿਲਾ ਜੈ ਕਰ ਕੀਰਤ ਅਖੀਏ ਕਰਤੇ ਕਾ ਹੋਈ ਵਿਚਾਰੋ ਚੱਕਰ ਗਾਵੋ ਸੋਹਿਲਾ ਸਗਰੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਰਭਉ ਕਾ ਸੋਹਿਲਾ ਹੋ ਵਾਰੀ ਜਤ ਸੋਹਿਲੇ ਸਦਾ ਸੁੱਖ ਹੋਏ ਰਹਾਓ ਨਿਤ ਨਿਤ ਜੀ ਅੜੇ ਸੰਭਾਲੀਆਂ ਦੇਖੇਗਾ ਦੇਵਣ ਹਾਰ ਫਿਰ ਦਾਨੇ ਕੀਮਤ ਨਾ ਪਵੇ ਸਿਸ ਦਾਤੇ ਕਮਣ ਸਮਾਰ ਸੰਬਤ ਸਾਂ ਲਿਖਿਆ ਨਰ ਕਰ ਪਾਵੋ ਤੇਲ ਦੇਹੋ ਸੱਜਣ ਅਤਿ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਾਨ ਸਦਣ ਨਾ ਸਿਮਰੀਏ ਨਾਨਕ ਤੇ ਦੇ ਪਵਨ ਹਰਾ ਗਾਸ ਮਹਲਾ ਪਹਿਲਾ ਛੇ ਕਰ ਕੇ ਗੁਰ ਛੇ ਉਪਦੇਸ ਗੁਰ ਗੋਰੇ ਕੋ ਬੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਤ ਵਡਾਈ ਸੋਏ ਰਹਾਓ ਜਿਸੇ ਚਸਿਆ ਤੜੀ ਕਰ ਸਿੱਧੀ ਵਾਰੀ ਮਾਂ ਹੋਆ ਸੂਰਜੇ ਕੋ ਰੁੱਖ ਅਨੇਕ ਨਾਨਕ ਸੱਤੇ ਕੇ ਕਿਸੇ ਦੇਸ ਰਾਜ ਸਨਾਤਰੀ ਮਹਲਾ ਪਹਿਲਾ ਗਗਨ ਮੈਂ ਥਾਂ ਰਹਸਮ ਦੀਪ ਬਣੇ ਤਾਰਕਾ ਮੰਡਲ ਜਨਕ ਮੋਤੀ ਧੂ ਮਨ ਲਾਣ ਲੋ ਪਵਨ ਚਵਰੋ ਕਰੇ ਸਤਜਨ ਰਹੇ ਕੁਲੰਤ ਜੋਤੀ ਐਸੀ ਆਰਤੀ ਹੋਏ ਭਵ ਖਣਨਾ ਤੇਰੀ ਆਰਤੀ ਅਨਹਤਾ ਸਬਦ ਜੰਤ ਭੇਰੀ ਰਹਾਓ ਸਹਿ ਸਵ ਨੈਨਾਨ ਨੈਨਾ ਹੇ ਤੋਹੇ ਕੋ ਸਹਿ ਸਮੂਰਤ ਨਨਾ ਏਕ ਸੋਹੀ ਸਹਿ ਸਵਦ ਮਲ ਨਨ ਏਕ ਵੱਧ ਗੰਦ ਜਨ ਸਹਿ ਸਵ ਗੰਦ ਚਲ ਸਮੋਹੀ ਸਮੇ ਜੋਤ ਜੋਤ ਹੈ ਸੋਏ ਕਿਸਦੇ ਚਾਨਣ ਸਮੇ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਈ ਜੋਤ ਭਾਵੇ ਸੁਆਤੀ ਹੋਏ ਹਰ ਚਰਨ ਸੋਣ ਮਕਰੰਦ ਲੋਕ ਸਮਨਵੰਦ ਨੂੰ ਮੋਹੇ ਆਈ ਜਸ ਕਿਰਪਾ ਜਾਉ ਦੇਹ ਨਾਨਕ ਸਾਰਨ ਕੋ ਹੋਏ ਜਾਤੇ ਤੇਰੇ ਨਾਂ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਰ ਸਾਧੂ ਖੰਡ ਖੰਡਾ ਹੈ ਪੂਰਬਲ ਚਲਕੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਾਉਤ ਪੁੰਨ ਵੱਡਾ ਹੈ ਰਹਾਓ ਸਾਧ ਪਹਿਰਾ ਸਾਧਨਾ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੈ ਜਿਉਂ ਜਿਉਂ ਚਲੇ ਕਿਵੇ ਦੁੱਖ ਪਾਵੇ ਜਮਕਾਰ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਾਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਨੀਤਾ ਸੰਤ ਟਹਿਲ ਕੀ ਬੇਲਾ ਹਾਂ ਖਾਟ ਚਲੋ ਹਰ ਲਾਹਾ

Thank you.

0: Thank you for listening to CISK 6.
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka.
1: Kelbu Di Rangili Telti Devasneek Srotyo. Tusi ye program FM Radio CISK 94.3 to sun rahe ho. ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250

0: ਇਹ ਹੈ ਬੁਨਿਆਦੀ ਗੱਲ, ਇਹ ਹੈ ਬੀਜ। ਬੀਜ ਤੋਂ ਬਾਅਦ ਬਣਦਾ ਬ੍ਰਿਛ। ਪਾਤਸ਼ਾਹ ਨੇ ਕਿਹਾ ਉਹ ਇੱਕ ਓਅੰਕਾਰ ਹੈ, ਉਹ ਸਰਵ ਵਿਆਪਕ ਹੈ, ਉਹ ਤੁਹਾਡੇ ਸਾਰਿਆਂ ਦੇ ਅੰਦਰ ਰਲਿਆ ਹੋਇਆ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Sikh.
0: ਫਿਰ ਉਹ ਇੱਕ ਜੋ ਓਅੰਕਾਰ

ਕੱਕੇ ਰੇਤੇ ਦੇ ਮਾਰਿਆਂ ਬੰਨ ਉੱਚੇ ਨਹੀਂ ਉਹ ਹਰ ਦਰਿਆਵਾਂ ਦਾ ਰੁਕ ਸਕਦਾ ਮੁੱਦੀ ਚੰਦ ਤੇ ਨਹੀਂ ਪ੍ਰਾਂਤ ਵੱਜਦੀ ਸੂਰਜ ਬੱਦਲਾਂ ਓਹਲੇ ਨਹੀਂ ਲੁਕ ਸਕਦਾ ਝੁੰਡ ਹਿਰਨਾਂ ਦਾ ਭਾਵੇਂ ਹਜ਼ਾਰ ਹੋਵੇ ਬੱਬਰ ਸ਼ੇਰ ਦਾ ਦਾਬਾ ਨਹੀਂ ਚੁੱਕ ਸਕਦਾ ਗੁਰੂ ਗ੍ਰੰਥ ਸਾਹਿਬ ਬਿਨ ਖਾਲਸੇ ਦਾ ਕਿਸੇ ਹੋਰ ਥਾਂ ਤੇ ਸਿਰ ਨਹੀਂ ਚੁੱਕ ਸਕਦਾ ਪੰਥ ਤੇਰੇ ਦੀਆਂ ਗੂੰਜਾਂ ਰਾਹੀਂ ਪੰਜਾਬੀਆਂ ਦੇ ਬੇਮਿਸਾਲ ਹੁੰਗਾਰੇ ਦਾ ਨਿੱਘ ਮਾਨਣ ਤੋਂ ਬਾਅਦ ਮਾਂ ਬੋਲੀ ਦਾ ਮਾਣ ਮੱਤਾ ਅਤੇ ਲਾਡਲਾ ਗਾਇਕ ਹਰਭਜਨ ਮਾਨ ਗੁਰਸੇਵਕ ਮਾਨ ਆਪਣੇ ਮਿੱਠੇ ਬੋਲਾਂ ਸ਼੍ਰੋਮਣੀ ਕਮਿਸ਼ਨ ਕਰਨੈਲ ਸਿੰਘ ਪਾਰਸ ਰਾਮੂ ਵਾਲੀਆ ਦੀ ਰਚਨਾ ਅਤੇ ਸੰਗੀਤ ਸਮੁੰਦਰ ਚਰਨਜੀਤ ਅਹੂਜਾ ਜੀ ਦੀਆਂ ਸੰਗੀਤਕ ਚੋਹਾਂ ਨਾਲ ਗੜੂੰਦ ਧਾਰਮਿਕ ਗੀਤਾਂ ਦੀ ਕਸਕ ਰਾਜ ਕਰੇਗਾ ਖਾਲਸਾ ਲੈ ਕੇ ਇੱਕ ਵਾਰ ਫਿਰ ਸਾਧ ਸੰਗਤ ਦੀ ਕਚਹਿਰੀ ਵਿਚ ਹਾਜ਼ਰ ਹੋਏ ਹਨ ਉਮੀਦ ਹੈ ਕਿ ਪਹਿਲਾਂ ਤੋਂ ਵੀ ਵੱਧ ਤੁਹਾਡੇ ਵੱਲੋਂ ਆਸ਼ੀਰਵਾਦ ਦਾ ਥਾਪੜਾ ਮਿਲੇਗਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ। ਬੜੇ ਹੀ ਅਦਬ ਸਤਿਕਾਰ ਨਾਲ ਆਪੋ ਆਪਣੇ ਕੰਮਾਂ ਕਾਜਾਂ ਤੋਂ ਵਿਹਲ ਪਾ ਕੇ ਆਲਸ ਨਿੰਦਰਾ ਦਾ ਤਿਆਗ ਕਰਦੇ ਹੋਏ ਦੂਰ ਦੁਰਾਡਿਆਂ ਤੋਂ ਚੱਲ ਕੇ ਸਮੂਹ ਇਲਾਕਾ ਨਿਵਾਸੀ ਔਰ ਨਗਰ ਨਿਵਾਸੀ ਪਿੰਡ ਕਿਸ਼ਨਪੁਰਾ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਦੀ ਸਾਧ ਸੰਗਤ ਜੋ ਵੀ ਮਾਈ ਭਾਈ ਵੀਰ ਬਜ਼ੁਰਗ ਬੱਚੇ ਬੱਚੀਆਂ ਮਾਤਾਵਾਂ ਭੈਣਾਂ ਸਰਕਾਰੇ ਕੁਲੇ ਆਲਮ ਹਜੂਰੇ ਅਨਵਰ ਪਾਤਸ਼ਾਹ ਬਾਣੀ ਗੁਰੂ ਸ਼ਬਦ ਗੁਰੂ ਗੁਰਦਾ ਗੱਦੀ ਉੱਪਰ ਸੁਭਾਇਮਾਨ ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਰਾਜਨ ਰਾਜ ਭਾਨਨ ਭਾਨ ਦੇਵਨ ਦੇਵ ਉਪਮਾ ਮਹਾਨ ਸਤਿਗੁਰੂ ਨਾਥਾਂ ਦੇ ਨਾਥ ਪੀਰਾਂ ਦੇ ਪੀਰ ਬਲੀਆਂ ਦੇ ਬਲੀ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਬਾਬਿਆਂ ਦੇ ਬਾਬੇ ਗੁਰੂਆਂ ਦੇ ਗੁਰੂ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਕਾਫ਼ੀ ਲੰਮੇ ਸਮੇਂ ਤੋਂ ਜੁੜ ਬੈਠੇ ਹਾਂ। ਸਾਰੇ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ ਸੁਭਾਗਾ ਸਮਾਂ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਪ੍ਰਾਪਤ ਹੋਇਆ। ਮਹਾਂਪੁਰਖਾਂ ਦੀ ਯਾਦ ਵਿੱਚ ਔਰ ਸ਼ਹੀਦਾਂ ਦੀ ਸਾਹਿਬਜ਼ਾਦਿਆਂ ਦੀ ਮਾਤਾ ਗੁਜਰ ਕੌਰ ਦੀ ਯਾਦ ਵਿੱਚ ਚੱਲ ਰਹੇ ਮਹਾਨ ਤੇ ਮਹਾਨ ਗੁਰਮਤਿ ਸਮਾਗਮਾਂ ਵਿੱਚ ਆਪ ਸਰਬੱਤ ਮਾਈ ਭਾਈ ਬੜੇ ਅਦਬ ਸਤਿਕਾਰ ਨਾਲ ਜੁੜ ਬੈਠੇ ਹੋ, ਵਧਾਈ ਦੇ ਪਾਤਰ ਹੋ। ਲੰਬੇ ਸਮੇਂ ਤੋਂ ਸੰਧਿਆ ਵੇਲੇ ਤੋਂ ਸੋਧਾ ਰਹਿਰਾਸ ਦੇ ਜਾਪ ਕੀਰਤਨੀ ਜਥਿਆਂ ਪਾਸੋਂ ਕੀਰਤਨ ਗੁਰਬਾਣੀ ਦਾ ਢਾਡੀ ਜਥਿਆਂ ਪਾਸੋਂ ਢਾਡੀ ਵਾਰਾਂ ਪੰਥ ਪ੍ਰਸਿੱਧ ਕੀਰਤਨੀ ਜਥੇ ਢਾਡੀ ਜਥੇ ਜਿਨ੍ਹਾਂ ਪਾਸੋਂ ਆਪ ਜੀ ਨੇ ਗੁਰ ਇਤਿਹਾਸ ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹੈ। ਰਹਿੰਦਾ ਸਮਾਂ ਆਓ ਜਿਵੇਂ ਸਤਿਗੁਰੂ ਪਾਤਸ਼ਾਹ ਹੁਕਮ ਕਰਦੇ ਆਪ ਸੰਗਤਾਂ ਦਾ ਪਿਆਰ ਤੇ ਸਤਿਕਾਰ ਕਥਾ ਕੀਰਤਨ ਗੁਰਮਤ ਵਿਚਾਰਾਂ ਦੁਆਰਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਸਾਰਿਆਂ ਨੇ ਰਲ ਮਿਲ ਕੇ ਗੁਰਬਾਣੀ ਨਾਲ ਗੁਰ ਇਤਿਹਾਸ ਗੁਰਮਤ ਵਿਚਾਰਾਂ ਨਾਲ ਆਪਾਂ ਸਭ ਨੇ ਜੁੜ ਕੇ ਲਾਹਾ ਪ੍ਰਾਪਤ ਕਰਨਾ ਹੈ। ਹਰ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਮੂਹ ਸੰਗਤਾਂ ਬੜੇ ਅਦਬ ਸਤਿਕਾਰ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖ

0: ਪਿਆਰਿਓ, ਤੁਹਾਡੇ ਪਿਆਰ ਦੇ ਸਤਿਕਾਰ ਦੇ ਸਾਹਮਣੇ ਪ੍ਰਬੰਧਕਾਂ ਵੱਲੋਂ ਲਾਏ ਹੋਏ ਪੰਡਾਲ ਵੀ ਛੋਟੇ ਪੈ ਗਏ ਹੈ, ਪਰਦੇ ਖੋਲਣੇ ਪਏ, ਬਾਹਰ ਤੱਕ ਸੰਗਤਾਂ ਬੈਠੀਆਂ ਨੇ। ਭਾਵੇਂ ਕਿ ਬੜਾ ਸੁਚੱਜਾ ਪ੍ਰਬੰਧ ਪ੍ਰਬੰਧਕਾਂ ਨੇ, ਸੰਤ ਸੇਵਕ ਜਥਾ, ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਪੰਚਾਇਤ, ਨਗਰ ਦੀਆਂ ਸੰਗਤਾਂ, ਬੱਚੇ, ਨੌਜਵਾਨ, ਬਜ਼ੁਰਗਾਂ, ਮਾਈਆਂ, ਭਾਈਆਂ, ਸਭ ਨੇ ਮਿਲ ਕੇ ਬੜਾ ਸੋਹਣਾ ਪ੍ਰਬੰਧ ਕੀਤਾ। ਪਰ ਸੰਗਤਾਂ ਦੇ ਪਿਆਰ ਉਤਸ਼ਾਹ ਦੇ ਅੱਗੇ ਲਾਏ ਹੋਏ ਪੰਡਾਲ ਵੀ ਛੋਟੇ ਪੈ ਗਏ। ਜਿੱਥੇ ਜਿੱਥੇ ਜਗ੍ਹਾ ਮਿਲਦੀ, ਬੜੇ ਪਿਆਰ ਅਦਬ ਸਤਿਕਾਰ ਨਾਲ ਸਮੂਹ ਮਾਈ ਭਾਈ ਗੁਰਸਿੱਖ ਸੰਗਤਾਂ ਉੱਥੇ ਆਪੋ ਆਪਣੇ ਥਾਈ ਬੈਠਣ ਦੀ ਕਿਰਪਾਲਤਾ ਕਰੋ, ਬੜੇ ਪਿਆਰ ਅਦਬ ਤੇ ਸਤਿਕਾਰ ਨਾਲ। ਤੇ ਕੱਲ ਦੀ ਕੀਤੀ ਹੋਈ ਬੇਨਤੀ ਪ੍ਰਵਾਨ ਕਰਿਓ, ਚਲਦੇ ਦੀਵਾਨ ਵਿੱਚ ਕੋਈ ਵੀ ਕੀਰਤਨ ਭੇਟਾ ਸਤਿਕਾਰ ਕਰਨ ਵਾਸਤੇ ਮਾਈ ਭਾਈ ਨਾ ਆਵੇ, ਸਾਰੇ ਆਪੋ ਆਪਣੀ ਜਗ੍ਹਾ ਬੈਠ ਕੇ ਆਨੰਦ ਨਾਲ ਗੁਰਬਾਣੀ, ਗੁਰ ਇਤਿਹਾਸ, ਗੁਰਮਤ ਵਿਚਾਰਾਂ ਦਾ ਆਨੰਦ ਮਾਨਣਾ ਸਭ ਨੇ, ਕਿਉਂਕਿ ਹੁਣ ਇਸ ਤੋਂ ਬਾਅਦ ਆਪਾਂ ਸਮਾਪਤੀ ਚ ਸ਼ਾਮਲ ਹੋਣਾ। ਆਨੰਦ ਸਾਹਿਬ ਦੇ ਪਾਠ ਵੇਲੇ ਆਪ ਜੀ ਪਿਆਰ ਸਤਿਕਾਰ ਕਰ ਸਕਦੇ, ਉਹਨਾਂ ਚਿਰ ਬੜੇ ਆਨੰਦ ਨਾਲ ਪਿਆਰ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਗੁਰਬਾਣੀ, ਗੁਰ ਇਤਿਹਾਸ, ਗੁਰਮਤ ਵਿਚਾਰਾਂ ਨਾਲ ਜੁੜਨ ਦਾ ਉਪਰਾਲਾ ਕਰੋ, ਕੋਸ਼ਿਸ਼ ਕਰੋ। ਲਾਈਆਂ ਹੋਈਆਂ ਗੁਰੂ ਚਰਨਾਂ ਚ ਘੜੀਆਂ ਸਫਲੀਆਂ ਹੋਣ, ਸਾਈ ਘੜੀ ਸੁਲੱਖਣੀ ਸੋ ਨਾਲ ਵਿਹਾਵੇ। ਉਮਰ ਉਹਾ ਵਿੱਚ ਲੇਖੇ ਜੋ ਯਾਦ ਸਾਈ ਚ ਗੁਜਰੇ, ਪੈਂਦੀ ਮੁਜਰੇ, ਨਹੀਂ ਤੇ ਸਾਨੂੰ ਹਾਸਲ ਕੀ ਹੈ ਵਿੱਚ ਇਸ ਨੀਲੇ ਹੁਜਰੇ ਸਾਂਝ ਦੇ ਫਜਰ। ਆਓ ਗੁਰਮੁਖ ਪਿਆਰਿਓ, ਹੁਕਮ ਕੀਤਾ ਸੀ ਸੰਗਤਾਂ ਨੇ, ਦੂਰ ਦੁਰਾਡੇ ਸੈਂਕੜੇ ਮੀਲਾਂ ਦਾ ਸਫ਼ਰ ਤੈਅ ਕਰਦੇ ਹੋਏ ਤੁਹਾਡੇ ਚਰਨਾਂ ਚ ਪਹੁੰਚੇ ਆ। ਬੜਾ ਪਿਆਰ ਤੇ ਸਤਿਕਾਰ ਦੁਆਬੇ ਦੀਆਂ ਸੰਗਤਾਂ ਦਾ, ਨਵਾਂ ਸ਼ਹਿਰ ਇਲਾਕੇ ਦੀਆਂ ਸੰਗਤਾਂ, ਜਿਹਨੂੰ ਹੁਣ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਗੁਰਮੁਖ ਪਿਆਰਿਓ ਸਰਕਾਰੀ ਕਾਗਜ਼ਾਂ ਵਿੱਚ, ਸਾਈਨ ਬੋਰਡਾਂ ਦੇ ਉੱਪਰ ਦੇਖਿਆ ਜਾ ਰਿਹਾ, ਪੜ੍ਹਿਆ ਜਾ ਰਿਹਾ, ਸ਼ਹੀਦ ਭਗਤ ਸਿੰਘ ਜਿਨ੍ਹਾਂ ਦੀ ਕੁਰਬਾਨੀ ਭਾਰਤ ਨੂੰ ਆਜ਼ਾਦ ਕਰਾਉਣ ਲਈ ਕਾਬਲੇ ਗੌਰ ਹੈ, ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ ਜੀਵਨ ਸ਼ਹੀਦ ਭਗਤ ਸਿੰਘ ਦਾ। ਬੜਾ ਪਿਆਰ ਤੇ ਸਤਿਕਾਰ ਇਲਾਕੇ ਦੀਆਂ ਸੰਗਤਾਂ ਦਾ, ਬੜੇ ਉਤਸ਼ਾਹ ਨਾਲ ਢਾਡੀ ਜਥੇ ਪਾਸੋਂ ਵੀਰ ਰੱਸੀ 12 ਚਮਕੌਰ ਦੀ ਜੰਗ ਦਾ ਇਤਿਹਾਸ ਤੁਸੀਂ ਸਰਵਣ ਕਰ ਰਹੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੀ ਸ਼ਹੀਦੀ ਦਾ ਪ੍ਰਸੰਗ, ਔਰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ ਬਾਬਤ ਉਹਨਾਂ ਦੇ ਆਪ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਵਿਸਥਾਰ ਪੂਰਵਕ ਸਰਵਣ ਕੀਤਾ ਹੈ। ਅੱਜ ਦੇ ਇਸ ਦੀਵਾਨ ਵਿੱਚ ਸਿੱਖ ਸੰਗਤਾਂ ਦੇ ਵੱਲੋਂ ਸੰਤ ਸੇਵਕ ਜਥਾ ਉਹਨਾਂ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਦੇ ਸਟਿਕਰਾਂ ਨੂੰ ਵੀ ਜਾਰੀ ਕੀਤਾ ਗਿਆ, ਤਸਵੀਰਾਂ ਨੂੰ ਜਾਰੀ ਕੀਤਾ ਗਿਆ, ਜਿਹੜੀ ਤਸਵੀਰ ਅੱਜ ਸਿੱਖ ਵਿਰੋਧੀਆਂ ਦੇ ਲਈ ਇੱਕ ਚੁਣੌਤੀ ਹੈ। ਸੰਤਾਂ ਦਾ ਜੀਵਨ ਤੇ ਗੁਰਮੁਖ ਪਿਆਰਿਓ ਉਹਨਾਂ ਨੂੰ ਡਰਾਉਂਦਾ ਹੀ ਸੀ, ਇੱਕ ਚੜ੍ਹਦੀ ਕਲਾ ਵਾਲੇ ਸੰਤ ਸਿਪਾਹੀ ਦਾ ਜੀਵਨ ਜਿੱਥੋਂ ਦੇਖ ਕੇ ਭੈ ਆਉਂਦਾ ਸੀ ਦੰਬੀਆਂ ਪਖੰਡੀਆਂ ਨੂੰ, ਸਿੱਖ ਵਿਰੋਧੀਆਂ ਨੂੰ, ਅੱਜ ਉਸ ਸੰਤ ਦੀ ਤਸਵੀਰ ਤੋਂ ਵੀ ਡਰ ਆਉਂਦਾ। ਅੱਜ ਉਸ ਸੰਤ ਦੀਆਂ ਲੱਗੀਆਂ ਤਸਵੀਰਾਂ, ਸੰਤ ਸਿਪਾਹੀ ਦੀਆਂ ਤਸਵੀਰਾਂ ਤੋਂ ਵੀ ਡਰ ਆਉਂਦਾ। ਤਸਵੀਰਾਂ ਲਾਉਣ ਦੇ ਸਰਕਾਰੀ ਹੁਕਮ, ਅਖਬਾਰੀ ਬਿਆਨ, ਲੈਕਚਰਬਾਜ਼ੀਆਂ, ਇਨਾਮਾਂ ਦੀ ਗੱਲ, ਬੜਾ ਕੁਝ ਹੋ ਰਿਹਾ। ਆਏ ਦਿਨ ਕੋਈ ਨਾ ਕੋਈ ਸਸਤੀ ਸ਼ੋਹਰਤ ਲੈਣ ਵਾਸਤੇ ਕੋਈ ਕਹਿੰਦਾ 5 ਲੱਖ ਦਾ ਇਨਾਮ ਦਿਆਂਗਾ ਜੇ ਕੋਈ ਸੰਤ ਜਰਨੈਲ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਚੋਂ ਲਾ ਲਿਆਵੇ। ਤੇ ਅਸੀਂ ਕਿਹਾ ਵੀ ਭਲਿਆ ਮਾਨਸ, ਤੈਨੂੰ 5 ਲੱਖ ਚੰਗਾ ਨਹੀਂ ਲੱਗਦਾ, ਤੂੰ ਹੀ ਲੈ ਲਾ, ਹਾਂ ਤੂੰ ਲਾ ਕੇ ਲਿਆ। ਆਏ ਦਿਨ ਕਈ ਇਹੋ ਜਿਹੇ ਬੰਦੇ ਝੂਠੀ ਬਿਆਨਬਾਜ਼ੀ, ਸਸਤੀ ਸ਼ੋਹਰਤ ਵਾਸਤੇ ਇਹੋ ਜਿਹੀਆਂ ਲੈਕਚਰਬਾਜ਼ੀਆਂ ਕਰਦੇ ਆ। ਇਹ ਕੋਈ ਲਾ ਲਿਆਵੇ ਕੋਈ ਜਾ ਕੇ ਵੀ ਤੈਨੂੰ 5 ਲੱਖ ਇਨਾਮ ਦਿਆਂਗਾ, ਵੀ ਤੈਨੂੰ 5 ਲੱਖ ਮਾੜਾ ਲੱਗਦਾ, ਤੂੰ 10 ਲੱਖ ਲੈਣੀ, ਲਾ ਕੇ ਤਾਂ ਲਿਆ ਅੰਮ੍ਰਿਤਸਰ ਸਾਹਿਬ ਤੋਂ, ਪਤਾ ਲੱਗ ਜੂਗਾ ਕਿ ਸਿੱਖ ਲਾਉਣ ਦਿੰਦੇ ਆ ਆਪਣੇ ਮਰਦੇ ਮੁਜਾਹਦ ਦੀ ਤਸਵੀਰ। ਖੁਦਾ ਤੁਮ ਤੋ ਨਹੀਂ ਕਹਤੇ ਮਗਰ ਸਾਨੇ ਖੁਦਾ ਤੁਮ ਹੋ। ਸੰਤ ਸਿਪਾਹੀਆਂ ਵਾਲਾ ਜੀਵਨ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਹਰੀ ਸਿੰਘ ਨਲੂਆ ਜਥੇਦਾਰ ਅਕਾਲੀ ਫੂਲਾ ਸਿੰਘ ਤੋਂ ਬਾਅਦ ਜੋ ਇੱਕ ਤਿਆਰ ਬਰ ਤਿਆਰ ਗੁਰਸਿੱਖ ਦਾ ਜੋ ਗੁਰਮੁਖ ਪਿਆਰੇ ਰੋਲ ਨਿਭਾਇਆ ਹਰ ਪੱਖ ਤੋਂ ਪੂਰਾ ਭਗਤੀ ਸ਼ਕਤੀ ਧਰਮ ਤੇ ਰਾਜਨੀਤੀ ਕਰਨੀ ਕਮਾਈ ਦਾ ਜੀਵਨ ਤੇ ਸਾਡੇ ਕੇਂਦਰੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 20ਵੀਂ ਸਦੀ ਦਾ ਮਹਾਨ ਸਿੱਖ ਕਿਤਾਬ ਦਿੱਤਾ ਗਿਆ। ਪੂਰੇ 100 ਸਾਲ ਵਿੱਚ ਬੜੇ ਚੜ੍ਹਦੀ ਕਲਾ ਵਾਲੇ ਸਿੱਖ ਹੋਏ ਸਤਿਕਾਰ ਯੋਗ, ਪਰ 20ਵੀਂ ਸਦੀ ਦਾ ਜੇ ਕੋਈ ਮਹਾਨ ਸਾਰਿਆਂ ਦੇ ਵਿੱਚੋਂ ਇੱਕ ਕੱਢਣਾ ਤੇ ਉਹ ਹੈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ।
1: ਬੋਲੇ ਸ੍ਰੀ ਅਕਾਲ।
0: ਇਹ ਖਿਤਾਬ ਕਿਸੇ ਇਕੱਲੇ ਦੁਕੱਲੇ ਸਿੱਖ ਨੇ, ਇਕੱਲੀ ਜਥੇਬੰਦੀ ਨੇ, ਦਮਦਮੀ ਟਕਸਾਲ ਜਾਂ ਕੋਈ ਸਿਆਸੀ ਜਥੇਬੰਦੀ ਨੇ ਨਹੀਂ, ਪੂਰੀ ਸਿੱਖ ਕੌਮ ਨੇ, ਕੌਮ ਦੀਆਂ ਸੰਪਰਦਾਵਾਂ ਟਕਸਾਲਾਂ ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਦੇ ਪ੍ਰਬੰਧ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਹੈ, ਸਾਰਿਆਂ ਵੱਲੋਂ ਮਿਲ ਕੇ ਇਹ ਜਿਹੜਾ ਪੂਰੀ ਕੌਮ ਵੱਲੋਂ, ਦੁਨੀਆਂ ਭਰ ਚ ਵਸਦੇ ਸਿੱਖਾਂ ਵੱਲੋਂ ਸਮੁੱਚੇ ਰੂਪ ਦੇ ਵਿਚ ਇਹ ਖਿਤਾਬ ਜਿਹੜਾ ਗੁਰਮੁਖ ਪਿਆਰੇ ਉਹ ਦਿੱਤਾ ਗਿਆ। ਇਹ ਪੂਰੇ 100 ਸਾਲ ਦੇ ਵਿਚ ਜੇ ਕੋਈ ਤਿਆਰ ਬਰ ਤਿਆਰ ਚੜ੍ਹਦੀ ਕਲਾ ਵਾਲਾ ਸੰਪੂਰਨ ਸਿੱਖ ਹੋਇਆ ਸੰਤ ਸਿਪਾਹੀ ਤੇ ਉਹ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ। ਉਹਨਾਂ ਦੇ ਜੀਵਨ ਬਾਬਤ ਸਰਵਣ ਕੀਤਾ, ਸ਼ਹੀਦਾਂ ਦੀਆਂ ਵਾਰਾਂ ਸਰਵਣ ਕੀਤੀਆਂ ਨੇ, ਉਹਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਸਿੱਖ ਜਥੇਬੰਦੀਆਂ ਨੇ। ਐਦ ਲਿਆ ਕਿ ਜਿਹੜੀਆਂ ਤਸਵੀਰਾਂ ਨੂੰ ਸਿੱਖ ਵਿਰੋਧੀ ਲਾਉਣ ਦੀਆਂ ਗੱਲਾਂ ਕਰਦੇ ਆ, ਅਸੀਂ ਘਰ ਘਰ ਪਹੁੰਚਾ ਦੇਣੀਆਂ। ਇਹ ਖਿਆਲ ਕਰਿਓ, ਕੱਲੀਆਂ ਕਾਰਾਂ, ਸਕੂਟਰਾਂ, ਮੋਟਰਸਾਈਕਲਾਂ, ਗੱਡੀਆਂ, ਬੱਸਾਂ, ਟਰੱਕਾਂ ਦੇ ਉੱਪਰ ਹੀ ਨਹੀਂ, ਅੱਜ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਹਰ ਸਿੱਖ ਦੇ ਦਿਲ ਦਿਮਾਗ ਚ ਲੱਗ ਚੁੱਕੀ ਹੈ, ਹਰ ਸਿੱਖ ਦੇ ਹਿਰਦੇ ਵਿਚ ਉਤਰ ਚੁੱਕੀ ਹੈ। ਜਿੱਥੇ ਮੋਬਾਈਲ ਫੋਨਾਂ ਦੇ ਉੱਪਰ ਨੌਜਵਾਨਾਂ ਦੇ ਫਿਲਮੀ ਐਕਟਰਾਂ, ਹੀਰੋ ਹੀਰੋਇਨਾਂ ਦੀਆਂ ਫੋਟੋਆਂ ਹੁੰਦੀਆਂ ਸੀ ਨਾ, ਅੱਜ ਨੌਜਵਾਨਾਂ ਦੇ ਮੋਬਾਈਲ ਫੋਨਾਂ ਤੇ ਵਾਲ ਪੇਪਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਦੇ ਆ। ਅੱਜ ਉਹਨਾਂ ਨੂੰ ਪ੍ਰੇਰਨਾ ਸਰੋਤ ਮੰਨਿਆ ਜਾ ਰਿਹਾ, ਅੱਜ ਸੋਝੀ ਆ ਰਹੀ, ਸਮਝ ਆ ਰਹੀ ਹੈ ਜੋ ਧਰਮ ਖਾਤਰ ਜੂਝੇ ਉਹ ਆਪਣੇ ਧਰਮ ਵਿਚ ਪੂਰੇ ਤੇ ਦੂਜੇ ਕਿਸੇ ਧਰਮ ਦੇ ਖਿਲਾਫ਼ ਨਹੀਂ। ਭਾਵੇਂ ਕਿ ਮੌਕੇ ਦੇ ਮੀਡੀਏ ਨੇ, ਜੋ ਕਿ ਸਿੱਖ ਵਿਰੋਧੀ ਮੀਡੀਆ ਸੀ, ਉਹਨਾਂ ਨੇ ਇਸ ਤਰ੍ਹਾਂ ਉਹਨਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਧਰਮ ਦਾ ਵਿਰੋਧੀ ਦੱਸਿਆ, ਅੱਤਵਾਦੀ, ਵੱਖਵਾਦੀ, ਗਰਦਾਨਿਆ। ਇਹ ਕਿਉਂ ਸੀ? ਕਿਉਂਕਿ ਜਦੋਂ ਗੁਰਮੁਖੋ ਕੌਮਾਂ ਗੁਲਾਮ ਹੁੰਦੀਆਂ ਨੇ ਤੇ ਗੁਲਾਮ ਲੋਕਾਂ ਨੂੰ ਅੱਤਵਾਦੀ ਤੇ ਵੱਖਵਾਦੀ ਦੇ ਖਿਤਾਬ ਹੀ ਮਿਲਦੇ ਆ। 1947 ਤੋਂ ਪਹਿਲਾਂ ਜਦੋਂ ਭਾਰਤ ਗੁਲਾਮ ਸੀ ਅੰਗਰੇਜ਼ਾਂ ਦਾ, ਉਦੋਂ ਕਰਤਾਰ ਸਿੰਘ ਸਰਾਭਾ ਤੇ ਉਸ ਵੇਲੇ ਸ਼ਹੀਦ ਭਗਤ ਸਿੰਘ, ਊਧਮ ਸਿੰਘ ਸੁਨਾਮ, ਇਹਨਾਂ ਨੂੰ ਅੱਤਵਾਦੀ ਤੇ ਵੱਖਵਾਦੀ ਦੇ ਖਿਤਾਬ ਵੀ ਦਿੱਤੇ ਗਏ ਸੀ, ਤੇ ਦੁਸ਼ਮਣਾਂ ਵੱਲੋਂ ਤੇ ਦਿੱਤੇ ਹੀ ਜਾਣੇ ਸੀ ਅੰਗਰੇਜ਼ਾਂ ਵੱਲੋਂ, ਜਿਹਨੂੰ ਅੱਜ ਰਾਸ਼ਟਰਪਿਤਾ ਕਿਹਾ ਜਾਂਦਾ, ਗੁਰਮੁਖ ਪਿਆਰੇ ਉਹ ਕਰਮਚੰਦ ਗਾਂਧੀ, ਮਹਾਤਮਾ ਗਾਂਧੀ, ਉਹਨਾਂ ਦੀ ਜੀਵਨੀ ਪੜ੍ਹੋ, ਉਹਨੇ ਵੀ ਕਿਹਾ ਸੀਗਾ ਕਿ ਸਿਰ ਫਿਰੇ ਨੌਜਵਾਨ, ਮੇਰਾ ਇਹਨਾਂ ਨਾਲ ਕੋਈ ਤਾਲੁਕਾਤ ਨਹੀਂ, ਸੰਬੰਧ ਨਹੀਂ ਹੈ, ਮੈਂ ਹਿੰਸਾ ਦੇ ਵਿੱਚ ਯਕੀਨ ਨਹੀਂ ਰੱਖਦਾ। ਤੇ ਗੁਰਮੁਖ ਪਿਆਰਿਓ, ਤਾਂ ਹੀ ਭਗਤ ਸਿੰਘ ਦੀ ਫਾਂਸੀ ਨੂੰ ਛਡਾਉਣ ਵਾਸਤੇ ਕੋਈ ਯਤਨ ਨਹੀਂ ਕੀਤਾ ਗਿਆ, ਨਹੀਂ ਤੇ ਭਗਤ ਸ਼ਹੀਦ ਭਗਤ ਸਿੰਘ ਦੀ ਫਾਂਸੀ ਮੁਆਫ ਵੀ ਹੋ ਸਕਦੀ ਸੀ, ਫਾਂਸੀ ਤੋਂ ਛੁਟਕਾਰਾ ਵੀ ਹੋ ਸਕਦਾ ਸੀ। ਪਰ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਆਪਣੇ ਆਉਣ ਵਾਲੇ ਸਮੇਂ ਦਾ, ਆਉਣ ਵਾਲੇ ਕੰਮਾਂ ਦਾ ਪਤਾ ਸੀ ਕਿ ਜੋ ਅੱਜ ਗੋਰੇ ਅੰਗਰੇਜ਼ ਕੰਮ ਕਰ ਰਹੇ ਆ, ਕੱਲ ਅਸੀਂ ਇਹ ਕੰਮ ਕਰਨਾ, ਅੱਜ ਭਗਤ ਸਿੰਘ ਵਰਗਿਆਂ ਨੇ ਅੰਗਰੇਜ਼ਾਂ ਦੇ ਗੁਲਾਮੇ ਚ ਹੱਥ ਪਾਇਆ ਤੇ ਕੱਲ ਨੂੰ ਸਾਡੇ ਪਾਉਣਾ। ਇਸ ਕਰਕੇ ਉਹ ਨਹੀਂ ਸੀ ਚਾਹੁੰਦੇ ਕਿ ਭਗਤ ਸਿੰਘ ਵਰਗੇ ਸੂਰਮੇ ਜਿੰਦਾ ਰਹਿਣ, ਉਹ ਨਹੀਂ ਸੀ ਚਾਹੁੰਦੇ ਕਿ ਇਹਨਾਂ ਦੀਆਂ ਫਾਂਸੀਆਂ ਦੇ ਐਲਾਨ ਟਲਣ। ਅੰਗਰੇਜ਼ਾਂ ਨੇ ਤੇ ਅੱਤਵਾਦੀ ਵੱਖਵਾਦੀ ਦਾ ਖਿਤਾਬ ਦਿੱਤਾ ਹੀ, ਆਪਣਿਆਂ ਨੇ ਵੀ ਅੱਤਵਾਦੀ ਤੇ ਵੱਖਵਾਦੀ ਗਰਦਾਨਣਾ ਕੀਤਾ, ਪਰ ਜਦੋਂ ਭਾਰਤ ਗੁਲਾਮ ਦੇਸ਼ ਗੁਲਾਮ ਸੀ ਤੇ ਅੱਜ ਦੇਖੋ 1947 ਨੂੰ ਭਾਰਤ ਆਜ਼ਾਦ ਹੋਇਆ ਅੰਗਰੇਜ਼ਾਂ ਦੇ ਹੱਥੋਂ, ਤੇ ਅੱਜ ਉਸੇ ਭਗਤ ਸਿੰਘ ਦੀਆਂ ਤਸਵੀਰਾਂ ਹਰ ਚੌਂਕ ਤੇ ਚੁਰਾਹੇ ਚ ਲੱਗ ਗਈਆਂ। ਅੱਜ ਉਸੇ ਊਧਮ ਸਿੰਘ ਦੀ ਬੁੱਤ ਹਰ ਚੌਂਕ ਤੇ ਚੁਰਾਹੇ ਵਿਚ ਲੱਗ ਗਏ। ਅੱਜ ਸੰਸਦ ਦੇ ਅੰਦਰ ਪਾਰਲੀਮੈਂਟ ਹਾਊਸ ਭਾਰਤ ਦੀ ਗੁਰਮੁਖ ਪਿਆਰੇ ਉਸੇ ਭਗਤ ਸਿੰਘ ਦਾ ਬੁੱਤ ਲੱਗ ਗਿਆ, ਤਸਵੀਰ ਲੱਗ ਗਈ, ਜਿਹਨੂੰ ਕਦੇ ਅੱਤਵਾਦੀ ਤੇ ਵੱਖਵਾਦੀ ਕਿਹਾ ਸੀ। ਫਾਂਸੀਆਂ ਦੇ ਐਲਾਨ ਹੋਏ, ਅੱਜ ਉਹਨਾਂ ਦੀਆਂ ਤਸਵੀਰਾਂ ਆਜ਼ਾਦ ਦੇਸ਼ ਵਿਚ ਲੱਗਦੀਆਂ ਨੇ, ਸੰਸਦਾਂ ਦੇ ਵਿਚ। ਇਹ ਖਿਆਲ ਕਰਿਓ, ਇਸੇ ਤਰ੍ਹਾਂ ਜਿੰਨਾ ਚਿਰ ਸਿੱਖ ਕੌਮ ਗੁਲਾਮ ਹੈ, ਸਾਡੇ ਸਿੱਖਾਂ ਸ਼ਹੀਦਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਹਿ ਕੇ ਗਰਦਾਨਿਆ ਜਾਵੇਗਾ। ਪਰ ਯਾਦ ਰੱਖਿਓ ਖਾਲਸਾ ਜੀ, ਜਿਸ ਦਿਨ ਸਿੱਖ ਕੌਮ ਆਜ਼ਾਦ ਹੋਈ, ਜਿਸ ਦਿਨ ਖਾਲਸਾ ਰਾਜ ਹੋਇਆ, ਉਸ ਦਿਨ ਸਭ ਤੋਂ ਉੱਪਰ ਵੱਡੇ ਸ਼ਹੀਦਾਂ ਚ ਨਾਂ ਇਹਨਾਂ ਸ਼ਹੀਦਾਂ ਦਾ ਹੀ ਆਉਣਾ ਜਿਨ੍ਹਾਂ ਨੇ ਧਰਮ ਖਾਤਰ, ਕੌਮ ਖਾਤਰ, ਸਿੱਖੀ ਖਾਤਰ ਕੁਰਬਾਨੀਆਂ
1: ਕੀਤੀਆਂ।
0: ਸਭ ਤੋਂ ਉੱਪਰ ਇਹਨਾਂ ਸ਼ਹੀਦਾਂ ਦੇ ਨਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਭਾਈ ਸਤਵੰਤ ਸਿੰਘ, ਬੇਅੰਤ ਸਿੰਘ, ਅਮਰ ਸ਼ਹੀਦ ਭਾਈ ਸੁਖੀ ਤੇ ਜਿੰਦੇ ਵਰਗੇ, ਇਹਨਾਂ ਦੇ ਨਾਂ ਭਾਈ ਦਲਾਵਰ ਸਿੰਘ ਵਰਗਿਆਂ ਦੇ, ਜੁਗਰਾਜ ਸਿੰਘ ਤੂਫਾਨ ਵਰਗਿਆਂ ਦੇ ਨਾਂ ਸਭ ਤੋਂ ਉੱਪਰਲੀਆਂ ਕਤਾਰਾਂ ਵਿਚ, ਜਿਨ੍ਹਾਂ ਨੇ ਧਰਮ ਖਾਤਰ, ਸਿੱਖੀ ਖਾਤਰ, ਦਸਤਾਰ ਦੀ ਆਜ਼ਾਦੀ ਖਾਤਰ, ਸਿੱਖ ਹੱਕਾਂ ਖਾਤਰ ਜੂਝਣਾ ਕੀਤਾ, ਇਹ ਸਾਡੀ ਕੌਮ ਦੇ ਮਹਾਨ ਸ਼ਹੀਦ ਹੈ। ਖਿਆਲ ਕਰਿਓ ਗੁਰਮੁਖ ਪਿਆਰਿਓ, ਇਹਨਾਂ ਸ਼ਹੀਦਾਂ ਨੇ ਜੋ ਕੁਰਬਾਨੀ ਕੀਤੀ, ਕੋਈ ਸਵਾਰਥ ਵਸ ਨਹੀਂ, ਯਰ ਜੋਰੂ ਜ਼ਮੀਨ ਦੀ ਲੜਾਈ ਨਹੀਂ, ਧਰਮ ਕੌਮ ਇਮਾਨ ਹੱਕ ਸੱਚ ਦੀ ਲੜਾਈ ਲੜਨਾ ਕੀਤੀ। ਅਜੇ ਤਾਂ ਹੀ 20ਵੀਂ ਸਦੀ ਦੇ ਮਹਾਨ ਸਿੱਖ ਵਿਰੋਧੀ ਕਹਿੰਦੇ ਤਸਵੀਰਾਂ ਲਾ ਦੇਣੀਆਂ, ਤੇ ਗੁਰੂ ਕੇ ਸਿੱਖਾਂ ਸਿੱਖ ਜਥੇਬੰਦੀਆਂ ਨੇ ਐਦ ਲਏ ਹੈ ਕਿ ਤਸਵੀਰਾਂ ਘਰ ਘਰ ਪਹੁੰਚਾ ਦੇਣੀਆਂ। ਤੇ ਅੱਜ ਇਹ ਤਸਵੀਰਾਂ ਇਕੱਲੇ ਪੰਜਾਬ ਵਿਚ ਨਹੀਂ, ਦੁਨੀਆਂ ਦੇ ਹਰ ਕੋਨੇ, ਖਾਸ ਕਰ ਦਿੱਲੀ ਵਰਗੇ ਸ਼ਹਿਰ, ਦਿੱਲੀ ਰਾਜਧਾਨੀ ਹੈ ਦੇਸ਼ ਦੀ, ਦਿੱਲੀ ਦੇ ਵਿਚ ਜਿੰਨੇ ਸਿੱਖਾਂ ਦੇ ਘਰ ਆ, ਹਰ ਸਿੱਖ ਦੇ ਘਰ ਅੱਜ ਤਸਵੀਰ, ਅੱਜ ਕੈਲੰਡਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਦਾ ਲੱਗਿਆ। ਇਹ ਮਾਣ ਤੇ ਸਨਮਾਨ ਉਹਨਾਂ ਦੀ ਕਰਨੀ ਤੇ ਕਮਾਈ ਖਾਤਰ, ਜੋ ਉਹਨਾਂ ਨੇ ਸਿੱਖੀ ਖਾਤਰ ਪਹਿਰਾ ਦਿੱਤਾ ਗੁਰਮੁਖ ਪਿਆਰਿਓ, ਜੋ ਉਹਨਾਂ ਨੇ ਪ੍ਰੈਕਟੀਕਲੀ ਜੀਵਨ ਦੁਨੀਆਂ ਦੇ ਸਾਹਮਣੇ, ਸਿੱਖਾਂ ਦੇ ਸਾਹਮਣੇ ਰੱਖਿਆ, ਉਸ ਕਰਕੇ ਅੱਜ ਕੌਮ ਵਿਚ ਸਤਿਕਾਰ ਤੇ 20ਵੀਂ ਸਦੀ ਪੂਰੇ 100 ਸਾਲ ਦਾ ਮਹਾਨ ਸਿੱਖ ਉਹਨਾਂ ਨੂੰ ਖਿਤਾਬ ਦਿੱਤਾ ਗਿਆ। ਆਓ ਗੁਰਮੁਖ ਪਿਆਰਿਓ, ਜਿੱਥੇ ਮਹਾਂਪੁਰਖਾਂ ਦੀ ਯਾਦ ਵਿਚ ਧੰਨ ਧੰਨ ਸਿੰਘ ਬਾਬਾ ਬ੍ਰਹਮਾਨੰਦ ਜੀ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਨਿਰਗੁਣ ਬ੍ਰਹਮ ਦੇ ਨਾਲ ਅਭੇਦ ਹੋਣਾ ਕੀਤਾ। ਮਹਾਂਪੁਰਖ ਹਰ ਹਰ ਜਨ ਦੋ ਏਕ ਹੈ, ਬਿਵ ਵਿਚਾਰ ਕਿਛ ਨਾਹੀ, ਜਲ ਤੇ ਉਭੇ ਤਰੰਗ ਜੋ ਜਲ ਹੀ ਬਿਖੈ ਸਮਾਏ। ਸਾਧੂ ਰੱਬ ਦੇ ਪਿਆਰੇ ਸੰਤ ਭਗਤ ਗੁਰਸਿੰਘ ਹੈ, ਪਰਉਪਕਾਰੀ ਜਗ ਤਾਰਨੇ ਆਏ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਜਿਹੜੇ ਵਾਹਿਗੁਰੂ ਦੇ ਪਿਆਰੇ ਗੁਰਮੁਖ ਪਿਆਰੇ, ਉਹ ਦੁਨੀਆਂ ਨੂੰ ਧਰਮ ਦਾ ਮਾਰਗ ਦੱਸਦੇ, ਸਵਾਰਥ ਤੋਂ ਰਹਿਤ, ਲੋਭ ਲਾਲਚਾਂ ਤੋਂ ਰਹਿਤ, ਕਾਮ ਕਰੋ ਲੋਭ ਮੋਹੰਕਾਰ ਤੋਂ ਰਹਿਤ ਹੋ ਕੇ ਇੱਕ ਸੱਚਾ ਸੁੱਚਾ ਜੀਵਨ ਜਿਉਂਦੇ ਆ, ਤੇ ਜਿਉਣ ਦਾ ਰਾਹ ਦੱਸਦੇ ਆ, ਪਰਉਪਕਾਰ ਦਾ ਰਾਹ ਉਹਨਾਂ ਦਾ। ਗੁਰਮੁਖ ਪਿਆਰਿਓ, ਜੀਵਨ ਧਾਨੇ ਆ, ਉਹਨਾਂ ਦੀਆਂ ਕਮਾਈਆਂ ਧਾਨੇ ਆ, ਐਸੇ ਮਹਾਂਪੁਰਖਾਂ ਨੂੰ ਤੇ ਗੁਰਮੁਖ ਪਿਆਰਿਓ ਅਸੀਂ ਲੱਭਦੇ ਆ, ਐਸੇ ਮਹਾਂਪੁਰਖਾਂ ਦੇ ਦਰਸ਼ਨ ਹੋਣ, ਇਹੋ ਜਿਹੇ ਮਹਾਂਪੁਰਖਾਂ ਦਾ ਸੰਗ ਮਿਲੇ, ਜਿਨ੍ਹਾਂ ਬਾਬਤ ਬਾਣੀ ਵਿਚ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਆਖਿਆ, ਭਾਗ ਛੜੇ ਹਰ ਸੰਤ ਤੁਮਾਰੇ, ਦਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨ੍ਹਾਂ ਕੇ ਕੰਮ। ਆਪਾਂ ਮਨੁੱਖਾਂ ਦੀ ਤੇ ਗੱਲ ਕੀ ਹੈ, ਗੁਰਮੁਖ ਪਿਆਰਿਓ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਪਾਤਸ਼ਾਹ ਦੀ ਪਾਵਨ ਬਾਣੀ ਉਚਾਰਨ ਕੀਤੀ, ਸੁਖਮਣੀ ਸਾਹਿਬ ਪੜ੍ਹੋ, ਸਤਿਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਨੂੰ ਤਾਂ ਮਨੁੱਖਾਂ ਦੀ ਗੱਲ ਕੀ, ਉਹਨੂੰ ਤੇ ਸ਼ਿਵਜੀ ਦੇਵਤਾ, ਜਿਹਨੂੰ ਲੈਤਾ ਦਾ ਦੇਵਤਾ ਮੰਨਿਆ ਸਨਾਤਨ ਮਤ, ਹਿੰਦੂ ਮਤ ਵਿਚ ਬ੍ਰਹਮ ਗਿਆਨੀ ਦੇ ਦਰਸ਼ਨ ਤੇ ਸ਼ਿਵਜੀ, ਜਿਹਦਾ ਸਭ ਤੋਂ ਵੱਡਾ ਧਿਆਨ ਮੰਨਿਆ, ਸਭ ਤੋਂ ਵੱਡੀ ਸਮਾਧੀ ਮੰਨੀ ਹੈ, ਭੱਟਾਂ ਦੇ ਸੋਈਏ ਪੜ੍ਹੋ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ, ਤੇ ਸਤਿਗੁਰ ਕਹਿੰਦੇ ਰੁਦਰ ਧਿਆਨ ਗਿਆਨ ਸਤਿਗੁਰ ਕੇ, ਭੱਟਾਂ ਦੇ ਸੋਈਏ ਭੱਟਾਂ ਨੇ ਗੁਰੂ ਮਹਿਮਾ ਜਿੱਥੇ ਉਚਾਰੀ, ਉੱਥੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਦੀ ਮਹਿਮਾ ਕਰਦਿਆਂ ਵਿੱਚ ਜ਼ਿਕਰ ਕੀਤਾ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਸਭ ਜਨ ਭਲ ਉਹਨੇ ਜੋ ਗਾਵੈ, रुद्र ध्यान, रुद्र नाम है शिव जी का, सब तो वड्डा ध्यान ही शिव जी नूं मन्निया, बड़ा डूंगा ध्यान, बड़ी डूंगी समाधि है, पर ऐसा ध्यान ही शिव जी गुरु अर्जन देव पातशाह कहंदे हो भी ब्रह्म ज्ञानी दे दर्शन लभदा फिरदा की वचन, ब्रह्म ज्ञानी को खोजह महेश्वर, महेश नाम है शिव जी का, ते बाणी दा वचन है सतगुरु कहंदे ब्रह्म ज्ञानी को खोजह महेश्वर, नानक ब्रह्म ज्ञानी आप परमेश्वर, दोवे अर्थ कर लो, ब्रह्म ज्ञानी वो आप परमेश्वर ही है, ते जहां ब्रह्म ज्ञानी, ब्रह्म दा अर्थ है वाहिगुरु अकाल पुरख राम अल्लाह खुदा, ते ज्ञानी हुंदा उहदा ज्ञान रखण वाला, ब्रह्म वाहिगुरु है ते ज्ञानी उहदा ज्ञान रखण वाला साधु संत महात्मा गुरु पीर, ते सतगुर पातशाह महाराज कहिंदे ओ वाहिगुरु ब्रह्म है, ते ब्रह्म ज्ञानी भी परमेश्वर दा रूप है, वो आप परमेश्वर की वचन धारणा विच सारे रसना सफली करे, गुरु अर्जन पातशाह वचन कर रहे हैं, आप परमेश्वर है।

0: ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਪਾਤਸ਼ਾਹ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਚ ਵਚਨ ਕਰਦੇ ਆ, ਬ੍ਰਹਮ ਗਿਆਨੀ ਕੋ ਖੋਜਹ ਮਹੇਸ਼ਵਰ। ਸ਼ਿਵ ਜੀ ਵੀ ਲੱਭਦਾ ਕਦੇ ਬ੍ਰਹਮ ਗਿਆਨੀ ਦੇ ਦਰਸ਼ਨ ਹੋ ਜਾਣ। ਤੇ ਬ੍ਰਹਮ ਗਿਆਨੀ ਸਤਿਗੁਰ ਪਾਤਸ਼ਾਹ ਕਹਿੰਦੇ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਨਾਨਕ ਨਾਮ ਦੀ ਮੋਹਰ ਲਗਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੇ ਆਪ ਪਰਮੇਸ਼ਰ ਦਾ ਆਪ ਪਰਮੇਸ਼ਰ ਐਸੇ ਮਹਾਂਪੁਰਖ ਬ੍ਰਹਮ ਗਿਆਨੀਆਂ ਦਾ ਰੂਪ ਸੰਤ ਬਾਬਾ ਆਤਮ ਸਿੰਘ ਮਸਤੂ ਆਣੇ ਵਾਲੇ, ਸੰਤ ਬਾਬਾ ਸੁੰਦਰ ਸਿੰਘ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲੇ ਮਹਾਂਪੁਰਖ, ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ, ਐਸੇ ਐਸੇ ਮਹਾਂਪੁਰਖ ਜਿਨ੍ਹਾਂ ਬ੍ਰਹਮ ਦਾ ਗਿਆਨ ਪਾਇਆ ਤੇ ਬ੍ਰਹਮ ਦਾ ਗਿਆਨ ਦੁਨੀਆਂ ਤੇ ਵੰਡਿਆ, ਉਹਨਾਂ ਦਾ ਜੀਵਨ ਕਮਾਲ ਦਾ ਜੀਵਨ, ਉਹਨਾਂ ਨੂੰ ਸਦਾ ਸਿੱਜਦਾ। ਐਸੇ ਮਹਾਂਪੁਰਖਾਂ ਦੇ ਵਿੱਚੋਂ ਹੀ ਗੁਰਮੁਖ ਪਿਆਰਿਓ, ਇੱਥੋਂ ਦੀਆਂ ਸੰਗਤਾਂ ਸੇਵਕਾਂ ਸਿੰਘਾਂ ਦੇ ਦੱਸਣ ਅਨੁਸਾਰ ਬਾਬਾ ਬ੍ਰਹਮਾਨੰਦ ਜੀ ਦਾ ਜੀਵਨ ਵਾਹਿਗੁਰੂ ਵਿੱਚ ਅਭੇਦ, ਸਾਧੂ ਸੰਤ ਮਹਾਤਮਾ ਕਿਸੇ ਮਤ ਦਾ ਹੋਵੇ, ਗੁਰਮੁਖੋ ਮੁਸਲਮਾਨ ਈਸਾਈ ਹਿੰਦੂ ਸਿੱਖ ਧਰਮ ਦਾ ਜਿਹੜਾ ਰੱਬ ਨਾਲ ਜੁੜਿਆ ਗੁਰਮੁਖ ਪਿਆਰੇ ਸ਼ਰ੍ਹਾਂ ਤੋਂ ਉੱਪਰ ਉੱਠਿਆ, ਉਹ ਸਤਿਕਾਰ ਦੇ ਯੋਗ ਆ ਜਿਹੜਾ ਵਾਹਿਗੁਰੂ ਨਾਲ ਇੱਕ ਮੇਕਿਆ। ਉਹ ਜਾਤਾਂ ਗੋਤਾਂ ਮਜ਼ਹਬਾਂ ਦੀ ਗੱਲ ਨਹੀਂ ਰਹਿ ਜਾਂਦੀ, ਗੁਰਮੁਖ ਪਿਆਰੇ ਜਿਹੜਾ ਰੱਬ ਨਾਲ ਜੁੜ ਗਿਆ ਉਹ ਪੂਜਣ ਯੋਗ ਹੈ ਮਹਾਤਮਾ। ਐਸੇ ਐਸੇ ਮਹਾਂਪੁਰਖ ਜਿਹੜੇ ਜੁੜੇ ਆ ਸਤਿਕਾਰ ਦੇ ਯੋਗ, ਜਿਹੜੇ ਆਪ ਜੁੜੇ ਜੋੜਿਆ ਸੰਸਾਰ ਨੂੰ ਰਾਹ ਦੱਸਿਆ ਗੁਰਮੁਖ ਪਿਆਰੇ, ਮਹਾਂਪੁਰਖਾਂ ਦੇ ਜੀਵਨ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਗੁਰਮੁਖ ਪਿਆਰਿਓ, ਸਾਡੇ ਲਈ ਪ੍ਰੇਰਨਾ ਸਰੋਤ ਹੈ। ਕੋਈ ਸੇਵਾ ਵਾਲੇ, ਕੋਈ ਸਿਮਰਨ ਵਾਲੇ, ਕੋਈ ਸਿਪਾਹੀਆਂ ਦਾ ਰੂਪ, ਸੰਤ ਸਿਪਾਹੀਆਂ ਦੇ ਰੂਪ ਵਿੱਚ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜੀਵਨ ਸਾਡੇ ਸਾਹਮਣੇ ਹੈ। ਰਹੋ ਵਿਚਾਰ, ਮੌਜੂਦਾ ਸਮੇਂ ਦੇ ਅੰਦਰ ਵੀ ਐਸੇ ਸਾਧੂ ਸੰਤ ਮਹਾਂਪੁਰਖ ਆਪੋ ਆਪਣੇ ਖੇਤਰਾਂ ਵਿੱਚ ਸਮਾਜ ਦੀ ਸੇਵਾ, ਧਰਮ ਦੀ ਸੇਵਾ, ਦੇਸ਼ ਕੌਮ ਦੀ ਸੇਵਾ ਵਿੱਚ ਲੱਗੇ ਹੋਏ, ਸਾਰੇ ਸਤਿਕਾਰ ਦੇ ਯੋਗ ਹੈ, ਸਭ ਨੂੰ ਸਿੱਜਦਾ। ਐਸੇ ਮਹਾਂਪੁਰਖਾਂ ਦੀ ਯਾਦ ਵਿੱਚ ਤੁਸੀਂ ਸਾਰੇ ਜੁੜ ਬੈਠੇ ਹੋ, ਗੁਰਮੁਖ ਪਿਆਰੇ ਹੋ, ਔਰ ਉਹਨਾਂ ਸ਼ਹੀਦਾਂ ਸਿੰਘਾਂ ਸ਼ਹੀਦਾਂ ਦੀ ਸਾਹਿਬਜ਼ਾਦਿਆਂ ਦੀ ਯਾਦ ਜਿਨ੍ਹਾਂ ਦੀ ਕੁਰਬਾਨੀ ਧਾਨੇ ਹੈ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਧੰਨ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੀ ਸ਼ਹਾਦਤ ਸਾਡੇ ਲਈ ਪ੍ਰੇਰਨਾ ਸਰੋਤ ਹੈ। ਛੋਟੀ ਉਮਰ ਦੇ ਅੰਦਰ, ਨਿੱਕੀ ਉਮਰ ਦੇ ਅੰਦਰ ਵੱਡੇ ਸਾਕੇ ਜਿਨ੍ਹਾਂ ਨੇ ਕਰਨਾ ਕੀਤੇ, ਉਹਨਾਂ ਸ਼ਹੀਦਾਂ ਨੂੰ ਸਿਜਦਾ ਕਰਨ ਵਾਸਤੇ ਆਏ ਹੋ, ਉਹਨਾਂ ਦੀ ਯਾਦ ਵਿੱਚ ਜੁੜ ਬੈਠੇ, ਉਹਨਾਂ ਦੀ ਆਵਾਜ਼ ਨੂੰ ਸੁਣੋ। ਅੱਜ ਉਹਨਾਂ ਦੀ ਆਵਾਜ਼ ਕੀ ਹੈ? ਠੀਕ ਹੈ, ਅੰਮ੍ਰਿਤ ਅਮਰ ਨਾ ਹੋ ਸਕਿਓ, ਦਸ ਖਾਲਸਾ ਪੰਥ ਦੀ ਤੂੰ ਸ਼ਾਨ ਕੀ ਹੈ? ਜੇ ਨਾ ਲੜਿਓ ਅਜੀਤ ਜੁਝਾਰ ਵਾਂਗ ਕਲਗੀ ਵਾਲੇ ਦੀ, ਦਸ ਤੂੰ ਸੰਤਾਨ ਕੀ ਹੈ? ਉਹੀ ਜਿੱਤ ਦੇ ਬਾਜ਼ੀਆਂ ਜਾਗੇ ਅੰਦਰ, ਜਿਹੜੇ ਜਿੱਤਣ ਲਈ ਬਾਜ਼ੀਆਂ ਹਾਰਦੇ ਨੇ। ਸਿੱਖ ਧਰਮ ਵਿੱਚ ਜਨਮ ਹੋਇਆ ਗੁਰਮੁਖ ਪਿਆਰਿਓ, ਸਿੱਖੀ ਧਾਰਨ ਕੀਤੀ ਆ, ਤੇ ਖਿਆਲ ਕਰੋ ਵਾਰਸ ਉਹਨਾਂ ਦੇ ਆ ਜਿੱਥੇ ਗੁਰੂ ਸ਼ਹੀਦ, ਗੁਰੂਆਂ ਦੇ ਬੱਚੇ ਸ਼ਹੀਦ, ਜਾਨਾਂ ਤੋਂ ਪਿਆਰੇ ਸਿੰਘ ਸ਼ਹੀਦ, ਜਿੱਥੇ ਬੀਬੀਆਂ ਦੀਆਂ ਸ਼ਹਾਦਤਾਂ, ਮਿਹਨਤਾਂ ਮੁਸ਼ਕਤਾਂ ਦਾ ਜੀਵਨ, ਜੰਮਦੇ ਬੱਚੇ ਸ਼ਹੀਦ, ਉਹਨਾਂ ਦੇ ਤੁਸੀਂ ਵਾਰਸ ਹੋ। ਜੰਮਦੇ ਛੱਡੋ ਗੁਰਮੁਖੋ, ਜਿਹੜੇ ਮਾਵਾਂ ਦੇ ਗਰਭ ਵਿੱਚ ਦੁਸ਼ਟਾਂ ਨੇ ਸ਼ਹੀਦ ਕਰ ਦਿੱਤੇ, ਆਖਿਆ ਕਿ ਸਿੱਖੀ ਦਾ ਬੀਜ ਨਾਸ ਕਰ ਦੇਣਾ, ਸਿੱਖਾਂ ਨੂੰ ਜਨਮ ਨਹੀਂ ਲੈਣ ਦੇਣਾ ਮਾਵਾਂ ਦੇ ਗਰਭ ਵਿੱਚ। ਮੀਰ ਮੰਨੂ ਦੇ ਸਮੇਂ ਗੁਰਮੁਖ ਪਿਆਰਿਓ, ਸਿੰਘਾਂ ਦੇ ਉੱਤੇ ਇਹੋ ਜਿਹਾ ਕਤਲੇਆਮ ਹੋਇਆ ਕਿ ਮਾਵਾਂ ਦੇ ਗਰਭ ਵਿੱਚ ਜਨਮ ਜੰਮਣ ਤੋਂ ਪਹਿਲਾਂ ਹੀ ਸਿੱਖਾਂ ਦੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ, ਮਾਵਾਂ ਦੇ ਗਰਭ ਵਿੱਚ ਮਾਰ ਦਿੱਤੇ ਗਏ। ਤੁਸੀਂ ਉਹਨਾਂ ਦੇ ਵਾਰਸ, ਉਹਨਾਂ ਸ਼ਹੀਦਾਂ ਦੇ ਵਾਰਸ ਜਿਨ੍ਹਾਂ ਤੁਹਾਡੀ ਖਾਤਰ ਕੁਰਬਾਨੀਆਂ, ਜੇ ਦਸ਼ਮੇਸ਼ ਪਾਤਸ਼ਾਹ ਨੂੰ ਤਖ਼ਤ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਮਾਤਾਵਾਂ ਨੇ ਪੁੱਛਿਆ, ਜਦੋਂ ਲਗਤੇ ਜਿਗਰ ਦੇ ਟੋਟੇ ਅਜੀਤ ਤੇ ਜੁਝਾਰ ਜੋਰਾਵਰ ਦੇ ਫਤਿਹ ਸਿੰਘ ਨਜ਼ਰ ਨਾ ਪਏ, ਮਾਲਵੇ ਦੀ ਧਰਤੀ ਜੰਗਲ ਦੇਸ਼, ਮਾਤਾਵਾਂ ਨੇ ਆਖਿਆ ਸਤਿਗੁਰ ਸੱਚੇ ਪਾਤਸ਼ਾਹ ਬਾਕੀ ਸਿੰਘ ਦਿਸਦੇ ਆ, ਭਾਈ ਦਇਆ ਸਿੰਘ, ਧਰਮ ਸਿੰਘ ਨਜ਼ਰੀ ਪੈਂਦੇ ਆ, ਬਾਕੀ ਸਿੱਖ ਨਜ਼ਰੀ ਪੈਂਦੇ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਨਜ਼ਰੀ ਪੈਂਦੇ ਆ, ਅਜੀਤ ਦੇ ਜੁਝਾਰ ਜੋਰਾਵਰ ਦੇ ਫਤਿਹ ਸਿੰਘ ਨਜ਼ਰ ਨਹੀਂ ਪੈਂਦੇ, ਸੱਚੇ ਪਾਤਸ਼ਾਹ ਯੁੱਗ ਦੇ ਪਿੱਛੇ ਰਹਿ ਗਏ ਆ। ਸਤਿਗੁਰ ਪਾਤਸ਼ਾਹ ਮੁਸਕਰਾ ਕੇ ਆਖਿਆ ਨਹੀਂ ਭੁੱਲੀਓ, ਉਹ ਪਿੱਛੇ ਨਹੀਂ ਰਹਿ ਗਏ, ਉਹ ਤੇ ਬਹੁਤ ਅੱਗੇ ਲੰਘ ਗਏ ਆ। ਉਹ ਪਿੱਛੇ ਨੀ ਰਹਿ ਗਏ, ਸੱਚੇ ਪਾਤਸ਼ਾਹ ਨਜ਼ਰ ਨੀ ਆਉਂਦੇ ਕਿੱਥੇ ਗਏ ਆ। ਸਤਿਗੁਰ ਪਾਤਸ਼ਾਹ ਨੇ ਉੱਥੇ ਇਕੱਤਰ ਹੋਏ ਹਜ਼ਾਰਾਂ ਸਿੱਖਾਂ ਵੱਲ ਨੂੰ, ਸੈਂਕੜੇ ਸਿੱਖਾਂ ਵੱਲ ਨੂੰ ਇਸ਼ਾਰਾ ਕਰਕੇ ਆਖਿਆ ਸੀ, ਇਹਨੂੰ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਕੌਣ ਸੀ ਉੱਥੇ ਕਦੇ ਸੋਚਿਆ ਖਾਲਸਾ ਜੀ? ਆਪਣੇ ਹੀ ਬਜ਼ੁਰਗ ਸੀ, ਆਪਣੇ ਹੀ ਵੱਡੇ ਵਡੇਰੇ ਸੀ ਜਿਨ੍ਹਾਂ ਵੱਲ ਇਸ਼ਾਰਾ ਬਾਜਾ ਵਾਲੇ ਨੇ ਕੀਤਾ ਇਹਨੂੰ ਪੁੱਤਰਨ ਕੇ ਸੀਸ ਪੈ। ਹੋਰ ਉੱਥੇ ਕੌਣ ਸੀ? ਆਪਣੇ ਵੱਡੇ ਵਡੇਰੇ ਸੀ, ਆਪਣੇ ਬਜ਼ੁਰਗ ਸੀ ਜਿਨ੍ਹਾਂ ਵੱਲ ਇਸ਼ਾਰਾ ਕਰਕੇ ਸਤਿਗੁਰੂ ਨੇ ਆਖਿਆ ਮੈਂ ਇਹਨਾਂ ਦੇ ਉੱਪਰ ਦੀ ਕੁਰਬਾਨ ਕਰ ਦਿੱਤੇ ਭੋਲੀਓ। ਉਹ ਪਿੱਛੇ ਨੀ ਰਹਿ ਗਏ, ਉਹ ਤੇ ਕੁਰਬਾਨ ਹੋ ਗਏ ਆ। ਤੇ ਕੀ ਹੋ ਗਿਆ ਜੇ ਚਾਰ ਕੁਰਬਾਨ ਹੋ ਗਿਆ, ਲੱਖਾਂ ਤੇ ਹਜ਼ਾਰਾਂ ਤੁਹਾਡੇ ਹੀ ਪੁੱਤਰ ਆ।
1: ਬਹੁਤ ਸ੍ਰੀ ਅਕਾਲ।
0: ਐਡਾ ਵੱਡਾ ਮਾਣ ਬਖਸ਼ਿਆ, ਹੁਣ ਦਿਨਾਂ ਚ ਝਾਤੀਆਂ ਮਾਰਨੀਆਂ ਖਾਲਸਾ ਜੀ। ਕਦੇ ਅੰਤਰ ਆਤਮੇ ਧਿਆਨ ਗੁਰਮੁਖ ਪਿਆਰਿਓ ਨਿਗਾਹ ਮਾਰ ਕੇ ਦੇਖੋ, ਅਸੀਂ ਅੱਜ ਹੈ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਦੇ ਪੁੱਤਰੀਆਂ, ਸਾਡਾ ਹੈ ਜੀਵਨ ਉਹਨਾਂ ਸਾਹਿਬਜ਼ਾਦਿਆਂ ਨਾਲ ਮੇਲ ਖਾਂਦਾ ਜਿਨ੍ਹਾਂ ਨੂੰ ਕੁਰਬਾਨ ਕਰਕੇ ਸਤਿਗੁਰ ਪਾਤਸ਼ਾਹ ਨੇ ਆਖਿਆ ਇਹਨੂੰ ਪੁੱਤਰਨ ਕੇ ਅਸੀਸ ਪੈ। ਮੈਂ ਇਹਨਾਂ ਵਾਸਤੇ ਉਹਨਾਂ ਨੂੰ ਵਾਰ ਦਿੱਤਾ। ਖਾਲਸਾ ਜੀ ਖਿਆਲ ਕਰੋ, ਲੱਖ ਤੇ ਜਿਗਰ ਦੇ ਟੋਟੇ ਆਪਣੀ ਝੋਲੀ ਚੋਂ ਚਾਰੋਂ ਕੱਢ ਕੇ ਸਤਿਗੁਰ ਨੇ ਆਪਣੀ ਬਿੰਦੀ ਔਲਾਦ, ਆਪਣੀ ਨਾਦੀ ਔਲਾਦ ਦੇ ਉੱਤੋਂ ਦੀ ਕੁਰਬਾਨ ਕਰ ਦਿੱਤੀ। ਕਦੇ ਦੁਨੀਆਂ ਦੇ ਉੱਤੇ ਆਪਣੀ ਨਾਦੀ ਔਲਾਦ ਤੋਂ ਆਪਣੀ ਬਿੰਦੀ ਔਲਾਦ ਕੋਈ ਕੁਰਬਾਨ ਨਹੀਂ ਕਰਦਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਉਹਨਾਂ ਨੇ ਆਪਣੀ ਬਿੰਦੀ ਔਲਾਦ, ਆਪਣੀ ਨਾਦੀ ਔਲਾਦ ਦੇ ਉੱਤੋਂ ਕੁਰਬਾਨ ਕਰ ਦਿੱਤੀ। ਕਿਤੇ ਸਿੱਖਾਂ ਦੇ ਮਨ ਵਿੱਚ ਭੁਲੇਖਾ ਨਾ ਰਹੇ ਕਿ ਸਤਿਗੁਰੂ ਜਿਨ੍ਹਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਪਿਆਰ ਕਰਦੇ ਸ਼ਾਇਦ ਸਾਨੂੰ ਨਹੀਂ ਕਰਦੇ, ਜਿਨ੍ਹਾਂ ਜੋਰਾਵਰ ਤੇ ਫਤਿਹ ਸਿੰਘ ਜੁਝਾਰ ਸਿੰਘ ਨੂੰ ਪਿਆਰ ਕਰਦੇ ਸ਼ਾਇਦ ਸਾਨੂੰ ਨਹੀਂ ਕਰਦੇ। ਚਮਕੌਰ ਦੀ ਗੜੀ ਚੋਂ ਜਦੋਂ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੰਗ ਦੇ ਮੈਦਾਨ ਨੂੰ ਚੱਲਿਆ ਸੀ ਨਾ, ਤੇ ਅੱਗੇ ਖੜ ਗਏ ਸੀ ਭਾਈ ਦਇਆ ਸਿੰਘ। ਆਖਿਆ ਸਾਹਿਬਜ਼ਾਦਾ ਜੀ, ਉਹਨਾਂ ਚਿਰ ਕਦਮ ਅੱਗੇ ਨਾ ਰੱਖਿਓ ਜਿੰਨਾ ਚਿਰ ਅਸੀਂ ਦੋ ਬਚਨ ਸਤਿਗੁਰ ਨਾਲ ਕਰ ਨਹੀਂ ਲੈਂਦੇ। ਬੇਨਤੀ ਕੀਤੀ, ਸਤਿਗੁਰ ਸੱਚੇ ਪਾਤਸ਼ਾਹ, ਤੁਹਾਡੇ ਚਾਰ ਪੁੱਤਰਾਂ ਚੋਂ ਦੋ ਸਰਸਾ ਤੇ ਵਿਛੜ ਕੇ ਪਤਾ ਨੀ ਜਿਉਂਦੇ ਆ ਕਿ ਨਹੀਂ। ਇੱਕ ਅੱਖਾਂ ਦੇ ਸਾਹਮਣੇ ਅਜੀਤ ਸਿੰਘ ਜਾਮੇ ਸ਼ਹਾਦਤ ਨੂੰ ਪ੍ਰਾਪਤ ਹੋ ਗਿਆ ਬਾਜਾਂ ਵਾਲਿਆ, ਤੇਰਾ ਇੱਕੋ ਪੁੱਤਰ ਤੇ ਤੇਰੇ ਕੋਲੇ ਰਹਿ ਗਿਆ, ਇਹਨੂੰ ਤੇ ਕੋਲ ਰੱਖ ਲੈ। ਜਿੰਨਾ ਚਿਰ ਅਸੀਂ ਜਿਉਂਦੇ ਆ ਸਤਿਗੁਰ ਸੱਚੇ ਪਾਤਸ਼ਾਹ, ਇਹਨੂੰ ਅਸੀਂ ਜੰਗ ਦੇ ਮੈਦਾਨ ਵੱਲ ਨਹੀਂ ਜਾਣ ਦੇਣਾ, ਇੱਕੋ ਤੇ ਰਹਿ ਗਿਆ। ਉਸ ਵੇਲੇ ਸਤਿਗੁਰ ਦਸਵੇਂ ਪਾਤਸ਼ਾਹ ਨੇ ਆਖਿਆ, ਭਾਈ ਦਇਆ ਸਿੰਘ ਜੀ, ਇਸੇ ਕਰਕੇ ਮੈਂ ਇਹਨਾਂ ਨੂੰ ਆਪਣੀ ਝੋਲੀ ਚੋਂ ਕੱਢ ਕੇ ਵਾਰਿਆ, ਕਿ ਤੁਸੀਂ ਕਿਤੇ ਇਹਨਾਂ ਨਾਲ ਆਪਣਾ ਤੁਲਨਾ ਕਰਨਾ ਸਮਝ ਲਿਓ ਕਿ ਜਿੰਨਾ ਸਤਿਗੁਰ ਆਪਣੇ ਸਾਹਿਬਜ਼ਾਦਿਆਂ ਨੂੰ ਪਿਆਰ ਕਰਦੇ ਸ਼ਾਇਦ ਸਾਨੂੰ ਉਹਨਾਂ ਨੇ। ਸਤਿਗੁਰ ਪਾਤਸ਼ਾਹ ਕਹਿੰਦੇ, ਦਇਆ ਸਿੰਘ, ਮੈਨੂੰ ਤੇਰੇ ਵਿੱਚ ਤੇ ਜੁਝਾਰ ਸਿੰਘ ਚ ਕੋਈ ਫਰਕ ਨਜ਼ਰ ਨਹੀਂ ਆਉਂਦਾ, ਜਿੰਨੇ ਤਿਆਰ ਬਰ ਤਿਆਰ ਸਿੱਖ ਮੈਨੂੰ ਅਜੀਤ ਤੇ ਜੁਝਾਰ ਨਾਲੋਂ ਵੱਧ ਆ, ਇਸੇ ਕਰਕੇ ਮੈਂ ਆਪਣੇ ਚਾਰ ਪੁੱਤਰ ਆਪਣੀ ਝੋਲੀ ਚੋਂ ਕੱਢ ਕੇ ਕੁਰਬਾਨ ਕਰ ਦਿੱਤੇ ਆ। ਕਿਉਂ ਵਾਲੇ ਇਤਿਹਾਸ ਦੇ ਅੰਦਰ, ਦੁਨੀਆਂ ਦੇ ਅੰਦਰ ਕਦੇ ਕੋਈ ਇਹ ਨਾ ਸੋਚੇ ਕਿ ਜਿੰਨਾ ਸਤਿਗੁਰ ਪਾਤਸ਼ਾਹ ਆਪਣੇ ਪੁੱਤਰਾਂ ਨੂੰ ਸਾਹਿਬਜ਼ਾਦਿਆਂ ਨੂੰ ਪਿਆਰ ਕਰਦੇ ਸਨ, ਸਾਨੂੰ ਉਹਨਾਂ ਨਹੀਂ ਸੀ ਕਰਦੇ। ਗੁਰਮੁਖ, ਸਾਡੇ ਉੱਪਰ ਦੀ ਸਤਿਗੁਰ ਨੇ ਕੁਰਬਾਨ ਕਰ ਦਿੱਤੇ ਚਾਰੇ ਪੁੱਤਾਂ ਵਾਲੇ ਹੋਏ। ਜਗਤ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ, ਪੁੱਤਰ ਪੁੱਤਰਾਂ ਦੀ ਖਾਤਰ ਇਹ ਦੁਨੀਆ ਜਾਲ ਚੂਹਾਂ ਵਿੱਚ ਪਾਉਂਦੀ। ਕਦੇ ਆਪਣੇ ਪੁੱਤਰਾਂ ਖਾਤਰ ਗੁਰਮੁਖ ਪਿਆਰਿਓ ਦੁਨੀਆਂ ਤੇ ਦੇਖੋ, ਦੂਜਿਆਂ ਖਾਤਰ ਆਪਣੇ ਪੁੱਤ ਵਾਰ ਦਾ ਕੋਈ ਨਜ਼ਰ ਆਇਆ? ਦੁਨੀਆਂ ਦੇ ਲੋਕ ਪੁੱਤ ਲੋਕਾਂ ਦੇ ਮਰਵਾਉਂਦੇ ਆ, ਰਾਜ ਭਾਗ ਆਪ ਲੈਂਦੇ ਆ, ਕੁਰਸੀਆਂ ਤੇ ਆਪ ਬਹਿੰਦੇ ਆ, ਪੁੱਤ ਲੋਕਾਂ ਦੇ ਮਰਵਾ ਕੇ ਲੋਕਾਂ ਦੀਆਂ ਪੁੱਤਾਂ ਦੀਆਂ ਲਾਸ਼ਾਂ ਤੇ ਕੁਰਸੀਆਂ ਡਾਉਂਦੇ ਆ। ਪਰ ਧੰਨ ਸਤਿਗੁਰ ਬਾਜਾਂ ਵਾਲੇ, ਜਿਨ੍ਹਾਂ ਪੁੱਤ ਆਪਣੇ ਵਾਰੇ ਤੇ ਰਾਜ ਭਾਗ ਸਾਨੂੰ ਬਖਸ਼ਿਆ ਖਾਲਸਾ ਜੀ, ਸੁੱਖ ਸਾਨੂੰ ਬਖਸ਼ਿਆ, ਕਹਿ ਇਹਨੂੰ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁੱਤ ਚਾਰ। ਉਹ ਯਾਦ ਕਰੋ ਸਮਾਂ, ਮਾਛੀ ਵਾੜੇ ਦਾ ਜੰਗਲ ਚਮਕੌਰ ਦੀ ਗੜੀ ਨੂੰ ਛੱਡਿਆ, ਜਿਸ ਵੇਲੇ ਨਾ ਚਰਨਾਂ ਚ ਮਖਮਲੀ ਜੋੜਾ, ਨਾ ਹੇਠਾਂ ਨੀਲਾ ਘੋੜਾ, ਨਾ ਹੱਥ ਤੇ ਬਾਜ, ਨਾ ਸਿਰ ਤੇ ਤਾਜ, ਗੁਲਾਬੇ ਪੰਜਾਬੇ ਦਾ ਖੂਹ ਟਿੰਡ ਦਾ ਸਰਾਣਾ, ਤੇ ਗੁਰਮੁਖ ਪਿਆਰਿਓ ਮੋਟਾ ਬਸਤਰ ਵੀ ਕੋਲ ਕੋਈ ਨੀ, ਤੇ ਸਤਲੁਜ ਦਰਿਆ ਦਾ ਕੰਢਾ, ਉਹ ਮਾਘ ਦੀਆਂ ਰਾਤਾਂ ਠੰਡੀ ਵਗਦੀ ਹਵਾ, ਇਹੋ ਜਿਹੇ ਸਮੇਂ ਚ ਵੀ ਸਤਿਗੁਰ ਪਾਤਸ਼ਾਹ ਅਰਸ਼ਾਂ ਦਾ ਮਾਲਕ ਫਰਸ਼ਾਂ ਤੇ ਆਰਾਮ ਕਰ ਰਿਹਾ, ਜਿਹਦੇ ਚਾਰ ਸਵੇਰੇ ਫੌਜਾਂ ਪਹਿਰੇਦਾਰ ਸੈਂਕੜਿਆਂ ਦੀ ਗਿਣਤੀ ਚ ਖੜੇ ਰਹਿੰਦੇ ਸੀ, ਤੇ ਅੱਜ 1.25 ਲੱਖ ਤੇ ਬਚਨ ਉਸ ਵੇਲੇ ਵੀ ਆਖਿਆ, ਪੰਥ ਵਸੇ ਮੈਂ ਉਜੜਾ ਮਨ ਹਨੇਰਾ। ਖਿਆਲ ਕਰਿਓ ਅੱਜ ਜੀਵਨ ਕਿੱਧਰ ਨੂੰ ਜਾ ਰਿਹਾ ਸਾਡਾ, ਕਿ ਅਸੀਂ ਸਤਿਗੁਰ ਦੇ ਪੁੱਤਰ ਪੁੱਤਰੀਆਂ ਹਾਂ। ਸਤਿਗੁਰ ਨੇ ਆਪਣੇ ਪੁੱਤ ਵਾਰ ਕੇ ਰਾਜ ਭਾਗ ਸਾਨੂੰ ਦਿੱਤਾ, ਖੁਸ਼ੀਆਂ ਸਾਨੂੰ ਦਿੱਤੀਆਂ, ਦੁੱਖ ਨਾਲ ਕਹਿਣਾ ਪੈਂਦਾ ਅੱਜ ਉਸ ਗੁਰੂ ਨੂੰ ਛੱਡ ਕੇ ਦੰਬੀਆਂ ਪਖੰਡੀਆਂ ਦੇ ਪੁਜਾਰੀ ਬਣਦੇ ਜਾ ਰਹੇ ਸਾਡੇ ਮਾਈ ਭਾਈ, ਮੜੀਆਂ ਤੇ ਕਬਰਾਂ ਦੇ ਪੁਜਾਰੀ ਕਬਰਾਂ ਤੇ ਚਾਦਰਾਂ ਚੜਾਉਂਦੇ ਫਿਰਦੇ ਆ। ਹੋਰ ਤਾਂ ਹੋਰ ਆ, ਦੁਆਬੇ ਦੀ ਧਰਤੀ ਤੇ ਦੇਖਿਆ ਅਸੀਂ ਆ ਕੇ, ਇੱਥੇ ਸਤਿਗੁਰਾਂ ਸੰਤਾਂ ਭਗਤਾਂ ਦੀ ਗੱਲ ਤਾਂ ਕੀ, ਇੱਥੇ ਜਠੇਰਿਆਂ ਦੀਆਂ ਮੜੀਆਂ ਬਣਾਈ ਜਾਂਦੇ ਆ ਥਾਂ ਪੁਰ ਥਾਂ ਤੇ। ਗੁਰਮੁਖ ਪਿਆਰੇ ਕਿੰਨੀਆਂ ਕਮੜੀਆਂ ਬਣਾਓਗੇ, ਕੱਲ ਉਹ ਮਰੇ ਆ, ਅੱਜ ਅਸੀਂ ਮਰਨਾ, ਕੱਲ ਆਉਣ ਵਾਲੇ ਮਰਨਗੇ, ਫਿਰ ਦਿਆ ਸਾਡੀਆਂ ਜ਼ਮੀਨਾਂ ਜਾਇਦਾਦਾਂ ਚ ਫਸਲਾਂ ਨੀ ਹੋਣਗੀਆਂ, ਇੱਥੇ ਜਠੇਰਿਆਂ ਦੀਆਂ ਮੜੀਆਂ ਹੀ ਹੋਣਗੀਆਂ, ਕਬਰਾਂ ਹੀ ਹੋਣਗੀਆਂ, ਫਿਰ ਇੱਥੇ ਫਸਲਾਂ ਨੀ, ਇਹ ਸਾਰੇ ਥਾਂ ਉਹਨਾਂ ਵਾਸਤੇ ਹੀ ਹੋਣਗੇ। ਖਾਸ ਕਰ ਇਹ ਬਿਮਾਰੀ ਅਸੀਂ ਦੁਆਬੇ ਦੀ ਧਰਤੀ ਤੇ ਦੇਖੀ ਆ, ਉਧਰ ਮਾਲਵੇ ਚ ਚਲੇ ਜਾਓ, ਮਾਝੇ ਚ ਚਲੇ ਜਾਓ, ਉਧਰ ਇਹ ਬਿਮਾਰੀ ਨੀ ਦੇਖੀ। ਖਾਸ ਕਰਕੇ ਆ ਦੁਆਬਾ ਪੁਆਧ ਦਾ ਇਲਾਕਾ, ਜਠੇਰਿਆਂ ਦੀਆਂ ਮੜੀਆਂ ਕਬਰਾਂ, ਉਹ ਮੰਨਣਾ ਤੇ ਸਤਿਗੁਰਾਂ ਨੂੰ ਮੰਨੋ, ਸਤਿਕਾਰ ਆ ਬਜ਼ੁਰਗਾਂ ਦਾ, ਪਰ ਉਹਨਾਂ ਦੇ ਗੁਰਮੁਖ ਪਿਆਰਿਓ ਸਤਿਕਾਰ, ਜੇ ਅਸੀਂ ਗੁਰੂ ਨਾਲ ਜੁੜ ਜਾਈਏ, ਉਹਨਾਂ ਦੀਆਂ ਸਿੱਖਿਆਵਾਂ ਨੂੰ ਧਾਰਨ ਕਰ ਲਈਏ, ਕਿ ਉਹਨਾਂ ਦੀਆਂ ਕਬਰਾਂ ਬਣਾ ਮੱਟੀਆਂ ਬਣਾ ਕੇ ਤੇ ਉੱਥੇ ਮੇਲੇ ਮਨਾ ਕੇ ਕਿਤੇ ਬਹੁਤਾ ਸਤਿਕਾਰ ਹੁੰਦਾ। ਉੱਥੇ ਤੇ ਸਤਿਗੁਰ ਦੀ ਬਾਣੀ ਨੇ ਸਾਨੂੰ ਪਹਿਲਾਂ ਕਹਿ ਦਿੱਤਾ, ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਹੀ। ਜੇ ਆਉਂਦਿਆਂ ਨੂੰ ਮੰਨਦੇ ਨਹੀਂ, ਜੇ ਆਉਂਦਿਆਂ ਦਾ ਸਤਿਕਾਰ ਨਹੀਂ, ਜਿਉਂਦੇ ਮਾਂ ਬਾਪ ਦਾ ਅਸੀਂ ਕਿੰਨਾ ਕੁ ਸਤਿਕਾਰ ਕਰਦੇ ਹਾਂ, ਜਿਉਂਦੇ ਮਾਂ ਬਾਪ ਦਾ ਸਤਿਕਾਰ। ਭਾਈ ਗੁਰਦਾਸ ਜੀ ਕਹਿੰਦੇ, ਹੋਵੇ ਸਰਵਣ ਵਿਰਲਾ ਕੋਈ, ਸਰਵਣ ਵਰਗਾ ਪੁੱਤ ਕਿਹੜਾ ਅੱਜ ਮਾਂ ਬਾਪ ਦਾ, ਜਿਉਂਦਿਆਂ ਦਾ ਸਤਿਕਾਰ ਨਹੀਂ ਤੇ ਮਰਿਆਂ ਦੇ ਸਰਾਧ। ਜਿਉਂਦੇ ਨੂੰ ਦਾਲ ਪ੍ਰਸ਼ਾਦਾ ਨੀ ਗਰਮ ਦੇਣਾ, ਠੰਡੇ ਪਾਣੀ ਦਾ ਗਲਾਸ ਨੀ ਕਿਤੇ ਦੇਣਾ, ਜੇ ਗਰਮੀ ਚ ਕਿਤੇ ਠੰਡੇ ਪਾਣੀ ਦਾ ਗਲਾਸ ਬੇਬੇ ਬਾਪੂ ਮੰਗ ਲੇ, ਕਹਿੰਦੇ ਐਵੇਂ ਕੰਨ ਖਾਈ ਜਾਂਦਾ, ਕਿਉਂ ਰੌਲਾ ਪਾਇਆ। ਦਾਲ ਪ੍ਰਸ਼ਾਦਾ ਗਰਮ ਨਹੀਂ ਦੇਣਾ ਬਜ਼ੁਰਗਾਂ ਨੂੰ, ਮਰਿਆਂ ਦੇ ਅਖੇ ਸਰਾਧ ਕਰਨੇ, ਹੰਗਾਮੇ ਕਰਨੇ। ਤੇ ਫਿਰ ਗੁਰਮੁਖ ਪਿਆਰੇ ਸਤਿਗੁਰ ਕਹਿੰਦੇ, ਕਊਆ ਕੂਕਰ ਖਾਈ, ਪਿੱਤਰ ਕਾਹਨੂੰ ਖਾਂਦੇ, ਬਜ਼ੁਰਗ ਕਾਹਨੂੰ ਖਾਂਦੇ ਆ, ਕਾਂ ਕੁੱਤੇ ਹੀ ਖਾਂਦੇ ਆ ਉਹਨਾਂ ਨੂੰ, ਸਰਾਧਾਂ ਨੂੰ ਬਜ਼ੁਰਗਾਂ ਨੂੰ ਨੀ ਮਿਲਦੇ। ਸਤਿਕਾਰ ਕਰਨਾ, ਸੇਵਾ ਕਰਨੀ ਜਿਉਂਦੇ ਮਾਂ ਬਾਪ ਦੀ ਕਰੋ, ਜਿਉਂਦਿਆਂ ਦੀ ਕਿੱਥੇ। ਅੱਜ ਦਾ ਪੁੱਤ ਜਿਉਂਦੇ ਬਾਪ ਨੂੰ ਤੜਕੇ ਉੱਠ ਸਤਿ ਸ੍ਰੀ ਅਕਾਲ ਫਤਿਹ ਥੋੜੀ ਬੁਲਾਉਂਦਾ, ਕਲ ਯੁਗ ਆ ਗਿਆ, ਜਿਉਂਦੇ ਬਾਪ ਨੂੰ ਤੇ ਤੜਕੇ ਉੱਠ ਕੇ ਬਾਪੂ ਦੇ ਜਿੰਨਾ ਚਿਰ ਅੱਜ ਦਾ ਕਲ ਯੁਗੀ ਪੁੱਤ ਚਾਰ ਬਾਲੇ ਨੀ ਕੱਢ ਲੈਂਦਾ, ਉਹਨੂੰ ਚਾਹ ਚੰਗੀ ਨੀ ਲੱਗਦੀ, ਉਹਨੂੰ ਦਾਲ ਪ੍ਰਸ਼ਾਦਾ ਚੰਗਾ ਨੀ ਲੱਗਦਾ, ਤੜਕੇ ਉੱਠ ਕੇ ਪਹਿਲਾਂ ਬਾਪੂ ਦੇ ਚਾਰ ਬਾਲੇ ਕੱਢੂ। ਬੇਬੇ ਬਾਪੂ ਨੂੰ ਕਹੋ, ਤੁਸੀਂ ਸਿਆਣੇ ਆ, ਮੈਂ ਸਿਆਣਾ, ਪੜ੍ਹਿਆ ਲਿਖਿਆ ਜੋਗਿਆ, ਅੱਜ ਜਿਉਂਦੇ ਮਾਂ ਬਾਪ ਦੀ ਗੱਲ ਨਹੀਂ ਸੁਣਨੀ, ਸਤਿਕਾਰ ਨਹੀਂ ਆ ਤੇ ਮਰਿਆਂ ਦੇ ਸਰਾਧ। ਗੁਰੂ ਨਾਨਕ ਸਾਹਿਬ ਨੇ ਇਹੀ ਗੁਰਮੁਖ ਪਿਆਰੇ ਗੰਗਾ ਤੇ ਜਾ ਕੇ ਉਪਦੇਸ਼ ਦਿੱਤਾ ਸੀ, ਜਦੋਂ ਸਾਰੇ ਚੜ੍ਹਦੇ ਨੂੰ ਪਾਣੀ ਦਿੰਦੇ ਸੀ ਤੇ ਬਾਬੇ ਨੇ ਲਹਿੰਦੇ ਨੂੰ ਪਾਣੀ ਦਿੱਤਾ, ਤੇ ਕਹਿੰਦੇ ਬੜਾ ਅਣਜਾਣ ਆ, ਕਿੱਧਰ ਪਾਣੀ ਦੇ ਰਿਹਾ ਫਕੀਰਾ, ਕਹਿੰਦੇ ਖੇਤ ਬੀਜੇ ਆ ਲਹਿੰਦੇ ਵਾਲੇ ਪਾਸੇ, ਉੱਥੇ ਪਾਣੀ, ਕਹਿੰਦੇ ਬੜਾ ਅਣਜਾਣ ਆ ਤੂੰ ਤੇ ਬੜਾ ਭੁੱਲਾ, ਤੇਰਾ ਪਾਣੀ ਖੇਤਾਂ ਚ ਨੀ ਜਾਣਾ। ਸਤਿਗੁਰ ਕਹਿੰਦੇ ਤੁਸੀਂ ਕਿਹਨੂੰ ਦਿੰਦੇ ਆ, ਕਹਿੰਦੇ ਪਿੱਤਰਾਂ ਨੂੰ, ਸੂਰਜ ਲੋਕ ਚ ਬੈਠੇ ਆ, ਸਾਲ ਬਾਅਦ ਪਾਣੀ ਦੇ ਦਿੰਦੇ, ਸਾਲ ਭਰ ਰੱਜੇ ਰਹਿੰਦੇ ਆ। ਸਤਿਗੁਰ ਪਾਤਸ਼ਾਹ ਕਹਿੰਦੇ ਕਿੰਨੀ ਕੁ ਦੂਰ ਆ ਸੂਰਜ ਲੋਕ, ਕਹਿੰਦੇ ਹਜ਼ਾਰਾਂ ਯੋਜਨ ਲੱਖਾਂ ਯੋਜਨ ਦੂਰ ਆ ਧਰਤੀ ਤੋਂ। ਮਹਾਰਾਜ ਕਹਿੰਦੇ ਭਲੇ ਮਾਨਸੋ, ਜੇ ਤੁਹਾਡਾ ਹਜ਼ਾਰਾਂ ਯੋਜਨ ਦੂਰ ਪਾਣੀ ਜਾਂਦਾ, ਉਹ ਮੇਰਾ ਸੈਂਕੜੇ ਯੋਜਨ ਨੀ ਜਾ ਸਕਦਾ, ਤੁਹਾਡਾ ਇੱਡੀ ਦੂਰ ਕਿਵੇਂ ਚਲੇ ਜਾਂਦਾ। ਸਤਿਗੁਰ ਪਾਤਸ਼ਾਹ ਕਹਿੰਦੇ ਜੇ ਮੇਰੀਆਂ ਬੁੱਕਾਂ ਭਰ ਭਰ ਮੁੜ ਗੰਗਾ ਜੀ ਡਿੱਗਦੀਆਂ, ਤੇ ਸੂਰਜ ਲੋਕ ਤੁਹਾਡੀਆਂ ਵੀ ਨੀ ਜਾਂਦੀਆਂ ਪਾਣੀ, ਤੁਹਾਡਾ ਵੀ ਬੁੱਕਾਂ ਦਾ ਗੰਗਾ ਜੀ ਡਿੱਗੀ ਜਾਂਦਾ। ਉਪਦੇਸ਼ ਦਿੱਤਾ, ਜੀਵਤ ਪਿੱਤਰ ਨਾ ਮਾਨੇ ਕਹੋ, ਜਿਉਂਦੇ ਮਾਂ ਬਾਪ ਜਿਉਂਦੇ ਬਜ਼ੁਰਗਾਂ ਦੀ ਸੇਵਾ ਕਰੋ। ਐਵੇਂ ਨਾ ਹਰ ਖੇਤ ਦੇ ਕਿਨਾਰੇ ਜਿਵੇਂ ਰਾਖੀ ਵਾਲੇ ਭਾਏ ਹੁੰਦੇ ਆ, ਖੇਤ ਦੇ ਕਿਨਾਰੇ ਬਾਪੂ ਦੀ ਮੱਡੀ ਬਣਾਉਣਗੇ, ਦੀਵਾਲੀ ਦੁਸਹਿਰੇ ਨੂੰ ਜਾ ਕੇ ਦੀਵਾ ਜਗਾ ਆਉਣਗੇ, ਵੀ ਬਾਪੂ ਹੁਣ ਘਰ ਚ ਥਾਂ ਹੈ ਨੀ ਆ, ਖੇਤ ਦੇ ਕਿਨਾਰੇ ਬੈਠਾ, ਇੱਥੇ ਖੇਤ ਦੀ ਰਾਖੀ ਕਰੀ ਜਾ, ਦੇਖੋ ਕਿਹੜੇ ਰਾਹ ਤੁਰੇ ਆਪਾਂ। ਜਿਉਂਦਿਆਂ ਦੀ ਸੇਵਾ ਨੀ, ਸਤਿਕਾਰ ਨੀ, ਮਰਿਆਂ ਦੇ ਸਰਾਧ, ਮਰਿਆਂ ਦੀਆਂ ਮੱਡੀਆਂ। ਕਿੱਧਰ ਜਾ ਰਿਹਾ ਸਾਡਾ ਜੀਵਨ? ਦੇਖੋ ਸਤਿਗੁਰ ਪਾਤਸ਼ਾਹ ਨੇ ਸਾਡੀ ਖਾਤਰ ਜੋ ਪਰਉਪਕਾਰ ਕੁਰਬਾਨੀਆਂ, ਗੁਰਮੁਖ ਪਿਆਰਿਓ, ਸਤਿਗੁਰ ਪਾਤਸ਼ਾਹ ਦੇ ਬਚਨ ਉਸ ਸਮੇਂ ਵੀ ਜਿਸ ਵੇਲੇ ਕੁਝ ਵੀ ਕੋਲ ਨੀ, ਆਨੰਦਪੁਰ ਦੇ ਸੁੱਖ ਨੀ, ਹੇਠਾਂ ਨੀਲਾ ਘੋੜਾ ਨੀ, ਹੱਥ ਤੇ ਬਾਜ ਨੀ, ਤਾਜ ਨੀ, ਚਰਨਾਂ ਚ ਮਗਮਲੀ ਜੋੜਾ ਨੀ, ਤੇ ਉਸ ਵੇਲੇ ਵੀ ਬਚਨ ਕੀ ਹੈ? ਰਸਨਾ ਤੇ ਪੜ੍ਹ ਵੀ ਲਿਓ ਪਿਆਰ ਵਿੱਚ ਸਾਰੇ। ਸੁਖੀ ਵਸਦਾ ਰਹੇ ਪੰਥ ਖਾਲਸਾ ਮੇਰਾ।

0: ਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਪੰਥ ਵਸੇ ਮੈਂ ਉਜੜ ਮਨ ਚਾਓ ਘਨੇਰਾ, ਕਹਿਣਾ ਪਵੇਗਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਧੰਨ ਜਿਗਰਾ
1: ਤੇਰਾ
0: ਤੇਰਾ। ਗੁਰਮੁਖ ਪਿਆਰਿਓ ਸਤਿਗੁਰ ਦੀ ਕੁਰਬਾਨੀ, ਆਓ ਸਿਹਤ ਬਹੁਤਾ ਸਾਥ ਨਹੀਂ ਦੇ ਰਹੀ। ਕੱਲ ਦੇ ਦੀਵਾਨ ਸ੍ਰੀ ਦਾਸ ਨੇ ਬੇਨਤੀ ਕੀਤੀ ਸੀ, ਪਰ ਤੁਹਾਡੇ ਪਿਆਰ ਵਿੱਚ ਹਾਜ਼ਰੀ ਜਿਹੋ ਜੀ ਵੀ ਹਾਜ਼ਰੀ ਲੱਗ ਰਹੀ, ਪ੍ਰਵਾਨ ਕਰਿਓ ਸੰਗਤਾਂ ਪਿਆਰ ਦਾ ਸਬੂਤ ਜਿਵੇਂ ਦੇ ਰਹੇ ਹੋ ਇਸੇ ਤਰ੍ਹਾਂ ਹਾਜ਼ਰੀ ਪ੍ਰਵਾਨ ਕਰਿਓ। ਸਤਿਗੁਰ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਸੇਵਾ ਲੈ ਲੈਣ। ਗਲਾ ਥੋੜਾ ਗੁਰਮੁਖ ਪਿਆਰਿਓ ਸਾਥ ਨਹੀਂ ਦੇ ਰਹੇ ਆ, ਫਿਰ ਵੀ ਤੁਹਾਡੇ ਪਿਆਰ ਵਿੱਚ ਹਾਜ਼ਰੀ ਪ੍ਰਵਾਨ ਕਰਿਓ। ਦਾਸ ਬੇਨਤੀ ਕਰੇ ਗੁਰਮੁਖ ਪਿਆਰਿਓ, ਦੇਖੋ ਇੰਨੀਆਂ ਕੁਰਬਾਨੀਆਂ ਇੰਨੀਆਂ ਮਿਹਨਤਾਂ ਮੁਸ਼ਕਤਾਂ ਸਭ ਕੁਝ ਛੱਡ ਦਿੱਤਾ, ਕੁਰਬਾਨ ਕਰ ਦਿੱਤਾ ਤੇ ਫਿਰ ਵੀ ਸਾਡੀ ਸੁੱਖ ਮੰਗੀ ਹੈ, ਪਰ ਸਾਡਾ ਜੀਵਨ ਕਿੱਧਰ ਜਾ ਰਿਹਾ ਕਦੇ ਸੋਚਿਆ? ਖਾਲਸਾ ਜੀ ਖਿਆਲ ਕਰੋ, ਇੰਨੀਆਂ ਕੁਰਬਾਨੀਆਂ ਇੰਨੇ ਪਰਉਪਕਾਰ ਸਤਿਗੁਰੂ ਨੇ, ਪਰ ਸਾਡਾ ਜੀਵਨ ਕਿੱਧਰ ਜਾ ਰਿਹਾ? ਗਿਆਨੀ ਬਿਰਧ ਸਿੰਘ ਸਿੱਖ ਜਗਤ ਦੇ ਮਹਾਨ ਵਿਦਵਾਨ ਹੋਏ ਆ, ਉਹਨਾਂ ਨੇ ਲਿਖਿਆ ਦੇਖੋ ਮੂਰਖ ਦੇਸ਼ ਸਾਡਾ ਕਿੱਕਰ ਡੁੱਬਦਾ ਜਾਂਦਾ, ਸੱਪਾਂ ਕੁੱਤਿਆਂ ਕਾਵਾਂ ਬਿੱਲਿਆਂ ਆਪਣੇ ਪੀਰ ਬਣਾਉਂਦਾ, ਕਰਨ ਚੂਰਮੇ ਸੁੱਖ ਕੜਾਹੀ ਮੋਟੇ ਰੋਟ ਪਕਾਵਣ, ਰਿੰਨ ਸੇਵੀਆਂ ਗੋਗੇ ਮਾੜੀ ਘਰ ਦੀਆਂ ਨਾਰਾਂ ਜਾਵਣ। ਇੱਥੇ ਖੱਡਾਂ ਚ ਰਹਿਣ ਵਾਲੇ ਸੱਪ ਵੀ ਬਾਬੇ ਆ, ਕਾਂ ਕੁੱਤੇ ਵੀ ਪੀਰ ਆ। ਦੇਖੋ ਮੂਰਖ ਦੇਸ਼ ਸਾਡਾ, ਤੇ ਖਾਸ ਕਰ ਅਸੀਂ ਸਿੱਖ ਸਿੱਖਾਂ ਦੇ ਘਰਾਂ ਚ ਜੰਮੇ ਗੁਰਮੁਖ ਪਿਆਰਿਓ, ਕਾਵਾਂ ਕੁੱਤਿਆਂ ਦੇ ਪੁਜਾਰੀ ਬਣੀ ਜਾਂਦੇ ਆ, ਦਮੀਆਂ ਪਖੰਡੀਆਂ ਦੇ। ਖੱਡਾਂ ਚ ਰਹਿਣ ਵਾਲੇ ਬਾਬੇ ਵੀ ਪੀਰ, ਕਹਿਣਗੇ ਇਹੋ ਜਿਹੇ ਗੁੱਗਾ ਪੀਰ ਆ, ਨਾਲੇ ਜਿੰਨਾ ਮਰਜ਼ੀ ਦੁੱਧ ਪਿਆ ਲਓ। ਬਾਣੀ ਨੇ ਆਖਿਆ ਸੱਪੇ ਦੁੱਧ ਪਿਆਈ ਹੈ, ਭਾਵੇਂ ਦੁੱਧ ਪਿਆ ਲਓ, ਉਹਨੇ ਡਾਂਗੀ ਮਾਰਨਾ, ਪਰ ਇੱਥੇ ਸੱਪਾਂ ਦੀ ਵੀ ਪੂਜਾ। ਸਾਡੀਆਂ ਮਾਤਾਵਾਂ ਬੀਬੀਆਂ ਭੈਣਾਂ ਬਜ਼ੁਰਗ ਜਿਹੜੀਆਂ ਨਾ, ਉਹਨਾਂ ਨੂੰ ਗੁਰਮੁਖ ਪਿਆਰੇ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਦਿਹਾੜਾ ਯਾਦ ਹੋਵੇ ਨਾ ਹੋਵੇ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਨ ਯਾਦ ਹੋਵੇ ਨਾ ਹੋਵੇ, ਗੁੱਗੇ ਦੀ ਨੌਵੀਂ ਨੀ ਭੁੱਲਦੀ, ਗੁੱਗੇ ਦੀ ਨੌਵੀਂ ਯਾਦ ਰਹਿੰਦੀ ਆ। ਬਸ ਉਸ ਦਿਨ ਚੱਕ ਲੈਣ ਸੇਵੀਆਂ ਬਣਾ ਕੇ, ਕਾੜ ਕੇ ਦੁੱਧ, ਤੇ ਜੇ ਪੁੱਛੋ ਮਾਤਾ ਕਿੱਧਰ ਚੱਲੀ ਆ, ਤੁਹਾਨੂੰ ਨੀ ਪਤਾ ਅੱਜ ਗੁੱਗੇ ਦੀ ਨੌਵੀਂ ਆ, ਮੈਂ ਤੇ ਗੁੱਗੇ ਪੀਰ ਨੂੰ ਸੇਵੀਆਂ ਖਿਲਾਉਣ ਚੱਲੀ ਆ, ਦੁੱਧ ਪਾਉਣ ਚੱਲੀ ਆ। ਗੁੱਗੇ ਦੀ ਨੌਵੀਂ ਆ ਤੇ ਚੰਗੀਆਂ ਸਿਆਣੀਆਂ ਮਾਂਜਾਂ ਗੁਰਮੁਖ ਪਿਆਰਿਓ ਖੇਤਾਂ ਚ ਖੱਡਾਂ ਭਾਲਦੀਆਂ ਫਿਰਨਗੀਆਂ, ਖੱਡਾਂ ਚ ਦੁੱਧ ਪਾਉਣਾ, ਖੱਡਾਂ ਚ ਕੀਰਾਂ ਪਾਉਣੀਆਂ, ਸੇਵੀਆਂ ਪਾਉਣੀਆਂ, ਆ ਗੁੱਗਿਆ ਪੀਰਾ ਸੇਵੀਆਂ ਖਾ ਲਾ, ਦੁੱਧ ਪੀ ਲਾ। ਚੰਗੀਆਂ ਸਿਆਣੀਆਂ ਬੀਬੀਆਂ, ਦੇਖੋ ਮੂਰਖ ਦੇਸ਼ ਸਾਡਾ ਕਿੱਕਰ ਡੁੱਬਦਾ ਜਾਂਦਾ, ਸੱਪਾਂ ਕੁੱਤਿਆਂ ਕਾਵਾਂ ਬਿੱਲਿਆਂ ਆਪਣੇ ਪੀਰ ਬਣਾਉਂਦਾ, ਖੱਡਾਂ ਚ ਰਹਿਣ ਵਾਲੇ ਵੀ ਬਾਬੇ ਆ ਇੱਥੇ। ਤੇ ਗੁਰਮੁਖ ਪਿਆਰੇ ਪੂਜਾ ਦੇਖੋ ਕਿਹੋ ਜੀ ਆ, ਪੂਜਾ ਪ੍ਰਤਿਸ਼ਠਾ ਕਿਹੋ ਜੀ ਆ, ਮਾਈ ਚੰਗਾ ਬਣਾ ਸਵਾਰ ਕੇ ਦੁੱਧ ਕਾਢ ਕੇ ਗੁਰਮੁਖ ਪਿਆਰਿਓ ਲੈ ਕੇ ਜਾਊ, ਚੰਗੀਆਂ ਸੇਵੀਆਂ ਬਣਾ ਕੇ ਤੇ ਜਾ ਕੇ ਖੱਡ ਦੇ ਉੱਤੇ ਗੁਰਮੁਖ ਪਿਆਰਿਓ ਰੱਖ ਕੇ ਦੁੱਧ, ਤੇ ਕਹੂ ਆ ਗੁੱਗਿਆ ਪੀਰਾ ਦੁੱਧ ਪੀ ਲਾ, ਦੁੱਧ ਡੋਲੀ ਜਾਊ, ਸੇਵੀਆਂ ਪਾਈ ਜਾਊ। ਤੇ ਪਤਾ ਕਿੰਨਾ ਚਿਰ ਸੇਵੀਆਂ ਪੈਂਦੀਆਂ, ਕਿੰਨਾ ਚਿਰ ਦੁੱਧ ਪੈਂਦਾ, ਜਿੰਨਾ ਚਿਰ ਬਾਬਾ ਖੱਡ ਚ ਆ। ਰੱਬ ਨਾ ਕਰੇ ਜੇ ਕਿਤੇ ਬਾਬਾ ਸਿਰ ਮਾੜਾ ਜਾ ਬਾਹਰ ਕੱਢ ਲੇ ਨਾ, ਫਿਰ ਤੁਹਾਨੂੰ ਪਤਾ ਹੀ ਆ ਕੀ ਬਣਦਾ। ਜਿਹੜੀ ਮਾਈ ਐਨਕਾਂ ਲਾ ਕੇ ਸੋਟੀ ਦੇ ਸਹਾਰੇ ਗਈ ਹੁੰਦੀ ਨਾ, ਮਾਈ ਦੀ ਐਨਕਾਂ ਵੀ ਉੱਥੇ ਡਿੱਗ ਪੈਂਦੀਆਂ, ਸੋਟੀ ਵੀ ਉੱਥੇ ਡਿੱਗ ਪੈਂਦੀ ਆ, ਚੱਪਲਾਂ ਵੀ ਉੱਥੇ ਲਹਿ ਜਾਂਦੀਆਂ। ਜਿਹੜੀ ਮਾਈ ਸੋਟੀ ਦੇ ਸਹਾਰੇ ਤੁਰ ਕੇ ਜਾਂਦੀ ਆ, ਉਹ ਵੀ 40 ਦੀ ਸਪੀਡ ਤੇ ਵਾਪਸ ਭੱਜਦੀ ਆ।
1: ਵਾਹਿਗੁਰੂ
0: ਦੇਖੋ, ਪਹਿਲਾਂ ਆਪ ਹੀ ਬੈਠੀ ਦਰਸ਼ਨ ਮੰਗਦੀ, ਬਾਬਾ ਜੀ ਦਰਸ਼ਨ ਦਿਓ, ਸੇਵੀਆਂ ਖਾਓ, ਦੁੱਧ ਪੀਓ। ਤੇ ਜੇ ਬਾਬਾ ਮਾੜਾ ਜਿਹਾ ਦਰਸ਼ਨ ਦੇ ਸੇਵੀਆਂ ਖਾਣ ਲਈ ਦੁੱਧ ਪੀਣ ਲਈ, ਫਿਰ ਦੌੜਾਂ ਲੱਗ ਜਾਂਦੀਆਂ। ਇਹ ਕਿਹੋ ਜਿਹੇ ਬਾਬੇ ਆ, ਕਿਹੋ ਜਿਹੀ ਪੂਜਾ ਦੱਸੋ। ਫਿਰ ਮਾਈ ਮਾਰਦੀ ਨਾਲੇ ਗੁਰਮੁਖ ਪਿਆਰਿਓ, ਮਾਰਦੀ ਵਾਜਾ ਆਪਣੇ ਪੁੱਤਰਾਂ ਨੂੰ, ਨਾਲੇ ਦੌੜੀ ਜਾਊ ਛੱਡ ਕੇ, ਸੋਟੀ ਐਨਕਾਂ ਵੀ ਲੈ ਜਾਂਦੀਆਂ, ਚੱਪਲਾਂ ਵੀ ਲੈ ਜਾਂਦੀਆਂ। ਵੇ ਪੁੱਤ ਸੰਤਿਆ, ਵੇ ਬੰਤਿਆ, ਵੇ ਆਇਓ। ਜਾਗੋ ਮਾਈ ਦੇ ਪੁੱਤ ਕਹਿੰਦੇ, ਮਾਂ ਕੀ ਹੋਇਆ, ਤੁਸੀਂ ਗੁੱਗੇ ਨੂੰ ਸੇਵੀਆਂ ਖਿਲਾਉਣ ਗਈ ਸੀ, ਦੁੱਧ ਪਿਆਉਣ ਗਈ ਸੀ, ਬਸ ਵੇ ਪੁੱਤ ਉਹਨੇ ਹੀ ਦਰਸ਼ਨ ਦੇ ਤੇ ਆਇਓ ਦੇਤੀ। ਤੇ ਫਿਰ ਮਾਈ ਦੇ ਪੁੱਤ ਕਿਹੜਾ 500 ਦਾ ਗਾਂਧੀ ਦੇ ਸਿਰ ਵਾਲਾ ਗੁਰਮੁਖ ਪਿਆਰੇ ਨੋਟ ਭਾਲਦੇ ਆ ਵੀ ਵੀਰ ਨੇ ਦਰਸ਼ਨ ਦਿੱਤੇ ਆ ਆਪਾਂ ਵੀ ਮੱਥਾ ਟੇਕਣਾ ਰੱਖ ਕੇ ਉਹ ਵੀ ਭਾਲਦੇ ਫਿਰਨ ਘੜਦੀਆਂ ਡਾਂਗਾਂ ਕਿਹੜੀ ਨੁੱਕਰ ਚ ਪਈਆਂ ਘਰ ਦੇ ਤੇ ਫਿਰ ਚੱਕ ਲੈਂਦੇ ਡਾਂਗਾਂ ਮਾਈ ਦੇ ਪੁੱਤ ਫਿਰ ਖੂਬ ਬਾਬੇ ਦੀ ਸੇਵਾ ਹੁੰਦੀ ਆ ਦੇਖੋ ਗੁਰਮੁਖ ਪਿਆਰਿਓ ਜੇ ਬਾਬਾ ਖੱਡ ਚ ਤੇ ਸੇਵੀਆਂ ਜੇ ਬਾਬਾ ਖੱਡ ਚ ਤੇ ਦੁੱਧ ਤੇ ਜੇ ਮਾੜਾ ਜਿਹਾ ਸਿਰ ਬਾਹਰ ਕੱਢ ਲਏ ਤੇ ਡਾਂਗਾ ਇਹ ਕਿਹੋ ਜੀ ਪੂਜਾ ਕਿਹੋ ਜੇ ਬਾਬਿਆਂ ਦੇ ਤੇ ਦਰਸ਼ਨ ਮੰਗੀ ਦੇ ਬਾਬਾ ਜੀ ਦਰਸ਼ਨ ਦਿਓ ਜਲ ਪਾਣੀ ਛੱਕ ਕੇ ਜਾਇਓ ਪ੍ਰਸ਼ਾਦਾ ਛੱਕ ਕੇ ਜਾਇਓ ਸਾਡੀ ਕਿਰਤ ਨੂੰ ਸਫਲਾ ਕਰਿਓ ਰਿਸ਼ਤੀ ਸਿੰਘਾਂ ਦਾ ਗੁਰਮੁਖ ਪਿਆਰਿਓ ਗੁਰੂ ਕੇ ਸਿੱਖ ਹਮੇਸ਼ਾ ਗੁਰਮੁਖ ਪਿਆਰਿਓ ਐਸੀ ਭਾਵਨਾ ਰੱਖਦੇ ਆ ਭਾਈ ਸੰਮਣ ਦੇ ਮੂਸਣ ਵਰਗੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਆਪਣੇ ਘਰ ਬੁਲਾ ਕੇ ਪ੍ਰਸ਼ਾਦਾ ਛਕਣ ਦੀ ਬੇਨਤੀ ਭਾਵੇਂ ਬੜਾ ਗੁਰਮੁਖ ਪਿਆਰਿਓ ਔਖੀਆਂ ਘੜੀਆਂ ਚੋਂ ਲੰਘਣਾ ਪਿਆ ਭਾਈ ਸੰਮਣ ਤੇ ਮੂਸਣ ਨੂੰ ਪਰ ਦਰਸ਼ਨ ਮੰਗੇ ਸੇਵਾ ਮੰਗੀ ਸਤਿਗੁਰ ਦੀ ਸੇਵਾ ਕੀਤੀ ਗੁਰਮੁਖ ਪਿਆਰਿਓ ਤੇ ਸਤਿਗੁਰ ਨੇ ਰੰਗ ਭਾਗ ਲਾਏ ਵਿਛੜੇ ਮਿਲਾਏ ਮਿਰਤਕ ਕੋ ਪਾਇਓ ਤਨ ਸਾਸ਼ਾ ਵਿਸਰਤ ਆਣ ਮਿਲਾਇਆ ਸਤਿਗੁਰ ਪਾਸ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ ਤੇ ਕਿਹੋ ਜੇ ਬਾਬੇ ਆ ਜੇ ਖੱਡ ਚ ਤੇ ਸੇਵੀਆਂ ਦੁੱਧ ਪੈਂਦਾ ਜੇ ਬਾਹਰ ਨਿਕਲ ਆਉਂਦੇ ਤੇ ਡਾਂਗਾ ਜਦੋਂ ਮਾਈ ਦੇ ਪੁੱਤ ਕੁੱਟ ਰਹੇ ਹੁੰਦੇ ਆ ਨਾ ਗੁਰਮੁਖ ਪਿਆਰਿਓ ਸਭ ਨੂੰ ਚੰਗੀਆਂ ਡਾਂਗਾ ਪੈ ਰਹੀਆਂ ਹੁੰਦੀਆਂ ਗੁੱਗੇ ਪੀਰ ਦੇ ਕੋਲ ਵੀ ਲੰਘਿਆ ਜਾਂਦਾ ਹੋਵੇ ਕੋਈ ਹੋਰ ਗੁੱਗੇ ਦਾ ਭਗਤ ਉਹ ਵੀ ਨੀ ਕਹਿੰਦਾ ਜਾਣ ਦਿਓ ਕਾਹਨੂੰ ਮਾਰਦੇ ਤੇ ਗੁੱਗਾ ਪੀਰ ਆ ਉਹ ਵੀ ਕਹਿੰਦਾ ਜੇ ਟਿਕਾਣੇ ਨੀ ਲੱਗੀ ਹਿੱਲਦਾ ਫੇਰੀ ਚ ਮਾਰੋ ਹਿੱਲਦਾ ਜੇ ਦੇਖੋ ਪੀਰ ਆ ਗੁਰਮੁਖ ਪਿਆਰਿਓ ਸਾਡੇ ਸੱਪ ਕੁੱਤੇ ਕਾਂ ਵੀ ਪੀਰ ਬਣਾਏ ਆ ਤੇ ਪੂਜਾ ਦੇਖੋ ਉਹਨਾਂ ਦੀ ਕਿਵੇਂ ਸੇਵੀਆਂ ਇੱਕ ਮਹਾਂਪੁਰਖ ਸੁਣਾਉਣ ਸਾਖੀ ਕਹਿੰਦੇ ਅਸੀਂ ਚਲੇ ਗਏ ਮਾਲ ਵਿੱਚ ਦੀਵਾਨ ਲਾਉਣ ਤੇ ਕਹਿੰਦੇ ਜਿੱਥੇ ਲੰਗਰ ਪ੍ਰਸ਼ਾਦਾ ਜਿਨ੍ਹਾਂ ਦੇ ਵੀ ਘਰ ਹੋਵੇ ਲੰਗਰ ਪ੍ਰਸ਼ਾਦੇ ਦਾਲ ਪ੍ਰਸ਼ਾਦੇ ਤੋਂ ਪਹਿਲਾਂ ਹੀ ਵੱਡਾ ਸਾਰਾ ਸਾਨਾ ਸੇਵੀਆਂ ਦਾ ਆ ਜੇ ਤੇ ਕਹਿੰਦੇ ਜਦੋਂ ਅਸੀਂ ਸੇਵੀਆਂ ਖਾ ਖਾ ਅੱਕ ਕੇ ਰੋਜ਼ ਹੀ 7-8 ਦੀਵਾਨ ਸੀ ਜਿਹੜੇ ਘਰੇ ਜਾਈਏ ਉੱਥੇ ਹੀ ਲੰਗਰ ਤੋਂ ਪਹਿਲਾਂ ਸੇਵੀਆਂ ਤੇ ਕਹਿੰਦੇ ਮੈਂ ਸੈਕਟਰੀ ਸਾਹਿਬ ਨੂੰ ਕਿਹਾ ਕਿ ਸੈਕਟਰੀ ਸਾਹਿਬ ਤੂੰ ਤਾਂ ਨੀ ਕਦੇ ਅਨਾਊਂਸਮੈਂਟ ਕਰਤੀ ਵੀ ਬਾਬੇ ਸੇਵੀਆਂ ਹੀ ਖਾਂਦੇ ਆ ਜਿੱਥੇ ਜਾਈਦਾ ਵੱਡਾ ਸਾਰਾ ਸੰਨਾ ਸੇਵੀਆਂ ਦਾ ਆ ਜਾਂਦਾ ਕਿਤੇ ਤੂੰ ਅਨਾਊਂਸਮੈਂਟ ਤਾਂ ਨੀ ਕਰਤੀ ਮਹਾਂਪੁਰਖ ਸੁਣਾਉਣ ਕਹਿੰਦੇ ਅੱਗੋਂ ਬਣਾ ਕੇ ਸਵਾਰ ਕੇ ਸੈਕਟਰੀ ਆਂਦਾ ਬਾਬਾ ਜੀ ਮੈਂ ਕਾਹਨੂੰ ਅਨਾਊਂਸਮੈਂਟ ਕੀਤੀ ਆ ਦਿਨ ਗੁੱਗੇ ਦੇ ਚੱਲ ਰਹੇ ਆ ਜਿੱਥੇ ਜਾਈਦਾ ਤਾਂ ਹੀ ਸੇਵੀਆਂ ਮਿਲਦੀਆਂ ਦਿਨ ਗੁੱਗੇ ਦੇ ਆ ਕਹਿੰਦੇ ਮੈਂ ਆਖਿਆ ਲੈ ਸੈਕਟਰੀ ਸਾਹਿਬ ਨੋਟ ਕਰ ਲਾ ਫਿਰ ਕਹਿੰਦਾ ਜੀ ਕੀ ਨੋਟ ਕਰਨਾ ਕਹਿੰਦੇ ਨੋਟ ਕਰਨਾ ਗਾਂ ਤੋਂ ਮੈਂ ਨਾ ਗੁੱਗੇ ਦੇ ਦਿਨਾਂ ਚ ਮਾਲ ਵਿੱਚ ਦੀਵਾਨ ਲਾ ਗਿਆ ਗਾਂ ਨੂੰ ਗੁੱਗੇ ਦੇ ਦਿਨਾਂ ਚ ਮੈਂ ਨਾ ਮਾਲ ਵਿੱਚ ਆਇਆ ਜਿੱਥੇ ਜਾਓ ਸੇਵੀਆਂ ਦਾ ਸੰਨਾ ਜਿੱਥੇ ਜਾਓ ਸੇਵੀਆਂ ਦਾ ਸੰਨਾ ਦੇਖੋ ਗੁਰਮੁਖ ਪਿਆਰਿਓ ਸਾਨੂੰ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੇ ਦਿਹਾੜੇ ਯਾਦ ਨਹੀਂ ਪਰ ਸਾਡੀਆਂ ਬਜ਼ੁਰਗ ਮਾਈਆਂ ਉਹ ਗੁੱਗੇ ਦੀਆਂ ਸੇਵੀਆਂ ਨੀ ਗੁੱਗੇ ਦੀ ਨੌਵੀਂ ਨੀ ਭੁੱਲਦੀਆਂ ਸੱਪਾਂ ਨੂੰ ਸੇਵੀਆਂ ਦੱਸੋ ਖੱਡਾਂ ਚ ਸੇਵੀਆਂ ਪੈਂਦੀਆਂ ਇੱਕ ਇਹੋ ਜਿਹੀ ਪੂਜਾ ਸੱਪਾਂ ਕੁੱਤਿਆਂ ਕਾਵਾਂ ਬਿੱਲਿਆਂ ਦੀ ਪੂਜਾ ਇਹੋ ਜਿਹੇ ਦੰਭੀਆਂ ਪਖੰਡੀਆਂ ਦੀ ਪੂਜਾ ਝੂਠਾ ਸੌਦਾ ਨੂਰ ਮੈਲੀਆ ਪਨਿਹਾਰਾ ਨਰਕ ਧਾਰੀਏ ਇਹ ਵੀ ਉਹਨਾਂ ਕਾਵਾਂ ਕੁੱਤਿਆਂ ਚ ਸੱਪਾਂ ਚ ਹੀ ਆਉਂਦੇ ਆ ਜਿਨ੍ਹਾਂ ਨੇ ਦੁੱਧ ਪਿਆਇਆ ਸੇਵੀਆਂ ਖਵਾਈਆਂ ਉਹਨਾਂ ਦੇ ਹੀ ਕਤਲ ਕੀਤੇ ਉਹਨਾਂ ਦੇ ਕੁਕਰਮ ਕੀਤੇ ਸਾਰਾ ਕੁਝ ਅੱਜ ਤੁਹਾਡੇ ਸਾਹਮਣੇ ਆ ਅਖੌਤੀ ਰੱਬ ਬਣੇ ਅੱਜ ਪੈਂਦੀਆਂ ਨਾ ਕਚਹਿਰੀ ਚੋਂ ਵੱਜ ਆ ਜਿਹੜਾ ਅਖੌਤੀ ਰੱਬ ਬਣਿਆ ਝੂਠੇ ਸੌਦੇ ਵਾਲਾ ਅੰਬਾਲੇ ਕੋਰਟ ਚ ਵਾਜਾਂ ਪੈਂਦੀਆਂ ਗੁਰਮੀਤ ਰਾਮ ਰਹੀਮ ਹਾਜ਼ਰ ਹੋ ਮੈਂ ਦੱਸੋ ਗੁਰਮੁਖੋ ਕਦੇ ਰੱਬਾਂ ਨੂੰ ਅਦਾਲਤਾਂ ਚ ਵਾਜਾਂ ਪੈਂਦੀਆਂ ਅਖੌਤੀ ਰੱਬ ਅੱਜ ਅਦਾਲਤਾਂ ਚ 4-4 ਘੰਟੇ ਖੜੇ ਰਹਿੰਦੇ ਆਵਾਜ਼ਾਂ ਪੈਂਦੀਆਂ ਮੁਲਜ਼ਮਾਂ ਨੂੰ ਮੁਲਜ਼ਮ ਨੇ ਗੁਰੂ ਨਹੀਂ ਪਰ ਸਾਡੇ ਭੋਲੇ ਭਾਲੇ ਮਾਈ ਭਾਈ ਭਟਕੇ ਫਿਰਦੇ ਆ ਉਹਨਾਂ ਦੇ ਪਿੱਛੇ ਭਰਮੇ ਫਿਰਦੇ ਆ ਸਾਨੂੰ ਭੁੱਲ ਗਈਆਂ ਕੁਰਬਾਨੀਆਂ ਸਤਿਗੁਰਾਂ ਦੀਆਂ ਇਤਿਹਾਸ ਭੁੱਲ ਗਿਆ ਸਾਨੂੰ ਆਪਣਾ ਗੁਰਮੁਖ ਪਿਆਰਿਓ ਇੰਨਾ ਕਤਲੇ ਆਮ ਸਾਡਾ ਹੋਇਆ ਕਦੇ ਯਾਦ ਕਰੋ ਮਾਵਾਂ ਦੇ ਗਰਭ ਚ ਸ਼ਹੀਦ ਕਰ ਦਿੱਤਾ ਗਿਆ ਸਿੱਖਾਂ ਨੂੰ ਆਖਿਆ ਸਿੱਖਾਂ ਦਾ ਬੀਜ ਨਾਸ ਮੁੱਲ ਪੈਂਦੇ ਰਹੇ ਸਿੱਖਾਂ ਦੇ ਸਿਰਾਂ ਦੇ ਇਤਿਹਾਸ ਗਵਾਹ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਵੀਰ ਮੰਨੂ ਦੀ ਜੇਲ ਅੱਜ ਵੀ ਜਾਓ ਗੁਰਦੁਆਰਾ ਸਿੰਘ ਸਿੰਘਣੀਆਂ ਪਾਕਿਸਤਾਨ ਲਾਹੌਰ ਸ਼ਹਿਰ ਦੇ ਵਿੱਚ 2006 दे विच असी उत्थे गए गुरमुख प्यारे ते दर्शन कीते। पाकिस्तान सिख गुरुद्वारा प्रबंधक कमेटी ने सानू बुलाया, जथे समेत गए, दीवाना दी हाजरी भरी। सतगुरु नानक ने जिथे अवतार धारिया, जिथे सच्चा सौदा कीता, जिथे पंजा लाया सतगुरु ने, ते भाई जोगे दा गुरुद्वारा पेशावर दी धरती, ओ पेशावर जिथे दे पठान अज भी जथेदार हरि सिंह नलुए दा नां लैके अपने बच्चियां नूं चुप कराउंदे आ। दरा खैबर दे पत्थर अज भी खालसे दी बहादुरी दीआं बातां पाउंदे आ। ओ पेशावर जिसे 10,000 दे करीब सिख रहिंदे गुरमुख प्यारे, ओ पेशावर च 10,000 दे करीब सिख, 10,000 सिखां दे विच इक भी क्लीन सेव नहीं है, इक भी केसां तों रहत नहीं है। जदों असी मार पै गई साडे पंजाब दी धरती नूं, इत्थे पतत पुणा ते नशे आ गए दंभियां पखंडियां दे कारण। गुरमुख प्यारिओ पौंडां ते डालरां दी चमक दमक ने सानू सिक्खी तो पतत कर दिता, दंभियां पखंडियां ने सानू पतत पुणे नशियां वाले पासे तोर दिता। पर धन सिख या सजदा करना बनदा उन्हां सिखां नूं, हजारां दी गिणती च परिवार रहिंदे पर एक भी केसां तों बिना नहीं। उन्हां ने सानू दस्सिया हजारां सिख जुड़ गए। जदों असीं उत्थे पहुंचे पेशावर दीआं गलियां दे विच गुरमुख प्यारिओ फुल सिट दे फिरन, सिख उत्थों दे कि पंजाब दी धरती तों सिख आ रहे आ। इन्ना प्यार ते सत्कार, एक घंटा पहला उन्हां नूं साडे जाण दी खबर मिली, एक घंटे च हजारां सिख भाई जोगे दे गुरुद्वारे इकट्ठे हो गए, भाई जोगा सिंह दा गुरुद्वारा। गुरमुख प्यारे इन्ना प्यार ते सत्कार, सारी रात उन्हां नाल बचन करदियां लंघ गई, घरां च विचरदियां लंघ गई। पेशावर दे विच 2006 दी गल है, 3 साल पहला, कोई बहुती पुरानी गल नहीं। ते गुरमुख प्यारे उन्हां ने दस्या, कहिंदे बाबा जी जिहड़े सतगुरु दी सिक्खी दे 5 संस्कार हन, असीं उन्हां 5 संस्कारां चो लंघदे हां। सतगुरु ने 5 संस्कार दिते, पहला जन्म संस्कार, फिर नाम संस्कार, फिर अमृत संस्कार, फिर आनंद संस्कार, ते फिर अंतम संस्कार गुरमर्यादा अनुसार। ते कहिंदे बाबा जी जिहड़ा साडे ते 3 संस्कार चो ना ना लंघिया होवे, ओनू 4 संस्कार ते नहीं बहन देंदे। 3 संस्कार है सिख दा अमृत छकना, अमृत छक के गुरु वाले बनना, सिक्खी च दाखला लैना। ते कहिंदे जिहड़ा अमृत संस्कार चो नहीं लंघिया, कहिंदे असीं ओनू आनंद संस्कार, ओहदे नाल कोई रोटी बेटी दी सांझ नहीं पाउंदा। कहिंदे इहो जिहा केस ही नहीं आउंदा। वैसे साडे इत्थे जिन्ने सिख आ ओह केसा धारी आ, अमृत धारी आ। ते वारे वारे जाइयो ना सिखां दे, ते ख्याल करियो ए गुरमुख प्यारिओ लांत साडे पंजाब च आई आ, पतत पुणे दी दाड़े केसां नूं कतल करन दी। कुछ दुश्मना ने कटे, कुछ आप कतले सोण पुणे दे विच, पर सोण पुणा कादा, सिखां नूं छड्डो। एक अंग्रेज फिलासफर ने लिखिया, मन्या पर मन्या अंग्रेज फिलासफर, ईसाई फिलासफर, ओनू किसे ने आखिया, दस दुनिया तो सोहना मनुख केड़ा तेनू लगदा। ईसाई मत दा विद्वान फिलासफर होया, उन्हें झट जवाब दिता, कहिंदा होवे गुरु गोबिंद सिंह गुरु नानक दा सिख, अमृतधारी तैयार पर तैयार, शस्त्रधारी सिख बाणे विच कहिंदा सजिया होवे उहदे नालों सोहना सिख मैनू दुनिया ते कोई बंदा नहीं लगदा। सब तो दुनिया ते सोहना मनुख गुरु नानक दा सिख, गुरु गोबिंद सिंह दा सिख आ खालसा। ते कहिंदा सब तो माड़ा, उन्हें झट जवाब दिता, कहिंदा होवे ते सिख पर होवे पतत उहदे नालों माड़ा दुनिया ते कोई नहीं। महान भी सिख आ सिक्खी च पूरा, ते माड़ा उह आ जिहड़ा पतत आ। ਇਹ ਗੁਰਮੁਖ ਪਿਆਰੇ ਇੱਕ ਅੰਗਰੇਜ਼ ਫਿਲਾਸਫਰ ਦਾ ਕਿਹਾ ਹੋਇਆ। ਤੇ ਦੁਆਰੇ ਬਾਰੇ ਜਾਈਏ ਉਹਨਾਂ ਸਿੱਖਾਂ ਦੇ ਹਜ਼ਾਰਾਂ ਸਿੱਖ ਪਰਿਵਾਰ, ਪਰ ਕੇਸਾਂ ਧਾਰੀ। ਉਦੋਂ ਬਾਅਦ ਕਸ਼ਮੀਰ ਦੀ ਧਰਤੀ ਵੱਲੇ ਆ ਜਾਓ, ਬਾਰਾਮੂਲਾ ਕਸ਼ਮੀਰ, ਪੁਣਸ, ਰਜੌਰੀ। ਗੁਰਮੁਖ ਪਿਆਰੇ ਹਜ਼ਾਰਾਂ ਪਰਿਵਾਰ ਰਹਿੰਦੇ ਆ, ਪਿੰਡਾਂ ਦੇ ਪਿੰਡ, ਸਿੱਖਾਂ ਦੇ ਪਿੰਡ ਆ। ਜੰਮੂ ਲੰਘ ਜਾਓ, ਕਸ਼ਮੀਰ ਦੇ ਵਿੱਚ ਤੁਹਾਨੂੰ ਕੋਈ ਪਤਤ ਸਿੱਖ ਨਹੀਂ ਮਿਲੂਗਾ। ਜਿੰਨੇ ਸਿੱਖ ਆ ਉਹ ਕੇਸਰਾ ਧਾਰੀ, ਦਸਤਾਰ ਧਾਰੀ ਸਿੱਖ ਮਿਲਣਗੇ, ਕਿਰਤੀ ਸਿੱਖ ਮਿਲਣਗੇ। ਉਹਨਾਂ ਸਿੱਖਾਂ ਚ ਤੁਹਾਨੂੰ ਕੋਈ ਪਤਤ ਸਿੱਖ ਨਹੀਂ ਮਿਲੂਗਾ। ਜੰਮੂ ਲੰਘ ਜਾਓ, کشمیر سارا کشمیر کشمیر جتھے سکھ رہندے پنڈاں دے پنڈ سکھاں دے پر او کیسا دھاری آ پتا نہیں ساڈے کی مار بھگ گئی دشمنا دے سانو مارنا چاہیا اسی خود سکھی نو مارن والے پاسے دشمنا نے سکھاں نو ماریا اسی سکھی نو مارنا شروع کر دتا سکھ ورودیاں نے سکھاں دے گل کٹے گلا چ ٹائر پا کے ساڈے اسی سکھی دے گل چ ٹائر پا دتا اسی سکھی نو مارنا سکھی نو ساڑنا شروع کیتا ڈانگا مار مار اپنے گھراں جو سکھی کڈتی اپنے جیون جو سکھی کڈتی جاتاں گوتاں وچ ونڈے گئے جتھے بندیاں وچ ونڈے گئے ستگرو نے تے سارے مذہباں نو ایک کیتا دھرم دا راہ سکھایا اسی سکھ کون والے بھی اونچا نیچا جاتا جہاں جی رمداسیاں دا گردوارا مذہبی سنگاں دا گردوارا آرام گڑیاں دا گردوارا جٹاں دا گردوارا اسی جاتا گوتاں دے ناں تے ونڈے گئے ستگرو نے تے ایک کیتا سانو اسی اپنے تے ونڈیاں پا لئیاں کچھ ایسے چتر چلاک لوگ آئے سیاسی لوگ کچھ دھرم دے بانے وچ جنہاں نے دھرم دے برکے پائے اپنے توری فلکا چلاؤن لئی اپنے ڈیرے چلاؤن لئی سانو جاتاں گوتاں دے ناں تے ونڈ دتا اپنا توری فلکا چلاؤن لئی اپنے ڈیرے چلاؤن لئی سانو جاتاں گوتاں دے ناں تے ونڈ کے سانو گرو گرنتھ صاحب دی بانی تو توڑنا گرو نانک دے سدھانت تو توڑنا شروع کر دتا کوئی بھگت رمداس دے ناؤں تے ونڈ رہے آ کوئی تھنے جٹ دے ناؤں تے ونڈ رہے آ کوئی کس ناؤں تے ونڈ رہے آ گرمکھ پیارے بھائی جیون سنگھ بھائی جیتے دے ناں تے ونڈ رہے آ کوئی رام گڑیاں دے ناں تے گرمکھ پیارے سانو ونڈیا جا رہے آ اسی اج سکھ کون والے ونڈے پے جاتاں گوتاں دے ناں تے گردوارے بن گئے ਗੁਰਦੁਆਰਿਆਂ ਚ ਆਪੋ ਆਪਣੇ ਨਿਸ਼ਾਨ ਆਪੋ ਆਪਣੀਆਂ ਗੱਲਾਂ ਗੁਰਮੁਖ ਪਿਆਰੇ ਆਪੋ ਆਪਣੀ ਮਰਜ਼ਾਦਾ ਕਿਹੜੇ ਪਾਸੇ ਤੁਰੇ ਆ ਕਿਤੇ ਖਿਆਲ ਕਰੋ ਗੁਰਮੁਖ ਪਿਆਰੇ ਸਤਿਗੁਰ ਨੇ ਤੇ ਇੱਕ ਕੀਤਾ ਸਾਨੂੰ ਦੁਸ਼ਮਣਾਂ ਨੇ ਮਾਰਿਆ ਅਸੀਂ ਮਰੇ ਨਹੀਂ ਅਸੀਂ ਖੁਦ ਮਰਨ ਵਾਲੇ ਰਾਹ ਤੇ ਤੁਰ ਰਹੇ ਹਾਂ ਸਿੱਖੀ ਨੂੰ ਮਾਰਨ ਵਾਲੇ ਸਿੱਖਾਂ ਨੂੰ ਮਾਰਿਆ ਸਿੱਖ ਮਾਰ ਕੇ ਮੁਕਾਏ ਵੀ ਮੁੱਕੇ ਨਹੀਂ ਜ਼ਾਲਮਾਂ ਤੋਂ ਪਰ ਜਦੋਂ ਸਿੱਖੀ ਖਤਮ ਕਰਤੀ ਫਿਰ ਸਿੱਖ ਕਿੱਥੋਂ ਗੁਰਮੁਖ ਪਿਆਰੇ ਤੇ ਉਹ ਅਸੀਂ ਖੁਦ ਕਰਨ ਵਾਲੇ ਪਾਸੇ ਤੁਰੇ ਜ਼ਾਲਮਾਂ ਨੇ ਸਾਡੀਆਂ ਇਮਾਰਤਾਂ ਨੂੰ ਢਾਇਆ ਅਸੀਂ ਇਮਾਰਤਾਂ ਬਣਾ ਲਈਆਂ ਪਰ ਜਿੱਥੇ ਸਾਡੇ ਸਿਧਾਂਤ ਅਸੀਂ ਖੁਦ ਢਾ ਰਹੇ ਸਾਡੇ ਆਗੂ ਲੋਕ ਉਹਨਾਂ ਨੇ ਸਿਧਾਂਤਾਂ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਸਿਧਾਂਤ ਕਿੱਥੋਂ ਬਣਾਵਾਂਗੇ ਦੁਸ਼ਮਣਾਂ ਨੇ ਸਿੱਖਾਂ ਨੂੰ ਮਾਰਿਆ ਆਪਣਿਆਂ ਨੇ ਸਿੱਖੀ ਨੂੰ ਮਾਰਿਆ ਖਿਆਲ ਕਰਿਓ ਜ਼ਾਲਮਾਂ ਦੀਆਂ ਦਾਤੀਆਂ ਚੱਲੀਆਂ ਆਰੇ ਚੱਲੇ ਚਰਖੜੀਆਂ ਤੇ ਚੜੇ ਇਹ ਸਿੱਖ ਕੌਮ ਨੂੰ ਮੁਗਲਾਂ ਨੇ ਮਾਰਨਾ ਚਾਹਿਆ ਅੰਗਰੇਜ਼ਾਂ ਨੇ ਮਾਰਨਾ ਚਾਹਿਆ ਮੌਜੂਦਾ ਦਿੱਲੀ ਨੇ ਬੜਾ ਜ਼ੋਰ ਲਾਇਆ

0: ਸਿੱਖੀ ਨੂੰ ਮਾਰ ਕੇ ਮਕਾਉਣ ਦੇ ਸੁਪਨੇ ਬੜਿਆਂ ਨੇ ਪਾਲੇ, ਸਾਹਿਬਜ਼ਾਦਿਆਂ ਨੂੰ ਨੀਹਾਂ ਚ ਚਿਣ ਕੇ ਔਰੰਗਜ਼ੇਬ ਵਰਗਿਆਂ ਸੋਚਿਆ ਸੀ ਖਾਲਸਾ ਖਤਮ ਕਰਤਾ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਖਤਮ ਹੋ ਗਏ, ਗਾਂ ਸਿੱਖੀ ਕਿੱਥੇ ਚੱਲੇਗੀ। ਪਰ ਇਤਿਹਾਸ ਪੜ੍ਹ ਕੇ ਦੇਖੋ ਗੁਰਮੁਖ ਪਿਆਰਿਓ, ਸਿੱਖੀ ਨੂੰ ਮਾਰ ਕੇ ਮਕਾਉਣ ਦੇ ਸੁਪਨੇ ਲੈਣ ਵਾਲੇ, ਚਾਹੇ ਉਹ ਮੁਗਲ ਸੀ, ਚਾਹੇ ਉਹ ਅੰਗਰੇਜ਼, ਚਾਹੇ ਮੌਜੂਦਾ ਦਿੱਲੀ ਦੇ ਹਾਕਮ, ਅੱਜ ਉਹ ਗੁਰਮੁਖ ਪਿਆਰਿਓ ਨਜ਼ਰ ਕੋਈ ਨੀ ਆਉਂਦਾ। ਤੇ ਖਾਲਸਾ ਚੜ੍ਹਦੀ ਕਲਾ ਚ, ਖਾਲਸਾ ਅੱਜ ਵੀ ਚੜ੍ਹਦੀ ਕਲਾ ਚ, ਮਾਰ ਕੇ ਮਕਾਉਣ ਵਾਲੇ, ਸੁਪਨੇ ਲੈਣ ਵਾਲੇ, ਚਾਹੇ ਉਹ ਜਗਰੀਆ, ਚਾਹੇ ਉਹ ਗੁਰਮੁਖ ਪਿਆਰਿਓ ਅੰਗਰੇਜ਼, ਚਾਹੇ ਉਹ ਮੌਜੂਦਾ ਦਿੱਲੀ ਇੰਦਰਾ ਤੱਕ, ਗੁਰਮੁਖ ਪਿਆਰਿਓ ਚਾਹੇ ਉਹਦੇ ਚੇਲੇ ਚਾਟੜੇ, ਇਹਨਾਂ ਸਿੱਖੀ ਨੂੰ ਮਾਰ ਕੇ ਮਕਾਉਣ ਦੇ ਸੁਪਨੇ ਲਏ, ਚਾਹੇ ਉਹ ਪੰਜਾਬ ਦਾ ਮੁੱਖ ਮੰਤਰੀ ਬਿਆਂਦਾ ਬੁੱਚੜ ਕਿਉਂ ਨਾ ਹੋਵੇ, ਗੁਰਮੁਖ ਪਿਆਰਿਓ ਜਿਹਨਾਂ ਸਿੱਖੀ ਨੂੰ ਮਾਰ ਕੇ ਮਕਾਉਣ ਦੇ ਸੁਪਨੇ ਲਏ, ਉਹ ਦਿਸਦਾ ਕੋਈ ਨੀ, ਤੇ ਸਿੱਖੀ ਚੜ੍ਹਦੀ ਕਲਾ ਚ।
1: ਬੋਲੇ

0: मार के मकाउन वाले चले गए। गुरु के सिखा ने गुरमुख प्यारो हमेशा जालम दे जुल्म दा विरोध कीता, वादा कदे किसे ते नहीं कीता। जे गुरु अर्जुन दे पादशाह महाराज सच्ची तवी ते बैठे ता फिर सेवे पादशाह ने दो तलवारां बनिया। फिर गुरमुख प्यारियो दिल्ली दे तखत ते लाहौर दे तखत दे सामने आजाद तख्त अकाल तख्त दी सरजना कीती। दो तलवारी बदियां, एक मीरी दी एक पीर दी, एक अजमत दी एक राज दी, एक राखी करे वजीर दी, हिम्मत बाहा कोटगर दरवाजा बलख बकीर दी, नाल सिपाही नाल नील मार दुष्टा करे तगीर दी, पग तेरी की जहांगीर दी। साडी नसा ते बदुल्ला गुरु हरगोबिंद पातशाह दी महिमा च बचन करदे आ। जे गुरु अर्जन दे पातशाह तत्ती तवी ते बैठे, बिठाया सतगुरु नूं तत्ती तवी ते बिठा के शहीद कीता, ता सेवे पातशाह ने तलवार चकी ते जुल्म दे खिलाफ चार जंगा लड़िया ते चारा ते जित प्राप्त कीती। ते फिर नौवे पातशाह बेकसूर सतगुरु नूं दिल्ली दे चांदनी चौक च शहीद कर दिता। फिर दसवें पातशाह ने चक्की तलवार, जुल्म दे खिलाफ 14 जंगा लड़िया, सरबंस हार दिता, कुर्बान करना पिया सरबंस, पर सतगुरु ने जालमा दा नाश कीता, दुष्टा दा नाश, जिन्हें भी वादा कीता। 7% वोटा लैके पंजाब दिया जदों खाड़कू सिंह ने बाईकाट का 1991-92 ऐलान किया कि सानू पंजाब नूं अमन शांति चाहिए, हक चाहिए, जिस कानून विच साडे नाल इंसाफ नहीं है उस कानून के तहत असीं वोटां नहीं लड़नियां, चोणां नहीं लड़नियां। गुरमुख प्यारियो पर चोणां होईआं, 7% वोटां कोल होईआं, पंजाब च 93% वोटां कोल नहीं होईआं। 93% पंजाब दे लोग ਉਹ ਸਿੱਖ ਸੰਘਰਸ਼ ਦੇ ਨਾਲ ਸੀ, ਜੋ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਆਰੰਭਿਆ ਗਿਆ। 93% ਲੋਕ ਉਹ ਸੰਘਰਸ਼ ਦੇ, 7% ਵੋਟਾਂ ਲੈ ਕੇ ਫਿਰ ਇਹੋ ਜਿਹਾ ਜ਼ਾਲਮ ਬਣਿਆ, ਜੋ ਮੁਸਬੁੱਟ ਗੱਭਰੂ ਨੌਜਵਾਨ ਝੂਠੇ ਮੁਕਾਬਲੇ, ਭਰਾਵਾਂ ਨੂੰ ਭਰਾਵਾਂ ਨਾਲ ਲੜਾਇਆ ਗਿਆ। ਉਧਰ ਪੁਲਿਸ ਪਰਿਵਾਰ, ਉਹ ਕੌਣ ਸੀ, ਉਹ ਵੀ ਸਾਡੇ ਹੀ ਭਰਾ, ਨੌਕਰੀਆਂ ਦੇ ਲੱਗੇ ਹੋਏ, ਉਧਰ ਉਹਨਾਂ ਦੇ ਤਬਾਹ ਕਰ ਦਿੱਤੇ ਪਰਿਵਾਰਾਂ ਦੇ ਪਰਿਵਾਰ ਮਾਰ ਕੇ, ਤੇ ਸਿੱਖਾਂ ਤੇ ਖਾੜਕੂਆਂ ਚ, ਪੁਲਿਸ ਦੇ ਖਾੜਕੂ ਸਿੱਖਾਂ ਦੇ ਵਿੱਚ ਐਸੀ ਇੱਕ ਦਰਾਰ ਪੈਦਾ ਕੀਤੀ ਗਈ, ਭਰਾਵਾਂ ਨੂੰ ਭਰਾਵਾਂ ਨੇ ਲੜਾਇਆ, ਪੰਜਾਬ ਦੀ ਧਰਤੀ ਤੇ ਖੂਨ ਡੁੱਲਿਆ ਤੇ ਸਿੱਖਾਂ ਦਾ ਡੁੱਲਿਆ, ਸਿੱਖ ਵਿਰੋਧੀਆਂ ਨੇ ਸਾਨੂੰ ਭਰਾਵਾਂ ਭਰਾਵਾਂ ਨੂੰ ਲੜਾ ਕੇ ਸਾਡਾ ਖੂਨ ਡੁੱਲਿਆ ਤੇ ਆਪ ਪਾਸੇ ਬਹਿ ਕੇ ਤਮਾਸ਼ਾ ਦੇਖਿਆ। ਕੁਝ ਗਿਣਤੀ ਦੇ ਬੰਦੇ ਸੀ ਜਿਹੜੇ ਫੀਤੀਆਂ ਦੇ ਲਾਲਚ ਵਿੱਚ, ਜੋ ਪੈਸਿਆਂ ਦੇ ਲਾਲਚ ਵਿੱਚ ਨੌਜਵਾਨਾਂ ਦਾ ਘਾਣ ਕਰਦੇ ਸੀ, ਫਿਰ ਉਹਨਾਂ ਦਾ ਵੀ ਅਸਰ ਕੀ ਹੋਇਆ? ਅਜੀਤ ਸੰਧੂ ਵਰਗੇ SSP ਗੁਰਮੁਖ ਪਿਆਰੇ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲੇ, ਫਿਰ ਜਦੋਂ ਆਖਰੀ ਸਮਾਂ ਸਰਕਾਰਾਂ ਵੀ ਜਵਾਬ ਦੇ ਗਈਆਂ ਜਿਨ੍ਹਾਂ ਦੇ ਇਸ਼ਾਰੇ ਤੇ ਕਤਲੇਆਮ, ਜਦੋਂ ਫਿਰ ਕੋਰਟ ਕਚਹਿਰੀਆਂ ਦੇ ਚੱਕਰ ਚੱਲਣ ਲੱਗੇ, ਤੇ ਫਿਰ ਗੁਰਮੁਖ ਪਿਆਰਿਓ ਐਸਾ ਪਰੇਸ਼ਾਨੀ ਵਿੱਚ, ਤੇ ਨਾਲੇ ਬੇਕਸੂਰ ਲੋਕਾਂ ਦੀਆਂ ਆਤਮਾਵਾਂ ਲੱਗੀਆਂ ਜਦੋਂ ਸਿਰ ਤੇ ਮੰਡਰਾਉਣ, ਅੰਬਾਲੇ ਦੇ ਪਰਲੇ ਪਾਸੇ ਕੰਟੈਸਾ ਕਾਰ ਖੜੀ ਹੋਈ ਰਹਿ ਗਈ, ਆਉਂਦੀ ਰੇਲ ਗੱਡੀ ਨਾਲ ਟੱਕਰ ਮਾਰ ਕੇ ਥੱਲੇ ਆ ਕੇ ਮਰਿਆ। ਫਿਰ ਗੁਰਮੁਖ ਪਿਆਰਿਓ ਤੁਹਾਡੇ ਸਾਹਮਣੇ ਜਿਹਨੇ ਜ਼ੁਲਮ ਕੀਤਾ, ਪਾਪੀ ਕੇ ਮਾਰਨੇ ਕੋ ਪਾਪ ਮਹਾ ਬਲੀ ਹੈ, ਕਿਸੇ ਤੇ ਵਾਧਾ ਨਹੀਂ। ਜਿਹੜੇ ਪੁਲਿਸ ਪਰਿਵਾਰ ਮਾਰੇ ਗਏ, ਹਿੰਦੂ ਪਰਿਵਾਰ ਮਾਰੇ ਗਏ, ਉਹ ਸਿੱਖ ਵਿਰੋਧੀਆਂ ਦੀਆਂ ਚਾਲਾਂ ਸੀ, ਜਾਂ ਜਿਹੜੀ ਸਿੱਖਾਂ ਵਿੱਚ ਕੁਛ ਭੈੜ ਕੀਤੀ ਸੰਘਰਸ਼ੀ ਯੋਧਿਆਂ ਨੂੰ, ਲਹਿਰ ਨੂੰ ਬਦਨਾਮ ਕਰਨ ਵਾਸਤੇ ਸਿੱਖ ਵਿਰੋਧੀ ਏਜੰਸੀਆਂ ਨੇ, ਉਹਨਾਂ ਨੇ ਇਹੋ ਜਿਹੀਆਂ ਖੇਡਾਂ ਖੇਡੀਆਂ। ਇਹ ਬਾਬੇ ਜਰਨੈਲ ਸਿੰਘ ਦੀ ਵਿਚਾਰਧਾਰਾ ਨਹੀਂ, ਇਹ ਸਿੱਖ ਖਾਲਸਿਆਂ ਦੀ ਵਿਚਾਰਧਾਰਾ ਨਹੀਂ। ਉਹ ਭਰਾਵਾਂ ਦਾ ਖੂਨ ਨਹੀਂ ਡੋਲਣਾ ਚਾਹੁੰਦੇ, ਉਹਨਾਂ ਦੀ ਲੜਾਈ ਸੈਂਟਰ ਦੇ ਨਾਲ ਤੇ ਸਿੱਖ ਹੱਕਾਂ ਦੀ ਲੜਾਈ ਸੀ ਕਿ ਸਾਨੂੰ ਸਾਡੇ ਹੱਕ ਚਾਹੀਦੇ ਆ, ਸਾਡੇ ਪੰਜਾਬ ਦਾ ਪਾਣੀ ਪੰਜਾਬ ਚ ਚਾਹੀਦਾ, ਸਾਡੇ ਪੰਜਾਬ ਦੇ ਹੱਕ ਚਾਹੀਦੇ ਆ। ਦੇਖੋ ਕਿੱਡਾ ਨਿਆਂ ਸਾਡੇ ਨਾਲ, ਪੰਜਾਬ ਦਾ ਪੰਜਾਬੀ ਰਾਜਸਥਾਨ ਹਿਮਾਚਲ ਚ ਜਾ ਕੇ ਜ਼ਮੀਨ ਦਾ ਮਰਲਾ ਨਹੀਂ ਖਰੀਦ ਸਕਦਾ, ਇੱਥੇ ਬਿਹਾਰ ਦੇ ਭਈਏ ਆ ਕੇ ਵੀ ਭਾਵੇਂ ਮਰੱਬਿਆਂ ਦੇ ਮਰੱਬੇ ਖਰੀਦ ਲੈਣ, ਉਹਨਾਂ ਲਈ ਰੋਗ ਕੋਈ ਨਹੀਂ ਹੈ, ਪਰ ਪੰਜਾਬ ਦਾ ਪੰਜਾਬੀ ਰਾਜਸਥਾਨ ਚ ਮਰਲਾ ਨਹੀਂ ਖਰੀਦ ਸਕਦਾ, ਆਪਣੇ ਨਾਂ ਤੇ ਰਜਿਸਟਰੀ ਨਹੀਂ ਕਰਾ ਸਕਦਾ, ਹਿਮਾਚਲ ਚ ਜਾ ਕੇ ਨਹੀਂ ਕਰਾ ਸਕਦਾ। ਦੱਸੋ ਇਹ ਅਨਿਆਂ ਨਹੀਂ ਤਾਂ ਕੀ ਹੈ, ਧੱਕਾ ਨਹੀਂ ਤਾਂ ਕੀ ਹੈ? ਤੇ ਪਾਣੀ ਕਹਿੰਦੇ ਪੰਜਾਬ ਦਾ ਪਾਣੀ ਪਾਸੇ ਦੇ ਦੇਣਾ, ਪੰਜਾਬ ਦਾ ਪਾਣੀ ਖਤਮ ਹੋ ਰਿਹਾ, ਖਤਮ ਹੋ ਰਿਹਾ ਪਾਣੀ, ਗੁਰਮੁਖ ਪਿਆਰੇ ਪਾਣੀ ਸੁੱਕ ਰਿਹਾ, ਜਿਹੜਾ ਹੈ ਥੋੜਾ ਬਹੁਤਾ ਉਹ ਵੀ ਪਾਸੇ ਦੇ ਦੇਣਾ, ਧੱਕਾ ਨੀ ਤਾਂ ਕੀ ਆ। ਤੇ ਸਿੱਖ ਹੱਕਾਂ ਦੀ ਲੜਾਈ ਪੰਜਾਬ ਦੇ ਹੱਕ ਆ, ਸਾਨੂੰ ਸਾਡੇ ਹੱਕ ਚਾਹੀਦੇ ਆ, ਇਨਸਾਫ ਚਾਹੀਦਾ, ਜੋ ਸਾਡਾ ਹੱਕ ਬਣਦਾ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਚਾਹੀਦੇ ਆ। ਪਰ ਕੁਰਸੀ ਦੇ ਭੁੱਖੇ ਰਾਜ ਸੀ ਲੋਕਾਂ ਨੇ, ਵੋਟਾਂ ਦੇ ਵੇਲੇ ਤਾਂ ਨਾਰੇ ਮਾਰੇ ਪੰਜਾਬੀ ਬੋਲਦਾ ਇਲਾਕਾ ਪੰਜਾਬ ਨੂੰ ਲੈ ਕੇ ਦੇਵਾਂਗੇ, ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਵਾਂਗੇ, ਜਦੋਂ ਰਾਜ ਭਾਗ ਆਉਂਦਾ 5 ਸਾਲ ਕੁਰਸੀ ਤੇ ਆਹੋ ਜੇ ਸੌ ਜਾਂਦੇ ਆ, ਮੁੜ ਕੇ ਨਾ ਪੰਥ ਚੇਤੇ ਰਹਿੰਦਾ, ਨਾ ਪੰਥ ਦੇ ਮਸਲੇ ਚੇਤੇ ਰਹਿੰਦੇ, ਨਾ ਚੰਡੀਗੜ੍ਹ ਚੇਤੇ ਰਹਿੰਦਾ, ਨਾ ਪੰਜਾਬ ਦਾ ਪਾਣੀ ਤੇ ਨਾ ਪੰਜਾਬੀ ਬੋਲਦੇ ਇਲਾਕੇ, ਚਾਹੇ ਉਹ ਰਾਜਸਥਾਨ ਚ ਗਏ, ਹਿਮਾਚਲ ਚ ਗਏ, ਹਰਿਆਣੇ ਚ ਗਏ, ਨਹੀਂ ਗੁਰਮੁਖ ਪਿਆਰਿਓ ਚੇਤੇ ਰਹਿੰਦੇ। ਖਿਆਲ ਕਰਿਓ, ਹੱਕਾਂ ਦੀ ਲੜਾਈ, ਹੱਕਾਂ ਦੀ ਗੱਲ ਸੀ, ਪਰ ਗੱਲ ਨੂੰ ਕਿਹੜਾ ਰੂਪ ਦਿੱਤਾ ਇਹ ਬਾਬੇ ਜਰਨੈਲ ਸਿੰਘ ਦਾ ਸਿਧਾਂਤ ਨਹੀਂ ਪ੍ਰਚਾਰਿਆ ਗਿਆ। ਬਾਬਾ ਜਰਨੈਲ ਸਿੰਘ ਪਿੰਡਰਾਲਾ ਤੇ ਕਹਿੰਦਾ ਇੱਕ ਸਿੱਖ ਨੂੰ 35 ਹਿੰਦੂ ਆਉਂਦੇ ਆ, ਪਰ ਖਿਆਲ ਕਰਿਓ ਗੁਰਮੁਖ ਪਿਆਰਿਓ, ਬਾਬੇ ਜਰਨੈਲ ਸਿੰਘ ਨੇ ਇਹ ਗੱਲ ਨਹੀਂ ਕਹੀ, ਉਹ ਕਿਸ ਰੂਪ ਚ ਕਹੀ ਸੀ। ਜਦੋਂ ਗੱਲ ਸਿੱਖ ਹੱਕਾਂ ਦੀ ਆਈ ਤਾਂ ਉਸ ਵੇਲੇ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਆਫ ਇੰਡੀਆ, ਉਹਨੇ ਸੁਨੇਹਾ ਭੇਜਿਆ ਸੀ ਸੰਤ ਜਰਨੈਲ ਸਿੰਘ ਨੂੰ, ਆਖਿਆ ਉਹ ਸਿੱਖ ਹੱਕਾਂ ਦੀ ਗੱਲ ਤੇ ਕਰਦਾ, ਪੰਜਾਬ ਦੀ ਗੱਲ ਤੇ ਕਰਦਾ, ਉਹਨੂੰ ਸੁਨੇਹਾ ਦਿਓ ਕਿ ਪੰਜਾਬ ਤੋਂ ਬਾਹਰ ਸਿੱਖਾਂ ਦੀ ਇੰਨੀ ਘੱਟ ਗਿਣਤੀ ਆ, 35-35 ਹਿੰਦੂਆਂ ਨੂੰ ਇੱਕ ਸਿੱਖ ਆਉਂਦਾ। ਤੇ ਬਾਬੇ ਜਰਨੈਲ ਸਿੰਘ ਨੂੰ ਸੁਨੇਹਾ ਆਇਆ ਸੀ, ਤੇ ਬਾਬੇ ਜਰਨੈਲ ਸਿੰਘ ਨੇ ਉਸੇ ਬੰਦੇ ਨੂੰ ਇਹ ਸੁਨੇਹਾ ਵਾਪਸ ਉਹੀ ਸੁਨੇਹਾ ਵਾਪਸ ਦਿੱਤਾ ਸੀ ਕਿ ਉਹਨੂੰ ਇੰਦਰਾ ਨੂੰ ਕਹਿ ਦਿਓ 35 ਹਿੰਦੂਆਂ ਨੂੰ ਇੱਕ ਸਿੱਖ ਨਹੀਂ ਆਉਂਦਾ, ਇੱਕ ਸਿੱਖ ਨੂੰ 35 ਹਿੰਦੂ ਆਉਂਦੇ ਆ, ਐ ਕਹਿ ਲੋ। ਇਹ ਜਵਾਬ ਇੰਦਰਾ ਨੂੰ ਸੀ, ਇਹ ਕੋਈ ਹਿੰਦੂਆਂ ਦਾ ਵਿਰੋਧ ਨਹੀਂ, ਹਿੰਦੂ ਧਰਮ ਦੀ ਵਿਚਾਰਧਾਰਾ ਦੇ ਵਿਰੋਧੀ ਨਹੀਂ ਸੰਤ। ਹਿੰਦੂਆਂ ਦੀਆਂ ਧੀਆਂ ਘਰਾਂ ਚ ਬੈਠੀਆਂ, ਸੰਤਾਂ ਨੇ ਸਹੁਰੇ ਘਰੀ ਵਸਾਈਆਂ ਉਹਨਾਂ ਦੇ, ਗੁਰਮੁਖ ਪਿਆਰੇ ਜਿਹੜੀਆਂ ਦਾਜ ਦਹੇਜ ਦੇ ਕਰਕੇ ਘਰਾਂ ਚ ਬਿਠਾਈਆਂ। ਸੰਤ ਜਰਨੈਲ ਸਿੰਘ ਦੀ ਵਿਚਾਰਧਾਰਾ ਕਿਸੇ ਧਰਮ ਦੀ ਵਿਰੋਧੀ ਨਹੀਂ, ਉਹਦੇ ਸਰਕਾਰ ਨੂੰ ਗੁਰਮੁਖ ਪਿਆਰੇ ਜਵਾਬ ਸੀ, ਪਰ ਮੀਡੀਆ ਸਰਕਾਰ ਦਾ ਤੇ ਸਰਕਾਰ ਨੇ ਸੰਤਾਂ ਵਾਲੀ ਗੱਲ ਤੇ ਪ੍ਰਚਾਰ ਦਿੱਤੀ, ਤੇ ਸਰਕਾਰ ਵਾਲੀ ਗੱਲ ਪ੍ਰਚਾਰੀ ਨਾ ਮੀਡੀਆ ਨੇ, ਤੇ ਸੰਤਾਂ ਨੂੰ ਧਰਮ ਦਾ ਸਿੱਖ ਹਿੰਦੂ ਧਰਮ ਦਾ ਵਿਰੋਧੀ ਬਣਾ ਕੇ ਪੇਸ਼ ਕਰ ਦਿੱਤਾ। ਨਹੀਂ ਨਹੀਂ ਗੁਰਮੁਖ ਪਿਆਰਿਓ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸੰਤ ਸਿਪਾਹੀ ਆਪਣੇ ਧਰਮ ਦੇ ਪੱਕੇ, ਦੂਜੇ ਧਰਮਾਂ ਦਾ ਸਤਿਕਾਰ ਕਰਨ ਵਾਲੇ, ਜਿੱਥੇ ਉਹਨਾਂ ਸਿਆਸੀ ਲੋਕਾਂ ਨੂੰ ਜਵਾਬ ਦਿੱਤੇ ਸੀ ਜਿਨ੍ਹਾਂ ਨੇ ਜ਼ੁਲਮ ਢਾਇਆ, ਹੋਰ ਕਿਵੇਂ ਇੱਥੇ ਗੁਰਮੁਖ ਪਿਆਰਿਓ ਸਾਨੀ ਜਿਹੜੇ ਜ਼ੁਲਮ ਕਰਦੇ ਸੀ ਉਹਨਾਂ ਅਫਸਰਾਂ ਨੂੰ ਸਜ਼ਾਵਾਂ ਮਿਲੀਆਂ, ਉਹਨਾਂ ਮੁਲਾਜ਼ਮਾਂ ਨੂੰ ਸਜ਼ਾਵਾਂ ਮਿਲੀਆਂ ਜਿਹੜੇ ਆਪਣੀ ਡਿਊਟੀ ਕਰਦੇ ਸੀ, ਚਾਹੇ ਉਹ ਪੁਲਿਸ ਵਿੱਚ, ਫੌਜ ਵਿੱਚ, ਕਿਤੇ ਵੀ, ਕਿਸੇ ਦਾ ਕਿਸੇ ਨੇ ਕੋਈ ਨੁਕਸਾਨ ਨਹੀਂ ਕੀਤਾ, ਜਿਹੜੇ ਆਪਣੀ ਡਿਊਟੀ ਤੱਕ ਸੀਮਤ ਸਗੋਂ ਉਹਨਾਂ ਨੇ ਸੇਵਾਵਾਂ ਕੀਤੀਆਂ, ਚਾਹੇ ਉਹ ਸਤਵੰਤ ਸਿੰਘ, ਬੇਅੰਤ ਸਿੰਘ ਹੋਣ, ਚਾਹੇ ਭਾਈ ਦਿਲਾਵਰ ਸਿੰਘ ਹੋਵੇ, ਉਹਨਾਂ ਨੇ ਸਿੱਖੀ ਧਰਮ, ਸਿੱਖੀ ਫਰਜ਼ ਨੂੰ ਪਛਾਣਦਿਆਂ ਆਪਣੀ ਨੌਕਰੀ ਨਾਲੋਂ, ਆਪਣੇ ਪਰਿਵਾਰ ਨਾਲੋਂ, ਸਵਾਰਥਾਂ ਨਾਲੋਂ ਧਰਮ ਨੂੰ ਪਹਿਲਾਂ ਜਾਣਿਆ ਤੇ ਜ਼ਿੰਮੇਵਾਰੀਆਂ ਨਿਭਾਈਆਂ, ਸੇਵਾਵਾਂ ਨਿਭਾਈਆਂ। ਪਰ ਜਿਨ੍ਹਾਂ ਨੇ ਜ਼ੁਲਮ ਕੀਤਾ, ਚਾਹੇ ਉਹ ਗੋਬਿੰਦ ਰਾਮ ਹੈ, ਪੁਲਿਸ ਅਫਸਰ ਸੀ ਗੁਰਮੁਖ ਪਿਆਰੇ, ਜਿਹਨੇ ਸਿੱਖਾਂ ਦੇ ਇੰਨਾ ਕਤਲੇਆਮ 84 ਤੋਂ ਬਾਅਦ ਕੀਤਾ, ਇੱਕੋ ਗੱਲ ਕਹਿੰਦਾ ਸੀ ਸਿੱਖੋ, ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ, ਗੋਬਿੰਦ ਰਾਮ ਚੇਤੇ ਰਹੂਗਾ। ਸਿੱਖਾਂ ਨੂੰ ਜ਼ਲੀਲ ਕਰਦਾ ਸੀ। ਫਿਰ ਗੁਰੂ ਕੇ ਸਿੱਖਾਂ ਨੂੰ ਡਿਊਟੀ ਸੰਭਾਲਣੀ ਪਈ। ਉਹ ਮਾਝੇ ਦੀ ਧਰਤੀ ਦਾ ਸੂਰਮਾ ਭਾਈ ਜੁਗਰਾਜ ਸਿੰਘ ਉਰਫ ਤੂਫਾਨ, ਫਿਰ ਇਹੋ ਜੀ ਜ਼ਿੰਮੇਵਾਰੀ ਸੰਭਾਲੀ ਜਿਹੜਾ ਗੋਬਿੰਦ ਰਾਮ ਕਹਿੰਦਾ ਸੀ ਸਿੱਖੋ, ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ, ਗੋਬਿੰਦ ਰਾਮ ਚੇਤੇ ਰਹੂ, ਖਲਾਰਾ ਹੀ ਪੈ ਗਿਆ, ਕੱਠਿਆ ਕੁਛ ਨੀ, ਫਰਸਾਂ ਤੋਂ ਹੀ ਖੁਰਚਦੇ ਫਿਰੇ ਉਹਨੂੰ। ਅਜੇ
1: ਬੋਲੇ
0: ਉੱਥੇ ਫਰਜ਼ ਬਣ ਜਾਂਦਾ। ਵੈਸੇ ਕਿਸੇ ਦਾ ਕੋਈ ਵਿਰੋਧ ਨੀ, ਕੋਈ ਕਦੇ ਡਿਊਟੀ ਕਰਦਾ, ਜਿਨ੍ਹਾਂ ਨੇ ਜ਼ੁਲਮ ਕੀਤਾ ਪੈਸੇ ਦੇ ਲਾਲਚਾਂ, ਫੀਤੀਆਂ ਦੇ ਲਾਲਚ ਵਿੱਚ, ਜਿਨ੍ਹਾਂ ਨੇ ਅਮਨ ਕਾਨੂੰਨ ਨੂੰ ਹੱਥਾਂ ਵਿੱਚ ਲੈ ਕੇ ਕਾਨੂੰਨ ਨੂੰ ਆਪਣੀ ਮਰਜ਼ੀ ਨਾਲ ਵਰਤਿਆ, ਉਹਨਾਂ ਦੇ ਨਾਲ ਹੀ ਹੋਇਆ। ਤੇ ਗੁਰਮੁਖ ਪਿਆਰਿਓ, ਚੋਹਲਾ ਸਾਹਿਬ ਭਾਈ ਅਵਤਾਰ ਸਿੰਘ ਬ੍ਰਹਮ ਤੇ ਉੱਥੇ ਆਇਆ ਸੀ ਨਾ ਇੱਕ ਥਾਣੇਦਾਰ, ਜਿਹੜਾ ਸਿੱਧੀ ਨੂੰ ਗੁਰਮੁਖ ਪਿਆਰਿਓ ਮਖੌਲ ਕਰਦਾ ਨੀ, ਤੇ ਬਥੇਰੇ ਆ ਡਿਊਟੀ ਕਰਕੇ ਆਪਣੀ ਚਲੇ ਗਏ, ਕਿਸੇ ਨੂੰ ਸਿੰਘਾਂ ਨੇ ਕੁਝ ਨੀ ਆਖਿਆ, ਪਰ ਜਦੋਂ ਗੁਰਮੁਖ ਪਿਆਰੇ ਕਾਨੂੰਨ ਲੈ ਕੇ ਹੱਥਾਂ ਚ ਸਿੱਖ ਨੌਜਵਾਨਾਂ ਦਾ ਲੱਗਿਆ ਸ਼ਿਕਾਰ ਖੇਡਣ ਤੇ ਭਾਈ ਅਵਤਾਰ ਸਿੰਘ ਬ੍ਰਹਮੇ ਨੂੰ ਵੀ ਬ੍ਰਹਮੀਓ ਦੱਸਦਾ ਸੀ ਕਿਹੜਾ ਬ੍ਰਹਮਾ ਕਹਿੰਦਾ ਕਿਹੜੀ ਬ੍ਰਹਮੀ ਮੈਂ ਦੇਖ ਲਊਂਗਾ ਤੇ ਫਿਰ ਪਤਾ ਉਦੋਂ ਹੀ ਲੱਗਿਆ ਕਵਿਤਾਵਾਂ ਬਣੀਆਂ ਅਸੀਂ ਛੋਟੇ ਛੋਟੇ ਹੁੰਦੇ ਜਦੋਂ ਗੋਇੰਦਵਾਲ ਸਾਹਿਬ ਦਾ ਮੇਲਾ ਲੱਗਦਾ ਬਾਬੇ ਬਕਾਲਾ ਸਾਹਿਬ ਮੇਲਾ ਲੱਗਦਾ ਤੇ ਉੱਥੇ ਜਾਂਦੇ ਰਾਤ ਭਰ ਦੀਵਾਨ ਸਾਜਦੇ ਕਵੀਸਰਾਂ ਤੋਂ ਢਾਡੀਆਂ ਤੋਂ ਕਵਿਤਾਵਾਂ ਸੁਣੀ ਦੀਆਂ ਸੀ ਬਚਪਨ ਦੇ ਅੰਦਰ 8-10 ਸਾਲ ਦੀ ਉਮਰ ਵਿਚ ਤੇ ਗੁਰਮੁਖ ਪਿਆਰੇ ਉਦੋਂ ਕੀ ਕਵਿਤਾਵਾਂ ਉਹ ਪਾਇਆ ਕਰਦੇ ਕਵਿਤਾਵਾਂ ਬਣੀਆਂ ਫਿਰ ਉਹਨਾਂ ਸਿੰਘਾਂ ਦੀ ਬਹਾਦਰੀ ਦੀਆਂ ਦੁਸ਼ਟਾਂ ਦੀ ਦੁਸ਼ਟਾਈ ਦੀਆਂ ਕਹਿੰਦੇ ਚੋਲਾ ਸਾਹਿਬ ਦੀ ਮਸ਼ਹੂਰ ਬੜੀ ਚੌਂਕੀ ਤੇ ਸਿੱਬੂ ਲੱਗਾ ਥਾਣੇਦਾਰ ਸੀ ਖਿਆਲ ਕਰਿਓ ਚੋਲਾ ਸਾਹਿਬ ਮਾਝੇ ਦੀ ਧਰਤੀ ਚੋਲਾ ਸਾਹਿਬ ਦੀ ਮਸ਼ਹੂਰ ਬੜੀ ਚੌਂਕੀ ਤੇ ਸਿੱਬੂ ਲੱਗਾ ਥਾਣੇਦਾਰ ਸੀ ਗਾਲਾਂ ਕੱਢਣ ਦਾ ਉਹ ਸੀ ਬੜਾ ਸ਼ੌਂਕੀ ਤੇ ਕੱਢਦਾ ਵੀ ਬੇਸੁਮਾਰ ਸੀ ਗੱਲ ਖਾਲਸੇ ਨੂੰ ਆਖਦੀ ਨਕੰਮੀ ਤੇ ਬਹੁਤਾ ਹੰਕਾਰ ਹੋ ਗਿਆ ਸਿੱਬੂ ਆਖਦਾ ਮੈਂ ਵੇਖਣੀ ਬ੍ਰਹਮੀ ਬ੍ਰਹਮ ਦਾ ਦਿਦਾਰ ਹੋ ਗਿਆ
1: ਬੋਲੇ ਸ੍ਰੀ ਅਕਾਲ
0: ਦਿਦਾਰ ਪਤਾ ਕਿਵੇਂ ਹੋਇਆ ਇੱਕ ਦਿਨ ਆਉਂਦਾ ਸੀ ਫਿਰ ਬਹਿ ਗਏ ਸੂਏ ਦੇ ਪੁਲ ਤੇ ਭਾਈ ਅਵਤਾਰ ਸਿੰਘ ਬ੍ਰਹਮ ਤੇ ਫਿਰ ਆਪ ਤੇ ਚੜ੍ਹਨਾ ਹੀ ਸੀ ਗੱਡੀ ਵਿਚਾਰੇ ਦੋ ਚਾਰ ਬੇਕਸੂਰ ਮੁਲਾਜ਼ਮਾਂ ਨੂੰ ਵੀ ਨਾਲ ਹੀ ਲੈ ਗਿਆ ਪਤਾ ਉਦੋਂ ਹੀ ਲੱਗਿਆ ਜਦੋਂ ਪੁਲ ਦੇ ਉੱਤੋਂ ਦਿਵਸੀ ਸੂਏ ਦੇ ਵਿੱਚ ਪਈ ਤੇ ਗੁਰਮੁਖ ਪਿਆਰੇ ਚਾੜ੍ਹਦਾ ਗੱਡੀ ਅਵਤਾਰ ਸਿੰਘ ਬ੍ਰਹਮੇ ਨੇ ਸਿੱਬੂ ਨੂੰ ਜਿਹੜਾ ਕਹਿੰਦਾ ਸੀ ਮੈਂ ਵੇਖਣੀ ਬ੍ਰਹਮੀ ਬ੍ਰਹਮ ਦਾ ਦਿਦਾਰ ਉਹਨਾਂ ਨੂੰ ਸਜਾਵਾਂ ਦਿੱਤੀਆਂ ਜਿਨ੍ਹਾਂ ਨੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਕਈ ਸਿੱਖ ਘਰਾਂ ਵਿੱਚ ਜੰਮ ਕੇ ਸਿੱਖੀ ਦੇ ਦੁਸ਼ਮਣ ਬਣੇ ਗੁਰਮੁਖ ਪਿਆਰੇ ਉਹਨਾਂ ਨਾਲ ਉਸੇ ਤਰ੍ਹਾਂ ਖਾਲਸਾ ਨਿਬੜਦਾ ਆਇਆ ਕਤੀਆਂ ਦੇ 51 ਪਾਉਂਦਾ ਆਇਆ ਉਹ ਖਾਲਸਾ ਕਿਸੇ ਦਾ ਵੈਰੀ ਨਹੀਂ ਗੁਰਮੁਖ ਪਿਆਰੇ ਖਾਲਸਾ ਗੁਰੂ ਕਾ ਸਿੱਖ ਪਰ ਜਿਹੜਾ ਸਿੱਖੀ ਨੂੰ ਖਤਮ ਕਰਨ ਦੇ ਰਾਹ ਤੁਰਿਆ ਚਾਹੇ ਉਹ ਜਕਰੀਆ ਚਾਹੇ ਮੱਸਾ ਰੰਗੜ ਚਾਹੇ ਬਦਾਲੀ ਚਾਹੇ ਕੋਈ ਹੈ ਗੁਰੂ ਖਾਲਸਾ ਆਪਣਾ ਇਤਿਹਾਸ ਬਣਾਉਂਦਾ ਆਇਆ ਦੁਹਰਾਵੇਗਾ ਜਿਹੜਾ ਗੁਰੂ ਖਾਲਸੇ ਨਾਲ ਅੜਦਾ ਆਇਆ ਉਹ ਝੜਦਾ ਆਇਆ ਨਿਹੰਗ ਸਿੰਘ ਬਚਨ ਬੋਲਦੇ ਆ ਨਾ ਤੁਸੀਂ ਸੁਣਦੇ ਹੋ ਸ਼ਰਨ ਪਰੇ ਸੋ ਤਰੇ ਅੜੇ ਧਾਰਨਾ ਚ ਵੀ ਪੜ ਲਿਓ ਪਿਆਰ ਵਿੱਚ ਸਾਰੇ ਕੀ ਹੈ ਧਾਰਨਾ ਨਿਹੰਗ ਸਿੰਘਾਂ ਦੇ ਬੋਲੇ ਗੁਰਮੁਖ ਪਿਆਰੋ ਰਸਨਾ ਸਫਲੀ ਕਰਿਓ ਜਿਹੜੇ ਅੜਨਗੇ ਝੜਨਗੇ ਸਾਰੇ

ਕਰਨ ਪਰੇ ਸੋ ਤਰੇ ਅੜੇ ਸੋ ਝੜੇ, ਜਿਹੜਾ ਅੜਦਾ ਆਇਆ ਝੜਦਾ ਆਇਆ। ਗੁਰੂ ਖਾਲਸੇ ਦਾ ਇਤਿਹਾਸ ਹੈ। ਇਹਦੇ ਭਾਈ ਦਾਰੂ ਸਿੰਘ ਦਾ ਖੋਪੜਾ ਲਾਉਣ ਵਾਲਾ ਖਾਨ ਬਹਾਦਰ ਜਕਰੀਆ ਗੁਰਮੁਖ ਪਿਆਰੇ ਲਾਹੌਰ ਦਾ ਸੂਬੇਦਾਰ, ਜੇ ਸਿੱਖ ਦੇ ਉੱਤੇ ਇੱਕ ਕਿਰਤੀ ਸਿੱਖ ਤੇ ਜ਼ੁਲਮ ਕੀਤਾ, ਭਾਈ ਤਾਰੂ ਸਿੰਘ ਨੇ ਆਖਿਆ ਉਹ ਜ਼ਾਲਮ ਯਾਦ ਰੱਖੀ, ਗੁਰੂ ਕਾ ਸਿੱਖ ਸਿੱਧੀ ਕੇਸਾਂ ਸਵਾਸਾਂ ਨਾਲ ਨਿਭੂ ਤੇ ਤੈਨੂੰ ਜੁੱਤੀ ਦੀ ਨੋਕ ਦੇ ਮੂਹਰੇ ਲਾ ਕੇ ਲਿਜਾਣਾ। ਇਤਿਹਾਸ ਹੈ ਖਾਲਸਾ ਦੀ ਕੀ ਦਿਨ, ਭਾਈ ਤਾਰੂ ਸਿੰਘ ਬਿਨਾਂ ਖੋਪੜੇ ਤੋਂ ਜਿਉਂਦਾ ਰਿਹਾ ਸਿੱਖ। ਜਿੰਨਾ ਚਿਰ ਖਾਨ ਬਹਾਦਰ ਗੱਡੀ ਨੀ ਨਾ ਚੜਿਆ ਲਾਹੌਰ ਦਾ ਸੂਬੇਦਾਰ, ਉਹਨਾਂ ਪੁੱਤਰ ਗੁਰੂ ਕੇ ਸਿੰਘ ਨੇ ਸ਼ਹੀਦੀ ਨੀ ਪਾਈ। ਜੁੱਤੀ ਦੀ ਲੋਕ ਮੂਹਰੇ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਉਹਦੇ ਸਿਰ ਚ ਮਾਰੀਆਂ, ਬਿਮਾਰ ਹੋ ਗਿਆ, ਪਿਸ਼ਾਬ ਦਾ ਬੰਨ ਪੈ ਗਿਆ ਸੀ। ਗੁਰਮੁਖ ਪਿਆਰੇ ਜਿਉਂ ਜਿਉਂ ਜੁੱਤੀਆਂ ਵੱਜਦੀਆਂ ਤਿਉਂ ਤਿਉਂ ਪਿਸ਼ਾਬ ਦਾ ਬੰਨ ਖੁੱਲਦਾ, ਤੇ ਗੁਰਮੁਖ ਪਿਆਰੇ ਬਿਮਾਰੀ ਤੇ ਦੂਰ ਹੋਣੀ ਹੋਣੀ ਸੀ। ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਇੰਨੀ ਜ਼ੋਰ ਜ਼ੋਰ ਦੀ ਮਾਰੀਆਂ ਸਿਰ ਵਿੱਚ ਉਹਨਾਂ ਨੇ, ਕਿਉਂ ਕਹਿੰਦਾ ਹੋਰ ਜ਼ੋਰ ਨਾਲ ਮਾਰੋ, ਆਰਾਮ ਆਉਂਦਾ, ਆਰਾਮ ਆਉਂਦਾ, ਹੋਰ ਜ਼ੋਰ ਨਾਲ ਮਾਰੋ। ਤੇ ਉਹਦੇ ਸਿਪਾਹੀਆਂ ਇੰਨੀ ਜ਼ੋਰ ਨਾਲ ਮਾਰੀਆਂ ਕਿ ਨਾਲ ਦੀ ਨਾਲ ਹੀ ਗੁਰਮੁਖ ਪਿਆਰੇ ਪ੍ਰਾਣ ਪੰਖੇਰੂ ਕਾਇਆ ਮਡੋਲੀ ਚੋਂ ਉੱਡ ਗਏ, ਭੌਰ ਮਾਰ ਗਿਆ ਉਡਾਰੀ, ਰਹਿ ਗਿਆ ਧਰਤੀ ਤੇ ਸਰੀਰ ਡਿੱਗਿਆ ਗੁਰਮੁਖ ਪਿਆਰੇ ਗੁਰੂ ਕਾ ਸਿੱਖ ਭਾਈ ਤਾਰੂ ਸਿੰਘ। ਜਦੋਂ ਖਬਰ ਮਿਲੀ ਵੀ ਉਹਦਾ ਦੇ ਪੈ ਗਿਆ ਭੋਗ ਪੜਿਆ ਗਿਆ ਕੀਰਤਨ ਸੋਲਾ, ਫਿਰ ਭਾਈ ਤਾਰੂ ਸਿੰਘ ਨੇ ਸਰੀਰ ਛੱਡਿਆ, ਸ਼ਹੀਦੀ ਦਾ ਜਾਮ ਪੀਤਾ। ਗੁਰਮੁਖ ਪਿਆਰਿਓ ਇਤਿਹਾਸ ਹੈ, ਜਿਹੜਾ ਅੜਦਾ ਆਇਆ ਉਹ ਝੜਦਾ ਆਇਆ, ਨਰਕ ਧਾਰੀ ਆੜਿਆ ਗੁਰੂ ਖਾਲਸੇ ਨਾਲ, ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਪੰਜਾਬ ਦੀ ਧਰਤੀ ਤੇ ਸੈਂਟਰ ਦਾ ਪਾਲਤੂ ਗੁਰਮੁਖ ਪਿਆਰਿਓ, ਸਿੱਖੀ ਨਾਲ ਮਜ਼ਾਕ, ਗੁਰਬਾਣੀ ਨਾਲ ਮਜ਼ਾਕ, ਸਿੱਖ ਗੁਰੂਆਂ ਦੇ ਖਿਲਾਫ ਤੇ ਗੁਰਮੁਖ ਪਿਆਰਿਓ, ਫਿਰ ਜਿਹੜਾ ਹਾਸਰ ਹੋਇਆ ਤੁਹਾਡੇ ਸਾਹਮਣੇ ਹੈ, ਭਾਵੇਂ ਸ਼ਹਾਦਤਾਂ ਦੇ ਜਾਮ ਪੀਣੇ ਪਏ ਸਿੱਖਾਂ ਨੂੰ, ਸਿੱਖ ਸ਼ਹੀਦੀਆਂ ਪਾ ਮੋਰਚੇ ਲਾਈ, ਗੁਰਮੁਖ ਪਿਆਰਿਓ ਮੋਰਚੇ ਫਤਿਹ ਕਰਦੇ ਆਏ ਆ। ਜਿੰਨਾ ਕੁਝ ਸਿੱਖਾਂ ਨੂੰ ਹੁਣ ਤੱਕ ਮਿਲਿਆ ਮੋਰਚਿਆਂ ਨਾਲ ਹੀ ਮਿਲਿਆ, ਮੋਰਚਿਆਂ ਤੋਂ ਬਿਨਾਂ ਕੁਝ ਨੀ ਮਿਲਿਆ। ਭਾਵੇਂ ਸ਼ਹਾਦਤਾਂ ਦੇ ਜਾਮ ਪੀਣੇ ਪਏ ਹਜ਼ਾਰਾਂ ਸਿੱਖ ਘੱਲੂ ਘਾਰਿਆਂ ਚ ਸ਼ਹੀਦ ਹੋਏ ਆ, ਗੁਰਮੁਖ ਪਿਆਰਿਓ ਵੱਡਾ ਘੱਲੂ ਘਾਰਾ, ਛੋਟਾ ਘੱਲੂ ਘਾਰਾ, ਚਾਹੇ ਘੱਲੂ ਘਾਰਾ, ਚਾਹੇ ਉਹ 84 ਦਾ ਘੱਲੂ ਘਾਰਾ, ਮੋਰਚੇ ਲੱਗੇ, ਸ਼ਹਾਦਤਾਂ ਹੋਈਆਂ ਪਰ ਸਫਲਤਾ ਮੋਰਚਿਆਂ ਦੇ ਨਾਲ। ਖਿਆਲ ਕਰਿਓ ਜਿਹੜੇ ਅੱਜ ਗੁਰੂ ਖਾਲਸੇ ਨਾਲ ਗ੍ਰੰਥ ਪੰਥ ਨਾਲ ਕਹਿੰਦੇ ਆ ਨਾ, ਝੂਠਾ ਸੌਦਾ ਭਨਿਆਰਾ ਬਿਹਾਰੀ ਭਈਆ, ਜਿਹੜਾ ਵੀ ਗੁਰੂ ਪੰਥ ਖਾਲਸੇ ਨਾਲ ਅੜੇਗਾ ਝੜੇਗਾ। ਇਤਿਹਾਸ ਕਹਾਵਤ ਆ ਨਾ, ਕਹਿੰਦੇ ਜਦੋਂ ਗਿੱਦੜ ਦੀ ਮੌਤ ਆਉਂਦੀ ਆਬਾਦੀ ਵੱਲ ਨੂੰ ਭੱਜਦਾ, ਪਿੰਡ ਵੱਲ ਨੂੰ ਭੱਜਦਾ, ਸ਼ਹਿਰ ਵੱਲ ਨੂੰ ਭੱਜਦਾ, ਜਦੋਂ ਵੀ ਦੰਭੀਆਂ ਪਖੰਡੀਆਂ ਜਾਲਮਾਂ ਦੀ ਮੌਤ ਆਉਂਦੀ ਉਹ ਗੁਰੂ ਗ੍ਰੰਥ ਪੰਥ ਨਾਲ ਕਹਿੰਦੇ ਆ, ਫਿਰ ਕੀਤੇ ਦਾ ਅੰਜਾਮ ਪਾਉਂਦੇ ਆ। ਹੁਣ ਗੁਰੂ ਪੰਥ ਖਾਲਸਾ ਕਿਸੇ ਨੂੰ ਕੁਛ ਨੀ ਕਹਿੰਦਾ, ਗੁਰੂ ਕੇ ਸਿੱਖ ਕਿਸੇ ਨੂੰ ਕੁਛ ਨੀ। ਅਸੀਂ ਆਪਣੇ ਧਰਮ ਚ ਪੱਕੇ, ਦੂਜੇ ਧਰਮਾਂ ਦਾ ਸਤਿਕਾਰ ਬਥੇਰੇ ਆ, ਉਹ ਜੇ ਜਨੌਰ ਤੁਰੇ ਫਿਰਦੇ, ਕਦੇ ਖਾਲਸੇ ਨੇ ਕਿਸੇ ਨੂੰ ਕੁਝ ਨੀ ਆਖਿਆ। ਪਰ ਜਿਹੜੇ ਸਾਡੇ ਸਿਧਾਂਤਾਂ ਨਾਲ ਖਿਲਵਾੜ ਕਰਦੇ ਸਿੱਖੀ ਨਾਲ, ਗੁਰੂ ਗ੍ਰੰਥ ਪੰਥ ਨਾਲ, ਦੰਭੀ ਪਖੰਡੀ ਲੋਕ, ਫਿਰ ਉਹਨਾਂ ਨਾਲ ਖਾਲਸਾ ਸਿੱਝਦਾ ਆਇਆ, ਸਿੱਝਦਾ ਰਹੇਗਾ। ਊ ਗੁਰੂ ਕਾ ਖਾਲਸਾ ਕਿਸੇ ਨੂੰ ਕੁਛ ਨਹੀਂ ਕਹਿੰਦਾ, ਉਹ ਆਪਣੇ ਧਰਮ ਵਿੱਚ ਪੱਕਾ ਤੇ ਦੂਜੇ ਤੋਂ, ਸਗੋਂ ਗੁਰੂ ਕਾ ਖਾਲਸਾ ਤੇ ਦੂਜੇ ਧਰਮਾਂ ਲਈ ਕੁਰਬਾਨੀ। ਸਾਡੇ ਗੁਰੂ ਸਾਹਿਬਾਨ ਨੇ ਮਿਸਾਲ ਪੇਸ਼ ਕੀਤੀ ਆ, ਤਿਲਕ ਜੰਨੂ ਰਾਖਾ ਪ੍ਰਵਤਾਕਾ ਕੀਨੋ ਵੱਡੋ ਕਲੂ ਮੈਂ ਸਾਕਾ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੂਜੇ ਧਰਮ ਨੂੰ ਬਚਾਉਣ ਖਾਤਰ, ਪਿਆਓ ਗੁਰੂ ਪਿਆਰੇ ਗੁਰੂ ਗ੍ਰੰਥ ਪੰਥ ਦੇ ਮਾਰਗ ਤੇ ਚੱਲੀਏ, ਮਹਾਂਪੁਰਖਾਂ ਦਾ ਮਾਰਗ, ਸ਼ਹੀਦਾਂ ਦਾ ਮਾਰਗ, ਤਾਂ ਹੀ ਜੋੜ ਮੇਲੇ ਬਣਾਏ ਸਾਡੇ ਸਫਲੇ ਆ। ਜੇ ਗੁਰੂ ਗ੍ਰੰਥ ਪੰਥ ਦੇ ਮਾਰਗ, ਗੁਰੂ ਦੀਆਂ ਮਹਾਨ ਪਰੰਪਰਾਵਾਂ ਨੂੰ ਧਾਰਨ ਕਰੀਏ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਜੋ ਸਤਿਗੁਰ ਦਾ ਉਪਦੇਸ਼ ਤੇ ਸੰਤ ਸਿਪਾਹੀ ਬਣਨਾ, ਤਿਆਰ ਬਰ ਤਿਆਰ ਰਹਿਣਾ। ਇਹ ਨੀ ਹਮੇਸ਼ਾ ਗਮਨ ਚ ਗੱਲ ਕਿ ਹੋਊ ਪਰੇ ਕੋਈ ਨੀ, ਸਾਡੀ ਕੀ ਜਿੰਮੇਵਾਰੀ, ਕੋਈ ਕਰ ਲੇਗਾ ਆਪੇ। ਆਪਣੀਆਂ ਗੱਲਾਂ ਇਹੋ ਹੀ ਹੁੰਦੀਆਂ, ਜਦੋਂ ਕਦੇ ਕੁਛ ਹੋ ਜੇ ਆਪਾਂ ਬਸ ਇਹੀ ਗੱਲਾਂ, ਕੋਈ ਉੱਠੂਗਾ ਸੂਰਮਾ, ਕੋਈ ਕਰੂਗਾ ਕੁਰਬਾਨੀ, ਆਹੀ ਗੱਲਾਂ ਹੁੰਦੀਆਂ ਆਪਣੀਆਂ, ਆਪਾਂ ਇਹੀ ਗੱਲਾਂ ਕਰਨ ਲੱਗ ਜਾਂਦੇ ਹਾਂ। ਕਦੇ ਕੋਈ ਦੰਭੀ ਪਖੰਡੀ ਗੁਰੂ ਗ੍ਰੰਥ ਪੰਥ ਨਾਲ ਖਿਲਵਾੜ ਕਰੇ ਤੇ ਆਪਾਂ ਕਹਾਂਗੇ ਬਾਈ ਉੱਠੂਗਾ ਕੋਈ ਸੂਰਮਾ, ਕਰੂਗਾ ਕੁਰਬਾਨੀ। ਪੁੱਛਣ ਵਾਲਾ ਹੋਵੇ ਭਲੇ ਮਾਨਸਾ, ਤੈਨੂੰ ਮਾਂ ਨੇ ਪਰੌਂਠੇ ਖਾਣ ਨੂੰ ਜੰਮਿਆ, ਤੇਰੀ ਕੋਈ ਜ਼ਿੰਮੇਵਾਰੀ ਨੀ ਬਣਦੀ। ਆਪਾਂ ਬਸ ਇਹੀ ਗੱਲਾਂ, ਕੋਈ ਉੱਠੂਗਾ ਸੂਰਮਾ, ਕੋਈ ਕਰੂ ਕੁਰਬਾਨੀ, ਕਿਤੇ ਉਹ ਮਾਵਾਂ
ਜਿਹੜੀਆਂ ਆਪਣੇ ਬੱਚਿਆਂ ਨੂੰ ਗੁਰੂ ਕੀ ਫੌਜ ਵਿੱਚ ਸ਼ਾਮਲ ਕਰਦੀਆਂ ਕਿ ਸ਼ਹੀਦ ਹੋ ਜਾਣ, ਸਾਨੂੰ ਸ਼ਹੀਦਾਂ ਦੀ ਮਾਂ ਖਵਾਉਣ ਦਾ ਮਾਣ ਮਿਲੇ। ਅੱਜ ਸਾਡੀਆਂ ਮਾਤਾਵਾਂ ਭੈਣਾਂ ਬੀਬੀਆਂ ਚ ਵੀ ਨਿਘਾਰ ਆਇਆ, ਮਾਤਾ ਭਾਗੋ ਦੀਆਂ ਵਾਰਸ ਨਾ ਬਣਦੀਆਂ ਹੋਈਆਂ ਅੱਜ ਕੀ ਕਹਿਣਗੀਆਂ, ਪੁੱਤ ਤੂੰ ਘਰੇ ਆ ਜਾ, ਆਪੇ ਬਾਹਰ ਬੜਾ ਰੌਲਾ ਗੋਲਾ ਚੱਲ ਰਿਹਾ, ਤੈਨੂੰ ਨਾ ਕੁਛ ਹੋ ਜੇ, ਤੂੰ ਨਾ ਕੁਛ ਕਰੀ। ਪਹਿਲੀ ਗੱਲ, ਕੋਈ ਤੁਰਦਾ ਹੀ ਨੀ ਗੁਰੂ ਗ੍ਰੰਥ ਪੰਥ ਦੇ ਰਾਹ, ਜਿਹੜਾ ਤੁਰਦਾ ਉਹਨੂੰ ਆਪਾਂ ਆਪ ਹੀ ਰੋਕੀ ਜਾਂਦੇ ਹਾਂ। ਕਿੱਥੇ ਉਹ ਮਾਤਾਵਾਂ ਬੀਬੀਆਂ, ਅਨੰਦਪੁਰ ਸਾਹਿਬ ਦੀ ਧਰਤੀ ਅੰਮ੍ਰਿਤ ਵੇਲੇ ਇੱਕ ਮਾਤਾ ਦੇ ਰੋਣ ਦੀ ਆਵਾਜ਼ ਆਵੇ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਭਾਈ ਦਿਆਲ ਸਿੰਘ ਪੁੱਛੋ ਇਹ ਮਾਤਾ ਨੂੰ ਕੀ ਦੁੱਖ ਆ। ਭਾਈ ਦਿਆਲ ਸਿੰਘ ਘਰ ਪਹੁੰਚੇ, ਆਖਿਆ ਮਾਤਾ ਕੀ ਦੁੱਖ ਆ, ਸਾਰਾ ਦੁੱਖ ਦੱਸਿਆ ਮਾਤਾ ਨੇ। ਕਹਿਣ ਲੱਗੇ ਚੱਲ ਤੈਨੂੰ ਸਤਿਗੁਰ ਕੋਲੇ ਲੈ ਚੱਲੀਏ, ਸਤਿਗੁਰ ਤੋਂ ਤੈਨੂੰ ਕਿਰਪਾ ਪ੍ਰਾਪਤ ਹੋਵੇ। ਮਾਤਾ ਨਾਲ ਆਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਚ, ਮਹਾਰਾਜ ਕਹਿੰਦੇ ਦੱਸ ਮਾਤਾ ਕੀ ਦੁੱਖ ਆ। ਉਹ ਮਾਤਾ ਕਹਿੰਦੀ ਮਹਾਰਾਜ ਮੇਰਾ ਇੱਕ ਲੋਤਾ ਪੁੱਤ ਆ, ਬਿਮਾਰੀ ਦੀ ਹਾਲਤ ਨਾਲ ਮੰਜੀ ਤੇ ਪਿਆ, ਦਿਨੋ ਦਿਨ ਸੁੱਕਦਾ ਜਾ ਰਿਹਾ, ਦਿਨੋ ਦਿਨ ਮੰਜੀ ਨਾਲ ਜੁੜਦਾ ਜਾ ਰਿਹਾ, ਉਹਦਾ ਸਰੀਰ ਨਿਗਰਦਾ ਜਾ ਰਿਹਾ ਬਿਮਾਰੀ ਨਾਲ। ਮਹਾਰਾਜ ਕਹਿੰਦੇ ਮਾਤਾ ਤੇਰੇ ਪੁੱਤ ਨੂੰ ਰਾਜੀ ਕਰ ਦਿੰਦੇ, ਠੀਕ ਕਰ ਦਿੰਦੇ, ਇਹੀ ਚਾਹੁੰਦੇ ਆ। ਕਹਿੰਦੀ ਹਾਂ ਮਹਾਰਾਜ, ਇਹ ਤੇ ਚਾਹੁੰਦੇ ਆ ਕਿ ਉਹ ਠੀਕ ਹੋ ਜਾਵੇ, ਰਾਜੀ ਹੋ ਜਾਵੇ, ਬਸ ਇੰਨਾ ਹੀ ਨਹੀਂ ਚਾਹੁੰਦੀ। ਮਹਾਰਾਜ ਮੈਂ ਚਾਹੁੰਦੀ ਹਾਂ ਮੇਰਾ ਪੁੱਤ ਕਿਤੇ ਬਿਮਾਰੀ ਦੀ ਹਾਲਤ ਨਾਲ ਹੀ ਨਾ ਮਰ ਜੇ, ਮੈਂ ਚਾਹੁੰਦੀ ਮਹਾਰਾਜ ਉਹਨੂੰ ਤੁਸੀਂ ਰਾਜੀ ਕਰ ਦੋ, ਉਹਨੂੰ ਮੈਂ ਤੁਹਾਡੀ ਖਾਲਸਾ ਫੌਜ ਚ ਭਰਤੀ ਕਰਾ ਦਿਆਂ, ਤੇ ਮੇਰਾ ਇਕਲੌਤਾ ਪੁੱਤ ਜੰਗ ਦੇ ਮੈਦਾਨ ਵਿੱਚ ਤੁਹਾਡੀਆਂ ਫੌਜਾਂ ਚ ਸ਼ਾਮਲ ਦੁਸ਼ਮਣ ਦੇ ਖਿਲਾਫ, ਦੀ ਨਿਰਮਾਣ ਤੋਂ ਕਰਕੇ ਹੋਏ ਲੋਕਾਂ ਦੇ ਖਿਲਾਫ ਜੰਗ ਦੇ ਮੈਦਾਨ ਚ ਜੂਝਦਾ, ਛਾਤੀ ਤੇ ਵਾਰ ਖਾ ਕੇ ਜਾਮੇ ਸ਼ਹਾਦਤ ਨੂੰ ਜੰਗ ਦੇ ਮੈਦਾਨ ਚ ਪ੍ਰਾਪਤ ਹੋਵੇ, ਮੇਰਾ ਪੁੱਤ ਸ਼ਹੀਦੀ ਪਾਵੇ ਤੇ ਮੈਨੂੰ ਸ਼ਹੀਦ ਦੀ ਮਾਂ ਖਵਾਉਣ ਦਾ ਮਾਣ ਮਿਲੇ, ਮੈਂ ਇਹ ਚਾਹੁੰਦੀ। ਦੇਖੋ ਧੰਨਿਓ ਮਾਤਾ, ਸੱਚੇ ਪਾਤਸ਼ਾਹ ਮੇਰਾ ਪੁੱਤ ਜੰਗ ਦੇ ਮੈਦਾਨ ਵਿੱਚ ਜਾਵੇ, ਸ਼ਹੀਦੀ ਪਾਵੇ, ਮੈਨੂੰ ਸ਼ਹੀਦ ਦੀ ਮਾਂ ਖਵਾਉਣ ਦਾ ਮਾਣ ਮਿਲੇ, ਮੇਰੀ ਭੁੱਖ ਸਫਲੀ ਹੋ ਜੇ। ਦੇਖੋ ਮਾਵਾ, ਅੱਜ ਦੇ ਪੁੱਤ ਕਿਤੇ ਗੁਰਦੁਆਰੇ ਨੂੰ ਵੀ ਤੁਰ ਪਏ, ਕਰਮ ਧਰਮ ਵਾਲੇ ਪਾਸੇ ਨੂੰ ਕਿਤੇ, ਕੋਈ ਗੁਰੂ ਗ੍ਰੰਥ ਪੰਥ ਦੀ ਬੇਅਦਬੀ ਕਰਦਾ ਹੋਏ ਉਧਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਤੁਰ ਪਏ ਰੋਕਣ ਵਾਸਤੇ। ਮਾਵਾ ਬਾਹ ਫੜ ਅੰਦਰ ਡੱਕਦੀਆਂ, ਨਾ ਨਾ ਪੁੱਤ ਤੂੰ ਨਾ ਜਾ, ਹੋਰ ਬਥੇਰੇ ਹੈਗੇ ਆ, ਹੋਰ ਆਪੇ ਚਲੇ ਜਾਣਗੇ। ਪਰ ਧੰਨੇ ਉਹ ਮਾਤਾ ਕੀ ਆਖਿਆ, ਅਨੰਦਪੁਰ ਦੀ ਧਰਤੀ ਨੇ ਉਹ ਮਾਤਾ ਨੇ ਪੜ੍ਹ ਵੀ ਲਿਓ ਪਿਆਰ ਵਿੱਚ ਸਾਰੇ।

0: ਧੰਨਿਓ ਮਾਤਾ ਆਖਿਆ ਸਤਿਗੁਰ ਸੱਚੇ ਪਾਤਸ਼ਾਹ ਮੈਂ ਕੱਲਾ ਇਹ ਨਹੀਂ ਚਾਹੁੰਦੀ ਮੇਰਾ ਪੁੱਤ ਰਾਜੀ ਹੋ ਜੇ ਤੇ ਮੈਂ ਲੈ ਘਰੇ ਬੈਠ ਜਾਵਾਂ। ਮਹਾਰਾਜ ਮੈਂ ਚਾਹੁੰਦੀ ਪੁੱਤ ਰਾਜੀ ਹੋ ਜੇ, ਉਹਨੂੰ ਤੁਹਾਡੀ ਖਾਲਸਾ ਫੌਜ ਭਰਤੀ ਕਰਾ ਦੇ ਤੇ ਉਹ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਖਿਲਾਫ਼ ਜੂਝਦਾ ਸ਼ਹੀਦੀ ਪਾਵੇ ਤੇ ਮੈਨੂੰ ਸ਼ਹੀਦ ਦੀ ਮਾਂ ਖਵਾਉਣ ਦਾ ਮਨ ਪ੍ਰਾਪਤ ਹੋਵੇ, ਸੁਭਾਗ ਪ੍ਰਾਪਤ ਹੋਵੇ। ਦੇਖੋ ਮਤਾਵਾਂ ਬੀਬੀਆਂ, ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਆਪਣਾ ਫਰਜ਼ ਪਛਾਣਨਾ ਗੁਰਮੁਖ ਪਿਆਰਿਓ, ਕਿਰਤ ਵੇਲੇ ਕਿਰਤ, ਨਾਮ ਜਪਣ ਵੇਲੇ ਨਾਮ ਜਪਣ, ਜੇ ਵੰਡ ਛਕਣ ਵੇਲੇ ਵੰਡ ਛਕਣ, ਤੇ ਕਰਮ ਧਰਮ ਜਦੋਂ ਲੋੜ ਪਵੇ ਗ੍ਰੰਥ ਪੰਥ ਖਾਤਰ ਉਦੋਂ ਪਿੱਛੇ ਨੀ ਹਟਣਾ, ਉਦੋਂ ਵੀ ਤਿਆਰ ਬਰ ਤਿਆਰ ਅੱਗੇ ਵੱਧ ਕੇ। ਇਹ ਨੀ ਕਦੇ ਐਵੇਂ ਡਰਦੇ ਫਿਰਨਾ ਵੀ ਇਹ ਨਾ ਜਾਇਆ ਗੱਲਾਂ ਵੀ ਇਹ ਸਾਡਾ ਥੋੜੀ, ਤੇ ਹੋਰ ਬਹੁਤ ਆ। ਇਹ ਕੱਲਾ ਕਿਸੇ ਸੰਸਥਾਵਾਂ ਦਾ, ਜਥੇਦਾਰਾਂ ਦਾ, ਸੰਤਾਂ ਦਾ, ਪ੍ਰਧਾਨਾਂ ਦਾ, ਉਹਨਾਂ ਦਾ ਹੀ ਫਰਜ਼ ਨੀ, ਸਾਡਾ ਸਭ ਦਾ ਫਰਜ਼ ਹੈ। ਹਰ ਸਿੱਖ ਕਮਰ ਕੱਸਾ ਕਰੇ, ਗੁਰੂ ਗ੍ਰੰਥ ਪੰਥ ਦੀ ਚੜ੍ਹਦੀ ਕਲਾ ਲਈ ਆਪਸੀ ਭਾਈਚਾਰਾ ਪਿਆਰ ਤੇ ਇਤਫਾਕ ਬਣਾਓ, ਐਵੇਂ ਜਾਤਾਂ ਗੋਤਾਂ ਚ ਨਾ ਵੰਡੇ ਜਾਓ। ਗੁਰਮੁਖ ਪਿਆਰੇ, ਜੋ ਸਤਿਗੁਰ ਨੇ ਮਾਣ ਸਨਮਾਨ ਸਾਨੂੰ ਬਖਸ਼ਿਆ, ਜੋ ਸਰਦਾਰੀਆਂ ਬਖਸ਼ੀਆਂ ਉਹਨਾਂ ਸਰਦਾਰੀਆਂ ਨੂੰ ਬਰਕਰਾਰ ਰੱਖੋ, ਬਾਣੀ ਬਾਣੇ ਦੇ ਧਾਰਨੀ ਬਣੋ, ਗੁਰੂ ਗ੍ਰੰਥ ਪੰਥ ਨਾਲ ਜੁੜੀਏ। ਦੇਖੋ ਸਮਾਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਦੋਂ ਆਨੰਦਪੁਰ ਨੂੰ ਛੱਡਿਆ, ਸਰਸਾ ਦੇ ਪਰਿਵਾਰ ਵਿਛੜਿਆ, ਅਗਾਂਹ ਗਏ ਜਦੋਂ ਸਵੇਰਾ ਅੰਮ੍ਰਿਤ ਵੇਲਾ ਹੋਇਆ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਭਾਈ ਦਇਆ ਸਿੰਘ ਜੀ, ਇਸ ਵੇਲੇ ਆਪਾਂ ਆਨੰਦਪੁਰ ਸਾਹਿਬ ਕੀ ਕਰਿਆ ਕਰਦੇ ਸੀ? ਅੱਗੋਂ ਜਵਾਬ ਮਿਲਿਆ, ਸਤਿਗੁਰ ਸੱਚੇ ਪਾਤਸ਼ਾਹ ਵੇਲਾ ਇਤਿਹਾਸਾਂ ਦੀ ਵਾਰ ਦੇ ਕੀਰਤਨ ਦਾ, ਆਪਾਂ ਆਨੰਦਪੁਰ ਸਾਹਿਬ ਸਾਰੇ ਮਿਲ ਕੇ ਆਸਾ ਦੀ ਵਾਰ ਦਾ ਜਾਪ ਕਰਿਆ ਕਰਦੇ ਸੀ। ਸਤਿਗੁਰ ਪਾਤਸ਼ਾਹ ਕਹਿੰਦੇ ਫਿਰ ਬਹਿ ਜਾਓ, ਮਾਰੋ ਪੁਲਾਠੀਆਂ, ਆਸਾ ਦੀ ਵਾਰ ਦਾ ਜਾਪ ਕਰੋ ਆਰੰਭ। ਮਗਰ ਮੁਗਲ ਫੌਜਾਂ ਲੱਗੀਆਂ ਨੇ, ਗੁਰਮੁਖ ਪਿਆਰਿਓ ਸਰਸਾ ਨਦੀ ਤੇ ਵਿਛੜ ਗਏ, ਲਾਲ ਚਾੜੇ ਜੋੜਾ ਕਿਸੇ ਪਾਸੇ, ਜੋੜਾ ਕਿਸੇ ਪਾਸੇ, ਤੁਰਕਾਂ ਛੇੜਨ ਦੀ ਜੰਗ ਰਾਤ ਵੇਲੇ, ਤੋੜਾ ਕਿਸੇ ਪਾਸੇ, ਮੋੜਾ ਕਿਸੇ ਪਾਸੇ, ਸਤਿਗੁਰ ਸਿੰਘਾਂ ਦਾ ਦਲ ਨਖੇੜ ਦਿੱਤਾ, ਥੋੜਾ ਕਿਸੇ ਪਾਸੇ, ਥੋੜਾ ਕਿਸੇ ਪਾਸੇ, ਟਾਬਰ ਸੋਹਣਿਆ ਸੁਨੱਖਿਆ ਬੱਚਿਆਂ ਦਾ ਜੋੜਾ ਕਿਸੇ ਪਾਸੇ,
1: ਜੋੜਾ ਕਿਸੇ ਪਾਸੇ,
0: ਪਰਿਵਾਰ ਵਿਛੜਿਆ। ਉਹ ਸਰਸਾ ਜਿੱਥੇ ਮਾਂ ਨਾਲੋਂ ਪੁੱਤ ਵਿਛੜਿਆ, ਪੁੱਤ ਨਾਲੋਂ ਮਾਂ ਵਿਛੜੀ, ਜਿੱਥੇ ਪਿਤਾ ਤੋਂ ਪੁੱਤ ਵਿਛੜੇ, ਪੁੱਤਾਂ ਤੋਂ ਬਾਪ ਵਿਛੜਿਆ, ਜਿੱਥੇ ਵੀਰਾਂ ਤੋਂ ਵੀਰ ਵਿਛੜੇ, ਜਾਨਾਂ ਤੋਂ ਪਿਆਰੇ ਸਿੰਘ ਵਿਛੜੇ। ਉਹ ਸਰਸਾ ਸਰਸਾ ਨਦੀ ਤੇ ਬੀਤਿਆ ਇਉਂ ਭਾਣ, ਕਵੀ ਲਿਖਦਾ ਸਰਸਾ ਨਦੀ ਤੇ ਬੀਤਿਆ ਇਉਂ ਭਾਣ, ਸਿੰਘ ਸਿੰਘਾਂ ਤੋਂ ਬੇਸੁਮਾਰ ਵਿਛੜੇ, ਦਸਮ ਪਿਤਾ ਤੋਂ ਵਿਛੜ ਗਈ ਮਾਂ ਗੁਜਰੀ, ਉਹ ਸਾਇਆ ਸਿੰਘ ਵਿਛੜੇ, ਸੇਵਾਦਾਰ ਵਿਛੜੇ। ਗੁਰਮੁਖ ਪਿਆਰੇ ਜੋਰਾ ਵਰਤੇ ਲਾਡਲੇ ਫਤਿਹ ਸਿੰਘ ਤੋਂ, ਵੱਡੇ ਵੀਰ ਅਜੀਤ ਜੁਝਾਰ ਵਿਛੜੇ, ਮਨਾ ਮੂਹੀ ਗ੍ਰੰਥ ਤੇ ਲੱਖਾਂ ਮੋਹਰਾਂ ਕਰਕੇ ਨਦੀ ਦੀ ਭੇਟਾ ਦਾ ਤਾਰ ਵਿਛੜੇ। ਐ ਪਰ ਆਖਿਆ ਗੁਰੂ ਗੋਬਿੰਦ ਸਿੰਘ ਨੇ, ਪਰਿਵਾਰ ਵਿਛੜਿਆ, ਮੋਹਰਾਂ ਸਰਸਾ ਦੀ ਭੇਟਾ ਕਰ ਦਿੱਤੀਆਂ, ਵਿਦਿਆ ਧਰ ਵਿਦਿਆ ਸਾਗਰ ਗ੍ਰੰਥ ਦੁਨੀਆਂ ਦੇ ਗ੍ਰੰਥਾਂ ਦਾ ਲੱਥਾ, ਨਦੀ ਦੀ ਭੇਟਾ, ਸਰਸਾ ਨਾਲੇ ਦੀ ਭੇਟਾ, ਮਨਾ ਮੂਹੀ ਗ੍ਰੰਥ ਤੇ ਲੱਖਾਂ ਮੋਹਰਾਂ ਕਰਕੇ ਨਦੀ ਦੀ ਭੇਟਾ ਦਾ ਤਾਰ ਵਿਛੜੇ। ਐ ਪਰ ਆਖਿਆ ਗੁਰੂ ਗੋਬਿੰਦ ਸਿੰਘ ਨੇ, ਮੇਰਾ ਸਾਰੇ ਦਾ ਸਾਰਾ ਪਰਿਵਾਰ ਵਿਛੜੇ, ਪਰ ਰੱਖਿਆ ਗਊ ਗਰੀਬ ਦੇ ਕਰਨ ਵਾਲੀ, ਮੇਰੇ ਹੱਥੋਂ ਨਾ ਮੇਰੀ ਪਰਿਵਾਰ ਵਿਛੜੇ। ਉਹ ਸਮਾਂ ਜੀ, ਮਗਰ ਮੁਗਲ ਫੌਜਾਂ ਲੱਗੀਆਂ, ਬਾਈ ਧਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਵੱਖ, ਤੇ ਸਤਿਗੁਰ ਪਲਾਥੀਆਂ ਮਾਰ ਕੇ ਬੈਠ ਗਏ, ਸਿੰਘ ਬਹਿ ਗਏ। ਭਾਈ ਦਇਆ ਸਿੰਘ ਕਹਿੰਦੇ ਮਹਾਰਾਜ, ਆਸਾ ਦੀ ਵਾਰ ਦੇ ਕੀਰਤਨ ਲਈ ਰਬਾਬਾਂ ਚਾਹੀਦੀਆਂ, ਸਰੰਦੇ ਚਾਹੀਦੇ, ਤਾਨਪੁਰੇ ਚਾਹੀਦੇ, ਤਬਲੇ ਚਾਹੀਦੇ ਆ, ਸਾਜਾਂ ਦੇ ਨਾਲ ਆਸਾ ਦੀ ਵਾਰ ਦਾ ਕੀਰਤਨ ਹੁੰਦਾ। ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਗੁਰਮੁਖ ਪਿਆਰੇ, ਸਤਿਗੁਰ ਕਹਿੰਦੇ ਸਿੰਘ, ਤਾਨਪੁਰੇ ਸਰੰਦੇ ਤਬਲੇ ਤੇ ਰਬਾਬਾਂ ਤੇ ਆਨੰਦਪੁਰ ਸਾਹਿਬ ਰਹਿ ਗਏ। ਮਹਾਰਾਜ ਕਹਿੰਦੇ ਜਿਹੋ ਜਿਹਾ ਸਮਾਂ ਉਹ ਜੇ ਸਾਜ ਬਣਾ ਲੋ, ਅੱਜ ਕਿਰਪਾਨਾ, ਅੱਜ ਖੰਡਿਆਂ ਦੇ, ਤੇਗਿਆਂ ਦੇ ਸਰੰਦੇ ਤੇ ਤਾਨਪੁਰੇ ਬਣਾ ਲੋ, ਢਾਲਾਂ ਦੇ ਤਬਲੇ ਬਣਾ ਲੋ, ਅੱਜ देखो गुरमुख प्यारो समा जदो बाणी दा समा कीर्तन दा समा भजन दा समा वो सतगुरु ने खुझाया नहीं चाहे वो चमकौर दी गड़ी दी आखां दे वेले भी रह रास दा पाठ होया भगती वेले भगती शक्ति वेले शक्ति किरत वेले किरत सतगुरु ने सानू सिखाई है ये नहीं कि कला कीर्तन वाला कहे बस मेरा काम ते हारमोनियम बजाना माला वाला कहे मेरा काम ते माला फेरना खेती वाला कहे आपां ते खेती करनी है ते कला तलवार वाला कहे आपां कली तलवार ही फेरनी है नहीं गुरमुख प्यारियो सतगुरु ने एक समुचा रूप सिख नूं दिता किरत वेले किरती भगती वेले संत तलवार वेले सिपाही हर तरह जिहो जिहा समा उहो जिहा सिख ने बनना संत दे सिपाही दा रूप दिता सतगुरु ने सिख नूं ख्याल करियो गुरमुख प्यारियो सतगुरु पातशाह कहिंदे सिंघो अज तलवारां तेगां ते ढालां दे साज बना लो उस समा गुरमुख प्यारियो उस वेले सतगुरु बाणी दा जाप उस वेले भी सिमरन करना सानू सतगुरु ने दस्या प्रभ का सिमरन सब ते उच्चा करदे आपां सिमरन नहीं करदे ते करिया करो गुरमुख सिमरन करना हथ खड़े करोगे जेडे माई भाई अज तो प्रण करदे भी सिमरन जरूर भावे पांच दस भी मिनट अद्धा घंटा घंटा दो घंटे जरूर सिमरन करिया करांगे वाहिगुरु मंत्र दा जकारे की गूंज विच हथ खड़े करो जेडे संगतां प्रण करनगे माई भाई गुरु ग्रंथ साहब की हजूरी जेडे पहला कर दे वधाई दे पात्र जेडे नहीं करते वह भी प्रण सारे माई भाई जकारे दे विच हथ खड़े करके इस गल का प्रण करो कि गुरु की बाणी का जरूर है गुरु के नाम का सिमरन करना बीमार हो गल वखरी है बीमार हो गल वखरी है जां कोई गुरमुख प्यारियो मुसीबत कोई काम काज ना समा लगे गल वखरी है पर गुरमुख प्यारियो तंदुरुस्ती दी हालत विच लो जकारा सिंह छड़नगे जेड़े माई भाई प्रण करन हाथ जरूर खड़ा करियो नाले पता लग जे किन्ना क सुने दा असर है किन्ना क महापुरखां दी शहीदां दी याद मनाई दा असर है लो सारे प्यार दा सबूत दे।

ਆਹ ਗੁਰਮੁਖ ਪਿਆਰਿਓ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਮਗਰ ਮੁਗਲ ਫੌਜਾਂ ਲੱਗੀਆਂ ਨੇ, ਪਰ ਉਸ ਵੇਲੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਂ ਸਾਥੀਆਂ ਦੇ ਨਾਲ ਢਾਲਾਂ ਦੇ ਤਬਲੇ ਤੇ ਤੇਗਾਂ ਦੇ ਸਰੰਦੇ ਤਾਣਪੁਰੇ ਬਣਾ ਸਤਿਗੁਰ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਆ, ਆਸਾ ਦੀ ਵਾਰ ਦਾ ਜਾਪ ਕਰ ਰਹੇ ਆ। ਭਗਤੀ ਚੋ ਸ਼ਕਤੀ ਦਾ ਮੁੱਢ ਵੱਜਦਾ ਗੁਰਮੁਖ ਪਿਆਰਿਓ, ਭਗਤੀ ਸਿਮਰਨ ਗੁਰਬਾਣੀ ਦਾ ਜਾਪ ਨਹੀਂ ਛੱਡਣਾ। ਇਸ ਤੋਂ ਹੀ ਸਾਰਾ ਕੁਝ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜੀਵਨ ਪੜ੍ਹੋ, ਕਿੰਨਾ ਕਿੰਨਾ ਸਿਮਰਨ, ਕਿੰਨਾ ਅਭਿਆਸ ਸੀ ਉਹਨਾਂ ਦਾ। ਟਕਸਾਲ ਦੇ ਮੁਖੀ ਬਣਨ ਤੋਂ ਪਹਿਲਾਂ ਉਹਨਾਂ ਨੂੰ ਜਥੇ ਚ ਜਰਨੈਲ ਸਿੰਘ ਅਭਿਆਸੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹਨਾਂ ਨਾਮ ਦਾ ਸਿਮਰਨ ਦਾ ਅਭਿਆਸ ਕਰਦੇ ਸੀ। ਕੁਰਬਾਨੀਆਂ ਅਭਿਆਸ ਸਿਮਰਨ ਤੋਂ ਬਿਨਾਂ ਨਹੀਂ ਤੇ ਜੀਵਨ ਸੁਧਰਦੇ ਨਹੀਂ। ਸਿਮਰਨ ਅਭਿਆਸ ਤੋਂ ਬਿਨਾਂ, ਬਾਣੀ ਪੜ੍ਹਨ ਤੋਂ ਬਿਨਾਂ, ਗੁਰਮੁਖ ਪਿਆਰ ਕਰਕੇ ਬਾਣੀ ਦਾ ਜਾਪ, ਬਾਣੀ ਦਾ ਪਠਨ ਪਾਠਣ ਤੇ ਵਾਹਿਗੁਰੂ ਨਾਮ ਦਾ ਸਿਮਰਨ ਛੱਡਣਾ ਨਹੀਂ। ਗੁਰਮੁਖ ਪਿਆਰਿਓ ਆਓ ਸਾਰੇ ਇਸ ਗੱਲ ਦਾ ਪ੍ਰਣ ਕਰੋ, ਗੁਰਮੁਖ ਪਿਆਰਿਓ, ਕਿ ਸਤਿਗੁਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਨੂੰ ਸਮਰਪਿਤ ਹੋਣ, ਜੀਵਨ ਸੁਧਾਰਨ, ਧਰਮ ਦੇਸ਼ ਕੌਮ ਖਾਤਰ ਜਿੱਥੇ ਲੋੜ ਪਵੇ ਉੱਥੇ ਵੀ ਆਪਣੇ ਜ਼ਿੰਮੇਵਾਰੀ ਨੂੰ ਨਿਭਾਉਣਾ, ਆਪਸੀ ਭਾਈਚਾਰੇ ਪਿਆਰ ਇਤਫਾਕ ਨਾਲ ਰਹਿਣਾ। ਦਸਵੇਂ ਪਿਤਾ ਮਹਾਰਾਜ ਦੀਆਂ ਕੁਰਬਾਨੀਆਂ, ਸਤਿਗੁਰ ਦੇ ਸਾਹਿਬਜ਼ਾਦੇ, ਮਾਤਾ ਜੀ, ਪਿਤਾ ਜੀ, ਜੋ ਸਰਬੰਸ ਵਾਰਿਆ ਸਤਿਗੁਰ ਨੇ, ਉਹਨਾਂ ਨੂੰ ਗੁਰਮੁਖ ਪਿਆਰੇ ਉਹਨਾਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਉਸ ਗੁਰੂ ਗ੍ਰੰਥ ਪੰਥ ਦੇ ਮਾਰਗ ਤੋਂ ਪਾਸੇ ਨਹੀਂ ਜਾਣਾ। ਕਦੇ ਯਾਦ ਕਰੋ, ਡੁੱਬਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ, ਚਾਰ ਪੁੱਤਰ ਸੀ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮੈਨੂੰ ਮਤ ਸ਼ੈਣ ਸਾਹ ਤੁਸੀਂ ਕਹੋ ਸਿੰਘੋ ਕਿਸਤਾ ਨਾਲ ਤੇ ਕਰਜ਼ਾਰਿਆ। ਨਿਮਰਤਾ ਦੇਖੋ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਯੋ ਜਾਗਤ ਤਮਾਸਾ ਤੇ ਕੁਰਬਾਨੀ ਦੇਖੋ। ਇਤਿਹਾਸ ਪੱਲੇ ਕੁਛ ਨੀ ਹੁੰਦਾ, ਗੁਰਮੁਖ ਪਿਆਰਿਓ ਤੇ ਰੱਬ ਕਹਾਉਂਦੇ ਆ। ਦਸਵੇਂ ਪਿਤਾ ਨੇ ਸਾਡੇ ਉਪਰੋਂ ਚਾਰ ਪੁੱਤ ਵਾਰੇ, ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ, ਆਪਣੇ ਪੁੱਤਰ ਪੁੱਤਰੀਆਂ ਬਣਾਇਆ ਤੇ ਅਸੀਂ ਦਸਮੇਸ਼ ਪਿਤਾ ਕਹਿੰਦੇ ਆ। ਪਖੰਡੀ ਲੋਕ ਊਈ ਪਿਤਾ ਜੀ ਘਾਈ ਜਾਂਦੇ ਆ, ਉਹ ਝੂਠੇ ਸੌਦੇ ਵਾਲਾ ਗੁਰਮੀਤ ਰਾਮ ਰਹੀਮ ਊਈ ਆਪਣੇ ਚੇਲਿਆਂ ਤੋਂ ਪਿਤਾ ਜੀ ਘਾਈ ਜਾਂਦਾ, ਗੁਮਰਾਹ ਹੋਏ ਸਾਡੇ ਮਾਈ ਭਾਈ ਉਹਨੂੰ ਪਿਤਾ ਜੀ ਕਹੀ ਜਾਂਦੇ ਆ। ਏਡਾ ਪਖੰਡੀ ਲੋਕਾਂ ਤੋਂ ਪਿਤਾ ਜੀ ਤੇ ਕਹਾਉਣਾ, ਸਕੇ ਮਾਂ ਬਾਪ ਤੋਂ ਘਰ ਵਾਲੀ ਤੋਂ ਵੀ ਪਿਤਾ ਜੀ ਕਹਾਈ ਜਾਂਦਾ। ਜੇ ਕੋਈ ਇਹੋ ਜਿਹੇ ਪਖੰਡੀ ਲੋਕ ਇਹਨੇ ਪਹਿਲਾਂ ਘਰਦਿਆਂ ਤੋਂ ਕਹਾਓ ਜੇ ਲੋਕਾਂ ਤੋਂ ਕਹਾਉਣਾ ਤਾਂ। ਰਾਜਸਥਾਨ ਚ ਸਾਡੇ ਦੀਵਾਨ ਦਸ ਇੱਕ ਤੋਂ ਬੇਨਤੀਆਂ ਕਰਕੇ ਖਿਮਾ ਮੰਗੇ, ਸਮਾਂ ਕਾਫੀ ਹੋ ਗਿਆ, ਤਕਰੀਬਨ ਡੇਢ ਦੋ ਘੰਟੇ ਦੀ ਹਾਜ਼ਰੀ ਲੱਗ ਗਈ ਹੈ ਤੇ ਤੁਹਾਡੀ ਹਾਜ਼ਰੀ ਤੇ ਲੰਬੀ, ਤੁਸੀਂ ਲੰਬੇ ਸਮੇਂ ਤੋਂ ਬੈਠੇ ਹੋ, ਸਮਾਪਤੀ ਵੱਲ ਵਧੀਏ। ਗੁਰਮੁਖ ਪਿਆਰਿਓ, ਰਾਜਸਥਾਨ ਚ ਦੀਵਾਨ ਇੱਕ ਬਜ਼ੁਰਗ ਜਥੇਦਾਰ ਮਿਲਿਆ, ਉਹ ਕਹਿੰਦਾ ਬਾਬਾ ਜੀ ਮੈਂ ਦੱਸਦਾ ਪਖੰਡੀ ਦੀਆਂ ਕਰਤੂਤਾਂ, ਕਿਵੇਂ ਪਖੰਡੀ ਨੇ ਪਖੰਡ ਕੀਤਾ। ਪਹਿਲਾਂ ਤੇ ਆਪਦੇ ਤੋਂ ਪਹਿਲਾਂ ਵਾਲੇ ਮੁਖੀ ਦੇ ਕੰਨ ਤੇ ਰੱਖ ਕੇ ਪਿਸਟਲ ਤੇ ਗੱਦੀ ਧਿਆ ਲਈ, ਸੱਚੇ ਬਚਨ ਆ ਜਿਹੜੇ ਹੋਏ ਗੁਰਮੁਖ ਪਿਆਰਿਓ, ਉਹਦੇ ਰੱਖ ਕੇ ਕੰਨ ਤੇ। ਕਹਿੰਦਾ ਆਪਦੇ ਗੁੰਡੇ ਜਿਹੜੇ ਉਹਦੇ ਦੋਸਤ ਸੀਗੇ ਯਾਰ ਬੇਲੀ, ਉਹਨਾਂ ਨੂੰ ਕਹਿੰਦਾ ਵੀ ਇਹਦੇ ਰੱਖੋ ਕੰਨ ਤੇ ਪਿਸਟਲ, ਗੱਦੀ ਦਵਾਓ। ਗੁਰਜੰਟ ਸਿੰਘ ਰਾਜਸਥਾਨੀ ਜੋ ਸਿੱਖ ਸੰਘਰਸ਼ ਦਾ ਯੋਧਾ, ਉਹਦਾ ਨਾਮ ਵੀ ਵਿੱਚ ਵਰਤਿਆ ਗਿਆ, ਭਾਵੇਂ ਕਿ ਉਹਦਾ ਕੋਈ ਹੱਕ ਨਹੀਂ, ਕੋਈ ਗੁਰਮੁਖ ਪਿਆਰੇ ਲੈਣ ਦੇਣ ਨਹੀਂ ਉਸ ਪਖੰਡੀ ਨਾਲ। ਮੀਡੀਆ ਚ ਐਵੇਂ ਕਈਆਂ ਨੇ ਆਖਿਆ ਜੀ ਉਹਦੀ ਮਾਸੀ ਦਾ ਪੁੱਤ ਸੀ ਜੀ, ਐਂ ਜੀ ਜੀ ਫਲਾਣ ਸੀ, ਨਹੀਂ ਗੁਰਮੁਖ ਪਿਆਰੇ ਸਭ ਝੂਠ ਤੂਫਾਨ ਦੀਆਂ ਗੱਲਾਂ, ਕੋਈ ਰਿਸ਼ਤੇਦਾਰੀ ਨਹੀਂ। ਉਹ ਸਿੱਖ ਸੰਘਰਸ਼ ਦਾ ਯੋਧਾ, ਗੁਰੂ ਗ੍ਰੰਥ ਪੰਥ ਦੇ ਮਾਰਗ ਦਾ ਧਾਰਨੀ, ਉਹਦਾ ਪਖੰਡੀਆਂ ਨਾਲ ਕੀ ਲੈਣ ਦੇਣ। ਤੇ ਗੁਰਮੁਖ ਪਿਆਰਿਓ, ਆਪਣੇ ਯਾਰ ਬੇਲੀਆਂ ਤੋਂ ਰਖਾ ਕੇ ਪਹਿਲਾਂ ਵਾਲੇ ਕੰਨ ਤੇ ਪਿਸਟਲ, ਕਹਿੰਦੇ ਬਾਬਾ ਗੱਦੀ ਦੇ ਦੇ ਇਹਨੂੰ, ਨਹੀਂ ਤੇ ਤੇਰਾ ਘੁੱਗਾ ਚਿੱਤ ਕਰ ਦੇਣਾ। ਉਹਨੇ ਡਰਦੇ ਨੇ ਗੱਦੀ ਦੇ ਦਿੱਤੀ ਤੇ 15 ਮਹੀਨੇ ਨਾਲ ਘੁੱਗੂ ਜਿਹਾ ਬਣ ਕੇ ਸਟੇਜ ਤੇ ਬੈਠਾ ਰਹਿੰਦਾ ਰਿਹਾ, ਉਹਦੇ ਇੰਨਾ ਡਰਾਇਆ ਸੀ, ਐ ਗੱਦੀ ਤੇ ਆਈ। ਤੇ ਜਦੋਂ ਗੱਦੀ ਲੈ ਡੇਰੇ ਦਾ ਮੁਖੀ ਬਣਿਆ, ਘਰ ਵਾਲੀ ਮਾਂ ਬਾਪ ਬੱਚੇ ਮੰਗਵਾਏ ਜਦੋਂ ਡੇਰੇ, ਕਈ ਦਿਨਾਂ ਬਾਅਦ ਜਦੋਂ ਉਹਨਾਂ ਨੂੰ ਡੇਰੇ ਲਿਆਂਦਾ, ਹੁਣ ਮਾਂ ਦੀਆਂ ਅੰਦਰਾਂ ਤੜਫੀਆਂ ਪਈਆਂ, ਪਿਓ ਤੜਫਿਆ, ਜਵਾਕ ਤੜਫੇ ਪਏ ਕਿ ਕਦੋਂ ਮਿਲੀਏ। ਜਦੋਂ ਲਿਆ ਕੇ ਡੇਰੇ ਤੇ ਪੈਰੋਕਾਰਾਂ ਨੇ ਰੋਕ ਲਿਆ, ਕਹਿੰਦੇ ਜੀ ਮਾਂ ਬਾਪ ਕਹਿਣ ਸਾਡੇ ਪੁੱਤ ਨੂੰ ਮਿਲਾਓ। ਤੇ ਸੱਜਾ ਵਜਣ ਉਹ ਜਥੇਦਾਰ ਨੇ ਦੱਸਿਆ, ਕਹਿੰਦੇ ਬਾਬਾ ਜੀ ਡੇਰੇ ਦੇ ਪੈਰੋਕਾਰ ਕਹਿੰਦੇ ਬਾਪੂ ਹੁਣ ਪੁੱਤ ਕੀਤਿਆਂ ਨੀ ਮਿਲਣਾ, ਉਹ ਗੱਦੀ ਦਾ ਵਾਰਸ ਬਣਾ ਗਿਆ, ਹੁਣ ਪਿਤਾ ਜੀ ਕਹਿਣਾ ਪਊ ਉਹਨੂੰ ਮਿਲਣਾ। ਤਾਂ ਕਹਿੰਦੇ ਸਕਾ ਬਾਪ ਸੀ ਉਹ, ਕਹਿੰਦਾ ਉਹ ਭਲੇ ਮਾਨਸ, ਉਹ ਮੇਰਾ ਪੁੱਤ ਆ ਕਿ ਮੈਂ ਉਹਦਾ ਪੁੱਤ ਆ, ਉਹਨੇ ਮੈਨੂੰ ਜਣਿਆ ਕਿ ਮੈਂ ਜਣਿਆ। ਕਹਿੰਦੇ ਬਾਪੂ ਇੱਥੇ ਕਾਟਾ ਬਦਲ ਗਿਆ, ਹੁਣ ਤੈਨੂੰ ਹੀ ਪਿਤਾ ਜੀ ਕਹਿਣਾ ਪਊਗਾ। ਦੇਖੋ ਪਖੰਡੀ ਸਕੇ ਬਾਪ ਤੋਂ ਪਿਤਾ ਜੀ,
ਹੁਣ ਪਿਓ ਦੀਆਂ ਅੰਦਰਾਂ ਤੜਫੀਆਂ ਪਈਆਂ, ਕਹਿੰਦਾ ਚਲੋ ਮਿਲਾਓ ਜੋ ਮਰਜ਼ੀ ਕਹਾ ਲਿਓ। ਜਦੋਂ ਅੰਦਰ ਗਏ ਸਾਹਮਣੇ ਬੈਠਾ ਪਖੰਡੀ ਝੂਠੇ ਸੌਦੇ ਵਾਲਾ ਸੋਫੇ ਤੇ, ਤੇ ਸਗਾ ਬਾਪ ਜਾ ਕੇ ਕਹਿੰਦਾ ਪਿਤਾ ਜੀ ਨਮਸਕਾਰ। ਅੱਗੋਂ ਪਖੰਡੀ ਕਹਿੰਦਾ ਜਿਉਂਦਾ ਰਹਿ ਬੱਚਾ ਜਿਉਂਦਾ ਰਹਿ। ਪਖੰਡ ਦੀ ਕੋਈ ਹੱਦ ਹੁੰਦੀ ਹੈ ਗੁਰਮੁਖੋ? ਹੱਦਾਂ ਤੋਂ ਵੀ ਗਾਂਹ ਟੱਪੇ ਪਏ ਆ ਸਕੇ ਬਾਪ ਤੋਂ। ਫਿਰ ਮਾਂ ਦੀ ਵਾਰੀ, ਮਾਂ ਕਹਿੰਦੀ ਮਿਲਾਓ ਮੇਰੇ ਪੁੱਤ ਨੂੰ ਸੇਤੀ। ਕਹਿੰਦੇ ਮਾਂ ਤੈਨੂੰ ਵੀ ਉਸੇ ਰਾਹੇ ਲੰਘਣਾ ਪੈਣਾ। ਕਹਿੰਦੀ ਉਹ ਭਲੇ ਮਾਨਸੋ, ਮੇਰਾ ਪੁੱਤ ਮੈਂ ਕੁੱਖੋਂ ਜਣਿਆ, ਗਿੱਲੇ ਥਾਂ ਆਪ ਪੈਂਦੀ ਰਹੀ, ਸੁੱਕੇ ਥਾਂ ਉਹਨੂੰ ਪਾਉਂਦੀ ਰਹੀ, ਇੰਨੀਆਂ ਮਿਹਨਤਾਂ ਨਾਲ ਪਾਲਿਆ, ਹੁਣ ਤੁਸੀਂ ਮੈਥੋਂ ਆ ਮਰਜ਼ਾਦਾ ਤੋਂ ਪਰੇ ਵਾਲੀ ਗੱਲ ਕਰਾਉਣੀ ਆ? ਉਹ ਮੇਰਾ ਪੁੱਤ ਆ, ਮੈਂ ਪਿਤਾ ਜੀ ਕਿਵੇਂ ਕਹਾਂ? ਕਹਿੰਦੇ ਬਾਪੂ ਵਾਲੇ ਰਾਹੇ ਲੰਘਣਾ ਪੈਣਾ, ਫਿਰ ਤੇ ਮਿਲਾ ਦਾਂਗੇ, ਨਹੀਂ ਤੇ ਫਿਰ ਬੈਠੀ ਰਹਿ। ਲਓ ਗੁਰਮੁਖ ਪਿਆਰਿਓ, ਮਾਂ ਦੀਆਂ ਅੰਦਰਾਂ ਤੜਫੀਆਂ, ਮਿਲਾਓ ਜੋ ਮਰਜ਼ੀ ਕਹਾ ਲੋ। ਹੁਣ ਸਗੀ ਮਾਂ ਗੁਰਮੁਖ ਪਿਆਰਿਓ ਜਾ ਕੇ ਹੁਣ ਪਖੰਡੀ ਸਾਹਮਣੇ ਬੈਠਾ, ਕਹਿੰਦੀ ਪਿਤਾ ਜੀ ਨਮਸਕਾਰ। ਤੇ ਆਪਣੀ ਮਾਂ ਨੂੰ ਕਹਿੰਦਾ ਜਿਉਂਦੀ ਰਹਿ ਬੱਚਾ ਜਿਉਂਦੀ ਰਹਿ। ਕਹਿੰਦਾ ਦੇਖੋ ਪਖੰਡੀਆਂ ਦਾ ਪਖੰਡ, ਵਾਰੀ ਘਰ ਵਾਲੀ ਦੀ ਆਈ। ਕਹਿੰਦੀ ਮਿਲਾਓ ਮੇਰੇ ਜਵਾਕਾਂ ਦੇ ਪਿਓ ਨੂੰ, ਕਿੰਨੇ ਦਿਨ ਹੋ ਗਏ ਆ ਮਿਲਿਆ ਨੀ, ਮਿਲਾਓ। ਕਹਿੰਦੇ ਬੀਬਾ ਉਸੇ ਰਾਹ ਲੰਘਣਾ ਪੈਣਾ। ਕਹਿੰਦੀ ਮੇਰਾ ਤੇ ਘਰ ਵਾਲਾ, ਮੇਰਾ ਤੇ ਧਰਮ ਪਤੀ ਆ, ਮੈਂ ਉਹਨੂੰ ਪਿਤਾ ਜੀ ਕਿਵੇਂ ਕਹਾਂ? ਉਹ ਜਥੇਦਾਰ ਕਹਿੰਦਾ ਬਾਬਾ ਜੀ ਅੱਗੋਂ ਡੇਰੇ ਦੇ ਪੈਰੋਕਾਰ ਕਹਿੰਦੇ ਬੀਬਾ ਤੇਰੇ ਵਰਗੀਆਂ ਇੱਥੇ ਬਥੇਰੀਆਂ ਨੇ, ਸਾਰੀਆਂ ਪਿਤਾ ਜੀ ਕਹਿੰਦੀਆਂ। ਰੱਜ ਕੇ ਆਖੋ ਸਤਨਾਮ। ਇਹੋ ਜਿਹੇ ਇੱਕ ਕਰਮ ਉਹਨਾਂ ਦੇ ਸਾਹਮਣੇ ਆ ਰਹੇ, ਤੁਸੀਂ ਦੇਖ ਹੀ ਰਹੇ ਆ। ਸਾਡੇ ਮਾਈ ਭਾਈ ਪਤਾ ਨੀ ਕਿਉਂ ਗੁਮਰਾਹ ਹੋਏ ਪਏ ਆ। ਜਿੱਦਣ ਉਹ 12 ਮਈ 2007 ਨੂੰ ਉਹਨੇ ਸ਼ਰਬਤ ਦਾ ਕੜਾਹਾ ਜਿਹਾ ਘੋਲਿਆ ਨਾ ਸ਼ਰਾਬ ਚ ਪੂਰੇ, ਤੇ ਉਹਨੇ ਉਂਗਲ ਦੇ ਵਿੱਚੋਂ ਨਾ ਖੂਨ ਕੱਢ ਕੇ 2 ਬੂੰਦਾਂ ਉਹ ਸ਼ਰਬਤ ਦੇ ਕੜਾਹੇ ਚ ਪਾਈਆਂ, ਜਿਹੜੀ ਉਹਨਾਂ ਦੀ ਆਪਦੀ ਕਿਤਾਬ ਉਹਦੇ ਚ ਲਿਖਿਆ ਉਹਨਾਂ ਨੇ, ਫੋਟੋਆਂ ਵੀ ਲਾਈਆਂ। ਜਿਹੜੇ ਪੈਰੋਕਾਰ ਸੀ ਰੋਈ ਜਾਂਦੇ ਵੀ ਬੜੀ ਕੁਰਬਾਨੀ ਕਰ ਰਿਹਾ ਜੀ ਖੂਨ ਕੱਢ ਕੇ ਸਾਡੀ ਖਾਤਰ, ਸਾਨੂੰ ਭਗਤੀ ਵਾਲੇ ਖੂਨ ਦਾ ਤੇ ਰੂਹਾਨੀ ਜਾਮ ਪਿਲਾਉਣ ਲੱਗਾ। ਭਾਜੀ ਕਹੋ ਖੂਨ ਹੈ ਇਹਦੋਂ ਵੱਧ ਤੇ ਆ, ਖੂਨ ਦਾਨ ਵੇਲੇ ਕੱਢ ਲੈਂਦੇ ਆ, ਖੂਨ ਟੈਸਟ ਕਰਨ ਵੇਲੇ ਸਰਿੰਜਾ ਭਰ ਕੇ ਕੱਢ ਲੈਂਦੇ, ਕਿੱਡੀ ਕੁ ਗੱਲ ਆ, 4 ਬੂੰਦਾਂ ਖੂਨ ਦੀਆਂ ਕੱਢ ਲਈਆਂ ਸੂਈ ਮਾਰ ਕੇ ਤਾਂ। ਪਰ ਉਹ ਪੈਰੋਕਾਰ ਹੈ ਵੀ ਬੜੀ ਵੱਡੀ ਕੁਰਬਾਨੀ ਜੀ, ਦੇਖੋ ਖੂਨ ਕੱਢ ਕੇ ਜੀ ਸਾਨੂੰ ਭਗਤੀ ਵਾਲਾ ਖੂਨ। ਸਾਨੂੰ ਪੱਤਰਕਾਰ ਕਹਿੰਦੇ ਬਾਬਾ ਜੀ ਐਂ ਕੀਤਾ ਉਹਨੇ। ਅਸੀਂ ਕਿਹਾ ਵੀ ਪਹਿਲੀ ਗੱਲ ਸਾਡੀ ਬੇਨਤੀ ਕਰਿਓ, ਜਿਹੜੇ ਭੋਲੇ ਭਾਲੇ ਮਾਈ ਭਾਈ ਗੁਮਰਾਹ ਹੋਏ ਉਸ ਦਿਨ ਉਹਨਾਂ ਸ਼ਰਬਤ ਦੇ ਕੜਾਹੇ ਦੇ ਜੋ ਪੀਤਾ ਨਾ ਰੂਹਾਨੀ ਜਾਮ ਸਮਝ ਕੇ, ਉਹਨਾਂ ਨੂੰ ਬੇਨਤੀ ਕਰਿਓ ਸਾਡੇ ਵੱਲੋਂ। ਕਹਿੰਦੇ ਜੀ ਕੀ ਬੇਨਤੀ ਕਰਨੀ ਆ? ਅਸੀਂ ਕਿਹਾ ਲਾ ਦਿਓ ਮੀਡੀਆ ਚ ਖਬਰ, ਪ੍ਰਕਾਸ਼ ਕਰ ਦਿਓ ਕਿ ਸਾਡੀ ਉਹਨਾਂ ਨੂੰ ਬੇਨਤੀ ਆ, ਐਵੇਂ ਨਾ ਕਿਤੇ ਭੋਲੇ ਭਾਲ ਬਿਮਾਰੀਆਂ ਖਰੀਦ ਲੋ। ਪਹਿਲੀ ਗੱਲ ਤੇ ਖੂਨ ਦੇਖੋ ਕਿੱਡੀ ਗਲਾਨੀ ਦੀ ਚੀਜ਼ ਹੈ, ਤੇ ਸਰੀਰ ਚ ਚੱਲਦਾ ਹੀ ਚੰਗਾ ਲੱਗਦਾ, ਸਾਹਮਣੇ ਕੱਢ ਕੇ ਬੰਦਾ ਬੰਦੇ ਦਾ ਖੂਨ ਪੀ ਸਕਦਾ? ਦੱਸੋ ਕੋਈ ਬੰਦਾ ਬੰਦੇ ਨੂੰ ਆਪਣਾ ਖੂਨ ਪਿਆਵੇ, ਕਿੱਡੀ ਮਾੜੀ ਗੱਲ ਆ। ਪਰ ਉਹ ਭੋਲੇ ਭਾਈ ਗੁਰਮੁਖ ਪਿਆਰੇ ਸਰਦਾ ਵਾਸ, ਅਸੀਂ ਕਿਹਾ ਸਾਡੀ ਹੱਥ ਬੰਨ ਕੇ ਬੇਨਤੀ ਆ ਉਹਨਾਂ ਨੂੰ, ਕਿਉਂ ਆਪੋ ਆਪਣੇ ਟੈਸਟ ਲੈਬੋਰਟਰੀਆਂ ਚ ਜਾ ਕੇ ਕਰਾਉਣ? ਕਹਿੰਦੇ ਜੀ ਕਿਉਂ? ਅਸੀਂ ਕਿਹਾ ਜਿਹੋ ਜਿਹੋ ਕੰਮ ਕਰਦਾ ਇਹੋ ਜਿਹਾ ਬੰਦਾ ਏਡਸ ਦਾ ਮਰੀਜ਼ ਹੁੰਦਾ, ਕਿਤੇ ਐਵੇਂ ਮੁਫ਼ਤ ਬਿਮਾਰੀਆਂ ਖਰੀਦ ਲੈਣ ਕਿਤੇ? ਰੱਜ ਕੇ ਆਖੋ ਸਤਨਾਮ। ਇਹੋ ਜਿਹੇ ਉਹਦੇ ਕੰਮ ਪ੍ਰਕਾਸ਼ ਹੋ ਰਹੇ ਆ ਨਾ, ਇਹੋ ਜਿਹਾ ਬੰਦਾ ਏਡਸ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦਾ, ਕਦੇ ਭਗਤੀ ਲੈਂਦੇ ਲੈਂਦੇ ਕਦੇ ਬਿਮਾਰੀਆਂ ਖਰੀਦ ਕੇ ਬਹਿ ਜਾਓ, ਐਵੇਂ ਗੁਮਰਾਹ ਹੋਏ। ਦੇਖੋ ਗੁਰਮੁਖ ਪਿਆਰਿਓ, ਘਰ ਵਾਲੀ ਨੂੰ ਉਹ ਕਹਿੰਦੇ ਤੇਰੇ ਵਰਗੀਆਂ ਬੀਬੇ ਤੇ ਬਥੇਰੀਆਂ ਸਭ, ਪਿਤਾ ਜੀ ਕਹਿੰਦੀਆਂ, ਕਹਿੰਦੀ ਜੋ ਮਰਜ਼ੀ ਕਹਾ ਲੋ ਮੈਨੂੰ ਬੁਲਾਓ ਸਹੀ। ਲੋਕ ਹੁਣ ਘਰ ਵਾਲੀ ਗਈ ਅੰਦਰ ਤੇ ਸਾਹਮਣੇ ਬੈਠਾ ਪਖੰਡੀ, ਤੇ ਉਹ ਘਰ ਵਾਲੀ ਕਹਿੰਦੀ ਪਿਤਾ ਜੀ ਨਮਸਕਾਰ। ਐਡਾ ਪਖੰਡੀ ਘਰ ਵਾਲੀ ਨੂੰ ਕਹਿੰਦਾ ਜਿਉਂਦੀ ਰਹਿ ਬੱਚਾ। ਦੇਖੋ ਇਹ ਕੋ ਪਿਤਾ ਜੀ ਵਾਲੀਆਂ ਗੱਲਾਂ ਗੁਰਮੁਖ ਪਿਆਰਿਓ, ਪਿਤਾ ਜੀ ਕਹਾਉਣਾ ਦਸਮੇਸ਼ ਪਿਤਾ ਦੀ ਰੀਸ ਕਰਨੀ ਆ, ਕੌਣਾ ਰੂੜੀਆਂ ਤੇ ਸੁਪਨੇ ਸੀ ਮਹਿਲਾਂ ਦੇ। ਕਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਜੋ ਵੀ ਅੱਲਾ ਯਾਰ ਖਾਂ ਵਰਗਾ ਮੁਸਲਮਾਨ ਫਕੀਰ ਵੀ ਲਿਖਦਾ, ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਤਾਰੀਫ ਹੋ ਗੁਰੂ ਗੋਬਿੰਦ ਸਿੰਘ ਕੀ ਵੋ ਕਮ ਹੈ, ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੂ ਵਸਮ ਕਿਆ ਤਾਬੇ ਰਕਮ ਹੈ, ਏਕ ਅੰਸ਼ ਤੇ ਬੁਲਬੁਲਾ ਕਿਆ ਕੁਲ ਬਹਿਰ ਕੋ ਦੇਖੇ, ਸਾਹਿਲ ਕੋ ਮੰਝ ਧਾਰ ਕੋ ਜਾਂ ਲਹਿਰ ਕੋ ਦੇਖੇ। ਯੋਗੀ ਅੱਲਾ ਯਾਰ ਖਾਂ ਇੱਕ ਮੁਸਲਮਾਨ ਫਕੀਰ ਲਿਖਦਾ,
ਕਹਿੰਦਾ ਉਹ ਸਮੁੰਦਰ ਦੇ ਵਿੱਚ ਪੈਦਾ ਹੋਇਆ ਇੱਕ ਪਾਣੀ ਦਾ ਬੁਲਬੁਲਾ ਕੀ ਤੇ ਉਹ ਸਮੁੰਦਰ ਦੀ ਡੂੰਘਾਈ ਨੂੰ ਮਾਪ ਸਕਦਾ, ਕੀ ਉਹ ਸਮੁੰਦਰ ਦੇ ਕਿਨਾਰਿਆਂ ਨੂੰ ਮਾਪ ਸਕਦਾ, ਕੀ ਉਹ ਸਮੁੰਦਰ ਵਿੱਚ ਉੱਠਦੀਆਂ ਲਹਿਰਾਂ ਨੂੰ ਮਾਪ ਸਕਦਾ। ਕਹਿੰਦਾ ਮੇਰੀ ਕੀ ਤਾਕਤ ਕਿ ਮੈਂ ਗੁਰੂ ਗੋਬਿੰਦ ਸਿੰਘ ਦੀ ਮਹਿਮਾ ਲਿਖ ਸਕਾਂ। ਸਤਿਗੁਰ ਦੀ ਮਹਿਮਾ ਤੇ ਐਸੀ ਆ, ਦੁਨੀਆਂ ਦੇ ਫਿਲਾਸਫਰਾਂ ਵਿਦਵਾਨਾਂ ਨੇ ਇਕੱਠੇ ਹੋ ਕੇ ਕਹਿ ਦਿੱਤਾ, ਇਸ ਧਰਤੀ ਤੇ ਹੋਰ ਨਾ ਕੋਈ ਤੇਰੇ ਜਿਹਾ ਆਇਆ। ਅਕਾਲ ਪੁਰਖ ਦੀ ਜਾਹਰਾ ਮੂਰਤ ਗੁਰ ਗੋਬਿੰਦ ਆਇਆ। ਸਤਿਗੁਰ ਪਾਤਸ਼ਾਹ ਦੀ ਕੌਣ ਰੀਸ ਕਰ ਸਕਦਾ। ਐਵੇਂ ਨਾ ਦਮੀਆਂ ਪਖੰਡੀਆਂ ਪਿੱਛੇ ਭਟਕਿਆ ਕਰੋ, ਸਭ ਨੂੰ ਹੱਥ ਬੰਨ ਕੇ ਬੇਨਤੀ, ਗੁਰਮੁਖੋ ਸਤਿਗੁਰ ਨੇ ਸਾਡੀ ਖਾਤਰ ਸਰਬੰਸ ਦਿੱਤਾ, ਆ ਸਭ ਜਾਦੇ ਨੀਹਾਂ ਚ ਚਿਣੇਗੇ ਮਾਤਾ ਗੁਜਰ ਕੌਰ ਠੰਡੇ ਬੁਰਜ ਚ ਸ਼ਹਾਦਤ ਹੋਈ, ਦਿੱਲੀ ਚਾਂਦਨੀ ਚੌਂਕ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ, ਆਪ ਮਾਛੀਵਾੜੇ ਦੇ ਜੰਗਲਾਂ ਚ ਸਤਿਗੁਰ ਨੰਗੇ ਚਰਨੀ, ਤੇ ਫਿਰ ਵੀ ਕਹਿੰਦੇ ਪੰਥ ਵਸੇ ਮੈਂ ਉਜੜਾ ਮਨ ਚਾਹੋ ਘਨੇਰਾ। ਉਸ ਗੁਰੂ ਵਰਗਾ ਕੌਣ ਹੋ ਸਕਦਾ ਜਿਹਨੇ ਸਾਨੂੰ ਸਭ ਕੁਝ ਦਿੱਤਾ ਤੇ ਦੇਣਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਗੁਰਮੁਖੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਗੁਰੂ ਗ੍ਰੰਥ ਪੰਥ ਦੇ ਧਾਰਨੀ ਬਣੋ, ਦੰਬੀਆਂ ਪਖੰਡੀਆਂ ਪਿੱਛੇ ਭਟਕਣ ਦੀ ਲੋੜ ਨੀ। ਇਹਨਾਂ ਨੇ ਸਾਨੂੰ ਦਿੱਤਾ ਕੀ ਆ, ਦੇਣਾ ਕੀ, ਇਹਨਾਂ ਦੀ ਕੀ ਕੁਰਬਾਨੀ ਆ ਭਾਰਤ ਦੀ ਆਜ਼ਾਦੀ ਲਈ, ਸਮਾਜ ਦੀ ਸੇਵਾ ਲਈ। ਇੰਨਾ ਕਤਲੇ ਆਮ ਹੋਇਆ, ਘੱਟ ਗਿਣਤੀਆਂ ਦੇ ਕਿਸੇ ਨੇ ਹਾਹ ਦਾ ਨਾਰਾ ਮਾਰਿਆ, ਸਾਡੀ ਖਾਤਰ ਕਿਸੇ ਨੇ ਆਵਾਜ਼ ਬੁਲੰਦ ਕੀਤੀ। ਗੁਰਮੁਖ ਪਿਆਰਿਓ ਬਿਹਾਰ ਦੇ ਭਈਏ ਆ ਕੇ ਇੱਥੇ ਗੁਰੂ ਬਣਨ ਦੀਆਂ ਕੋਸ਼ਿਸ਼ਾਂ ਕਰਦੇ ਆ, ਕੋਈ ਝੂਠਾ ਸੌਦਾ, ਕੋਈ ਬਿਹਾਰੀ ਭਈਆ, ਕੋਈ ਪਨਿਹਾਰਾ, ਕੋਈ ਨਰਕ ਧਾਰੀ ਆ, ਇਹੋ ਜਿਹੇ ਬਥੇਰੇ ਤੁਰੇ ਫਿਰਦੇ। ਗੁਰਮੁਖ ਪਿਆਰੇ ਉਹਨਾਂ ਦਿੱਤਾ ਦਿੱਤਾ ਕੁਛ ਨੀ, ਲੈ ਲੈਣਗੇ ਸਾਰਾ ਕੁਝ, ਲਈ ਜਾਂਦੇ ਆ। ਕੋਈ ਮੂਲੀਆਂ ਤੇ ਪਿਆਜ ਵੇਚੀ ਜਾਂਦਾ, ਕੋਈ ਆਲੂ ਵੇਚੀ ਜਾਂਦਾ। ਦੱਸੋ ਗੁਰਮੁਖ ਪਿਆਰੇ ਗੁਰੂਆਂ ਦੇ ਕੰਮ ਆ, ਝੂਠੇ ਸੌਦੇ ਵਾਲੇ ਨੇ ਇਹੋ ਜਿਹਾ ਪਖੰਡ ਬਣਾਇਆ, ਹਜ਼ਾਰਾਂ ਏਕੜ ਜ਼ਮੀਨ ਬਣਾਈ ਉੱਥੇ ਮੁਫ਼ਤ ਦੀ, ਸਾਰਿਆਂ ਤੋਂ ਗੁਰਮੁਖ ਦੇ ਜਿੰਨੇ ਪੈਰੋਕਾਰ ਹਨ ਮੁਫ਼ਤ ਦੀ ਮਜ਼ਦੂਰੀ ਕਰਾਉਂਦਾ ਸਾਰਿਆਂ ਤੋਂ। ਸਤਲੁਜ ਮੋਗੇ ਬਲਾਕ ਵਾਲੇ ਉਹ ਵਾਹ ਜਾਣ ਜ਼ਮੀਨ ਨੂੰ, ਸਤਲੁਜ ਲੁਧਿਆਣੇ ਬਲਾਕ ਵਾਲੇ ਉਹ ਬੀਜ ਜਾਣ, ਸਤਲੁਜ ਨਕੋਦਰ ਬਲਾਕ ਵਾਲੇ ਉਹ ਪਾਣੀ ਲਾ ਜਾਣ। ਐਂ ਵੱਖ ਵੱਖ ਬਲਾਕਾਂ ਦੇ ਲੋਕਾਂ ਨੂੰ ਸੱਦ ਕੇ ਬਲਾਕਾਂ ਚ ਵੰਡਿਆ ਪਿਆ ਪੰਜਾਬ ਨੂੰ, ਭਾਰਤ ਨੂੰ, ਤੇ ਸੱਦ ਕੇ ਗੁਰਮੁਖ ਪਿਆਰੇ ਚੇਲਿਆਂ ਨੂੰ ਮੁਫ਼ਤ ਦੀ ਮਜ਼ਦੂਰੀ ਕਰਾ ਕੇ ਜਦੋਂ ਬੋਹੜ ਲੱਗ ਜਾਂਦੇ ਆ, ਫਿਰ ਤੁਹਾਨੂੰ ਕਦੇ ਸੱਦਿਆ? ਨਵੇਂ ਸ਼ਹਿਰ ਬਲਾਕ ਵਾਲਿਆਂ ਨੂੰ ਸੱਦ ਲਓ, ਤੁਸੀਂ ਵੀ ਮਿਹਨਤ ਕਰਕੇ ਗਏ ਹੋ, ਚਾਰ ਚਾਰ ਬੋਰੀਆਂ ਤੁਸੀਂ ਵੀ ਲੈ ਜਾਓ। ਨਾ ਨਾ, ਜਿਹੜਾ ਚੰਗਾ ਮਾਲ ਆ ਉਹ ਵਿਦੇਸ਼ਾਂ ਨੂੰ ਐਕਸਪੋਰਟ ਹੋ ਜਾਂਦਾ, ਜਿਹੜਾ ਮਾੜਾ ਉਹ ਕੈਂਟਰਾਂ ਚ ਭਰ ਕੇ ਤੇ ਗੁਰਮੁਖ ਪਿਆਰੇ ਉਹ ਆਪ ਦੇ ਪੈਰੋਕਾਰਾਂ ਨੂੰ ਭੇਜ ਦਿੰਦਾ। ਜਿਹੜੇ ਭੰਗੀ ਦਾਸ ਬਣਾਏ ਆ, ਜਿਵੇਂ ਆਪਾਂ ਇਲਾਕੇ ਦਾ ਜਥੇਦਾਰ ਕਹਿੰਦੇ ਆ, ਸਤਿਗੁਰ ਨੇ ਤੇ ਰਾਮਾ ਦਾਸਾਂ ਚੰਦਾਂ ਨੂੰ ਸਿੰਘ ਬਣਾਇਆ, ਇਹਦੇ ਸੌ ਸੌ ਦੇ ਪੈਰੋਕਾਰ ਆ, ਤੇ ਉਹਨਾਂ ਨੂੰ ਖਿਤਾਬ ਕੀ ਦਊਗਾ? ਮੇਰਾ ਭੰਗੀ ਦਾਸ ਆ, ਭੰਗੀ ਕਿਹਨੂੰ ਕਹਿੰਦੇ ਆ? ਜਿਹੜਾ ਨਾਲੀਆਂ ਸਾਫ ਕਰਦਾ, ਤੇ ਉਹਨੂੰ ਭੰਗੀ ਦਾਸ ਦੇ ਖਿਤਾਬ ਦੇਖੋ। ਉਹਨਾਂ ਦੇ ਬਾਰ ਮੂਹਰੇ ਆ ਕੇ ਕੈਂਟਰ ਖੜ ਜਾਂਦਾ, ਡੇਰੇ ਦਾ ਪ੍ਰਸ਼ਾਦ ਆ ਗਿਆ, ਡੇਰੇ ਦਾ ਪ੍ਰਸ਼ਾਦ ਆ ਗਿਆ, ਕਮਲੇ ਲੋਕ ਭੱਜ ਭੱਜ ਡੇਰੇ ਦਾ ਪ੍ਰਸ਼ਾਦ। ਤੇ ਪ੍ਰਸ਼ਾਦ ਕੀ ਆ? ਇੱਕ ਇੱਕ ਮੂਲੀ, ਇੱਕ ਇੱਕ ਆਲੂ ਲਿਫਾਫੇ ਚ ਪਾਇਆ ਹੁੰਦਾ 10-10 ਰੁਪਈਏ ਦਾ। ਦੇਖੋ ਗੁਰਮੁਖ ਪਿਆਰੋ ਕਿੱਡਾ ਵੱਡਾ ਧੋਖਾ। ਆ ਪਿੱਛੇ ਜੇ ਪੈਸਿਆਂ ਦੀ ਲੋੜ ਪੈ ਗਈ, ਉਹਨੂੰ 50 ਲੱਖ ਦੀ ਮਿਰਚਾਂ, ਸਿਮਲਾ ਮਿਰਚਾਂ ਦੀ ਟੋਕਰੀ ਵੇਚਤੀ ਉਹਨੇ ਆਪਣੇ ਪੈਰੋਕਾਰਾਂ ਨੂੰ। 100 ਮਿਰਚਾਂ ਸੀ, ਇੱਕ ਮਿਰਚ ਦਾ 50,000 ਮੁੱਲ ਪੈ ਗਿਆ। ਤੇ ਗੁਰਮੁਖ ਪਿਆਰਿਓ 50 ਲੱਖ ਦੀ ਸਿਮਲਾ ਮਿਰਚਾਂ ਦੀ ਟੋਕਰੀ, ਪ੍ਰਚਾਰ ਕੀ ਕਰਾਇਆ? ਅਖੇ ਪਿਤਾ ਜੀ ਨੇ ਆਪਣੀ ਗੁਫਾ ਚ ਤਿਆਰ ਕੀਤੀਆਂ ਨੇ, ਅਖੇ ਆਪ ਮਿਹਨਤ ਕਰਕੇ ਅਖੇ ਬਣਾਈਆਂ ਨੇ, ਤਾਂ ਇਹ ਭਗਤੀ ਬੜੀ ਇਹਨਾਂ ਚ ਜਿਹੜੇ ਖਾਣਗੇ ਭਗਤੀ ਬੜੀ ਆਊ ਅਖੇ। ਤੇ ਦੇਖੋ ਕਮਲੇ ਲੋਕ 50 ਲੱਖ ਦੀ ਸਿਮਲਾ ਮਿਰਚਾਂ ਦੀ ਟੋਕਰੀ ਖਰੀਦ ਕੇ ਲੈ ਗਏ। ਅਖਬਾਰਾਂ ਚ ਤੁਸੀਂ ਪੜ੍ਹਿਆ 25 ਲੱਖ ਦੀ ਅੰਗੂਰਾਂ ਦੀ ਟੋਕਰੀ, ਸਾਰਾ ਕੁਝ ਹੈ ਉੱਥੇ ਹੀ। ਗੁਰਮੁਖ ਪਿਆਰੇ ਉਹੀ ਖੇਤੀ ਚੋਂ ਤੋੜ ਕੇ ਇਹ ਪਿਤਾ ਜੀ ਨੇ, ਪਿਤਾ ਜੀ ਨੂੰ ਤੇ ਕਲੋਲਾਂ ਤੋਂ ਵਿਹਲ ਨੀ ਮਿਲਦਾ, ਉਹਨੇ ਕਦੋਂ ਮਿਰਚਾਂ ਬੀਜ ਲਈਆਂ, ਕਦੋਂ ਉਹਨੇ ਅੰਗੂਰ ਬੀਜ ਲਏ। ਜਿਹੜੇ ਕੁਝ ਉਹ ਕਰਦਾ ਗੁਰਮੁਖ ਪਿਆਰੇ ਤੁਸੀਂ ਦੇਖਦੇ ਹੀ ਆ, ਨਹੀਂ ਤੇ ਨੈਟ ਦੇ ਉੱਤੇ ਕਿਤੇ ਜਾ ਕੇ ਝੂਠਾ ਸੌਦਾ ਪਾ ਕੇ ਤੇ ਨੈਟ ਖੋਲ ਕੇ ਦੇਖ ਲਿਓ, ਉਹਦੇ ਡੇਰੇ ਦਾ ਡੇਰਾ ਸਰਸਾ ਪਾ ਕੇ ਦੇਖ ਲਿਓ ਉਹਦੀਆਂ ਕਲੋਲਾਂ। 4-4 ਲੱਖ ਦੇ ਬਸਤਰ ਪਾਏ ਹੱਥ ਵਿੱਚ, ਖੁਰਪੀ ਜੀ ਲੈ ਕੇ ਉਹੀ ਐਵੇਂ ਕਿਸੇ ਆਲੂਆਂ ਦੇ ਮੁੱਢ ਚ ਲਾ ਕੇ ਫੋਟੋ ਖਿਚਾ ਕੇ ਇਹ ਪਿਤਾ ਜੀ ਖੇਤੀ ਕਰਦੇ ਹੋਏ। ਨਾ ਦੱਸੋ ਕਿਤੇ 4 ਲੱਖ ਦੀਆਂ ਪੁਸ਼ਾਕਾਂ ਪਾ ਕੇ ਖੇਤੀ ਹੁੰਦੀ ਆ? ਗੁਰਮੁਖ ਪਿਆਰੇ ਉਹ 5-7 ਹਜ਼ਾਰ 10 ਹਜ਼ਾਰ ਦਾ ਜੋੜਾ ਪਾ ਕੇ ਤੇ ਹੱਥ ਵਿੱਚ ਕਈ ਇਹ ਪਿਤਾ ਜੀ ਪਾਣੀ ਦੇ ਨੱਕੇ ਮੋੜਦੇ ਹੋਏ ਇੱਥੇ ਖੇਤਾਂ ਚ, ਵੀ ਕਿਤੇ 10-10 ਹਜ਼ਾਰ ਦੀਆਂ ਜੁੱਤੀਆਂ ਪਾ ਕੇ ਨੱਕੇ ਮੋੜੇ ਜਾਂਦੇ ਆ। ਆ ਜਿਹੜੇ ਖੇਤੀ ਕਰਦੇ ਇਹਨਾਂ ਨੂੰ ਪੁੱਛੋ ਖੇਤੀ ਕਿਵੇਂ ਹੁੰਦੀ ਆ।
माफ करना गुरमुख प्यारे लोगों के खून पसीने की कमाई न ਕਿਵੇਂ ਵਹਾਇਆ ਜਾਂਦਾ ਪਾਣੀ ਵਾਂਗੂ ਤੇ ਪਖੰਡ ਦਿਖਾਵਾ ਕੁਝ ਹੋਰ ਕਰਨਾ ਹੋਰ ਇਹਨਾਂ ਨੇ ਦਿੱਤਾ ਆਪਾਂ ਨੂੰ ਕੁਛ ਨੀ ਗੁਰਮੁਖੋ ਖੋਇਆ ਹੀ ਆ ਲਿਆ ਹੀ ਆ ਅਣਖਾਂ ਖੋਲੀਆਂ ਇੱਜਤਾਂ ਖੋਲੀਆਂ ਧਨ ਮਾਲ ਖੋਲਿਆ ਦਿੱਤਾ ਦੁੱਤਾ ਕੁਛ ਨੀ ਨਾ ਹੀ ਦੇਣਾ ਖੋਲ ਸਕਦੇ ਆ ਅਜਿਵੇਂ ਪਖੰਡੀ ਗੁਰੂ ਇਹਨਾਂ ਤੋਂ ਬਚੋ ਗੁਰੂ ਸਾਹਿਬ ਨੇ ਦਿੱਤਾ ਗੁਰੂ ਸਾਹਿਬ ਨੇ ਦੇਣਾ ਗੁਰੂ ਗ੍ਰੰਥ ਸਾਹਿਬ ਚ ਸਾਂਝਾ ਉਪਦੇਸ਼ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਕੱਲਾ ਉਪਦੇਸ਼ ਨਹੀਂ ਸਤਿਗੁਰ ਨੇ ਸਾਨੂੰ ਸਾਡੇ ਉੱਪਰ ਦੀ ਸਰਬੰਸ ਵਾਰਿਆ ਸਭ ਕੁਝ ਦਿੱਤਾ ਇਹ ਖੋਲ ਸਕਦੇ ਆ ਕਿਸੇ ਨੌਜਵਾਨ ਦਾ ਵਿਆਹ ਨਹੀਂ ਸੀ ਹੁੰਦਾ ਤੇ ਉਹਨੂੰ ਕਿਸੇ ਸਲਾਹ ਦਿੱਤੀ ਪੀਰ ਮਤੋਈ ਦੀ ਬੜੀ ਮਹਿਮਾ ਬੜਾ ਮੰਨਿਆ ਪੀਰ ਜਾ ਕੇ ਦੀਵਾ ਜਗਾ ਦਾਨ ਦਕਸ਼ਿਣਾ ਲੈ ਕੇ ਜਾ ਨੌਜਵਾਨ ਜਾਵੇ ਨਾ ਲੋਕਾਂ ਦਾ ਧੱਕਿਆ ਚਲੇ ਗਿਆ ਤੇ ਜਾ ਕੇ ਜੇ ਦੀਵਾ ਜਗਾਇਆ ਦਾਨ ਦਕਸ਼ਿਣਾ ਰੱਖੀ ਆ ਬਸਤਰ ਭੇਡ ਕਬਰ ਤੇ ਚਾਦਰ ਚੜਾਉਣ ਲੱਗਿਆ ਘਰੋਂ ਸੁਨੇਹਾ ਮਿਲ ਗਿਆ ਕਹਿੰਦੇ ਨੌਜਵਾਨਾਂ ਤੇਰੀ ਤੇ ਮਾਂ ਚੜਾਈ ਕਰ ਗਈ ਅਜਣ ਜੇ ਤੇ ਖੜੀ ਖੜੀ ਡਿੱਗ ਪਈ ਅਟੈਕ ਹੋ ਗਿਆ ਤੇ ਚੜਾਈ ਕਰ ਗਈ ਗੁਰਮੁਖ ਪਿਆਰੋ ਖੜਾ ਹੋ ਕੇ ਨੌਜਵਾਨ ਦਾਨ ਦਕਸ਼ਣਾ ਭੁੱਲ ਗਿਆ ਦੀਵਾ ਜਗਾਉਣਾ ਭੁੱਲ ਗਿਆ ਖੜਾ ਹੋ ਕੇ ਪੀਰ ਮਤੋਈ ਨੂੰ ਕਹਿੰਦਾ ਵਾਹ ਉਹ ਪੀਰ ਮਤੋਈ ਮਹਿਮਾ ਤੇ ਬੜੀ ਸੋਹਣੀ ਸੀ ਆਇਆ ਤੇ ਵਿਆਹ ਦੀ ਆਸ ਲੈ ਕੇ ਸੀ ਕਹਿੰਦਾ ਵਾਹ ਉਹ ਪੀਰ ਮਤੋਈ ਕਹਿੰਦਾ ਮੈਨੂੰ ਤਾਂ ਕੀ ਦੇਣੀ ਤੂੰ ਤੇ ਬਾਪੂ ਵਾਲੀ ਵੀ ਖੋਈ ਕਹਿੰਦਾ ਰਾਜ ਫਿਰ ਆਖੋ ਸਜਣਾ ਵਾਹ ਉਹ ਪੀਰ ਮਤੋਈ ਕਹਿੰਦਾ ਮੈਨੂੰ ਤਾਂ ਕੀ ਦੇਣੀ ਤੂੰ ਤੇ ਬਾਪੂ ਵਾਲੀ ਵੀ ਖੋਈ ਇਹ ਗੁਰਮੁਖ ਪਿਆਰ ਦੇਣਾ ਦੂਣਾ ਇਹਨਾਂ ਨੇ ਕੱਖ ਨੀ ਪਖੰਡੀਆਂ ਨੇ ਇਹਦੇ ਪਹਿਲਾਂ ਵਾਲਾ ਵੀ ਖੋ ਸਕਦੇ ਆ ਇਸ ਕਰਕੇ ਗੁਮਰਾਹ ਨਾ ਹੋ ਪਖੰਡੀਆਂ ਪਿੱਛੇ ਆਪੋ ਆਪਣੇ ਧਰਮ ਕੋਈ ਹਿੰਦੂ ਹੈ ਮੁਸਲਮਾਨ ਹੈ ਈਸਾਈ ਹੈ ਸਿੱਖ ਹੈ ਆਪਣੇ ਧਰਮ ਦੀ ਮਰਜ਼ਾਦਾ ਚ ਪੱਕੇ ਹੋਵੋ ਲੰਬੀਆਂ ਪਖੰਡੀਆਂ ਦਾ ਕਰੋ ਗੋਰੀ ਬਿਸਤਰਾ ਗੋਲ ਕਰੋ ਜਮਣਾ ਤੋਂ ਪਾਰ ਇਹਨਾਂ ਨੂੰ ਗੁਰੂ ਗ੍ਰੰਥ ਪੰਥ ਦੇ ਲੜ ਲੱਗੋ ਇਹਨਾਂ ਦਾ ਤੇ ਉਹੀ ਕਹਾਵਤ ਆ ਪੰਜਾਬੀ ਦੀ ਸੁੱਕਾ ਲਾਡ ਮਤੇਈ ਦਾ ਮੂੰਹ ਚੁੰਮੇ ਟੁੱਕ ਨਾ ਦੇਈ ਦਾ ਮਤੇਈ ਮਾਂ ਦਾ ਸੁੱਕਾ ਲਾਡ ਹੁੰਦਾ ਮਤੇ ਪੁੱਤ ਨੂੰ ਚੁੰਮਾ ਚੱਟੀ ਮਤੇ ਪੁੱਤ ਦੀ ਜ਼ਿਆਦਾ ਹੁੰਦੀ ਆ ਮੇਰਾ ਲਾਲ ਆ ਮੇਰਾ ਹੀਰਾ ਮੇਰਾ ਚੰਦ ਜਦੋਂ ਦੇਣਾ ਹੁੰਦਾ ਮਾਂ ਨੇ ਕੜਿਆ ਮਲਾਈ ਵਾਲਾ ਦੁੱਧ ਤੋਂ ਸਕਾ ਪੁੱਤ ਭਾਲਦੀ ਹੈ ਵੀ ਕਿੱਥੇ ਉਹਨੂੰ ਪਿਆ ਦੇ ਆ

ਗੁਰਮੁਖ ਪਿਆਰਿਓ ਸ਼ਹੀਦਾਂ ਦੇ ਰਾਹ ਤੇ ਉਹਨਾਂ ਸ਼ਹੀਦਾਂ ਨੂੰ ਸਿਜਦੇ ਕਰਦੇ ਜਿਹਨਾਂ ਸਾਡੀ ਖਾਤਰ, ਦੇਸ਼ ਖਾਤਰ, ਧਰਮ ਖਾਤਰ, ਕੌਮ ਖਾਤਰ ਆਪਾਂ ਵਾਰਿਆ, ਉਹਨਾਂ ਨੂੰ ਸਿਰ ਸਰਧਾ ਨਾਲ ਝੁਕਾਉਂਦੇ ਜਾਈਏ। ਪੁਰਾਤਨ ਸਮੇਂ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਮੁਰੀਦਾਂ ਨੂੰ, ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਦੇ ਸਮੂਹ ਸ਼ਹੀਦਾਂ ਨੂੰ ਗੁਰਮੁਖ ਪਿਆਰਿਓ ਕਰੋ ਸਿਜਦਾ, ਪੜੋ ਰੰਬਦਾਸ ਦੀ ਧਾਰਨਾ, ਫਿਰ ਸਮਾਪਤੀ ਚ ਸ਼ਾਮਲ ਹੋਈਏ। ਸਾਰੇ ਪਿਆਰ ਦਾ ਸਬੂਤ ਦਿਓ ਜਿੰਨਾ

ਵਕਫ ਪਿਆਰਿਓ ਜਿਨ੍ਹਾਂ ਦੇਸ਼ ਕੌਮ ਧਰਮ ਖਾਤਰ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਲੱਖ ਲੱਖ ਸਿੱਧ ਦਾ ਗੁਰਮੁਖ ਪਿਆਰਿਓ ਉਹਨਾਂ ਦੇ ਜੀਵਨ ਤੋਂ ਰੋਸ਼ਨੀ ਲੈ ਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਰੋਲ ਮਾਡਲ ਬਣਾਈਏ ਉਹਨਾਂ ਨੂੰ ਸਿੱਜਦਾ ਤੇ ਜਿਨ੍ਹਾਂ ਸੇਵਾ ਕੀਤੀ ਭਾਈ ਮੋਤੀ ਰਾਮ ਮਹਿਰੇ ਵਰਗੇ ਜਿਨ੍ਹਾਂ ਨੇ ਵਜੀਦ ਖਾਂ ਸੂਬੇ ਸਰਹੰਦ ਦੀ ਕੈਦ ਵਿਚ ਠੰਡੇ ਬੁਰਜ ਵਿਚ ਮਾਤਾ ਗੁਜਰ ਕੌਰ ਦੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਦੀ ਸੇਵਾ ਕੀਤੀ ਉਹਨਾਂ ਨੂੰ ਵੀ ਸਿੱਜਦਾ ਔਖੇ ਸਮੇਂ ਜਿਹੜੇ ਸੇਵਾਦਾਰ ਸੇਵਾ ਕਰਦੇ ਆ ਤੇ ਸਿੱਜਦਾ ਕਰੀਏ ਦੀਵਾਨ ਟੋਡਰ ਮੱਲ ਨੂੰ ਖਾਲਸਾ ਜੀ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਜਿਹਨੇ ਖਰੀਦ ਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦਾ ਸੰਸਕਾਰ ਕੀਤਾ ਜੇ ਕੋਈ ਪੁੱਛੇ ਦੁਨੀਆ ਦੀ ਮਹਿੰਗੀ ਜਗ੍ਹਾ ਕਿੱਥੇ ਆ ਐਵੇਂ ਨਾ ਕਹਿ ਦਿਓ ਕਦੇ ਅਮਰੀਕਾ ਚ ਕੈਨੇਡਾ ਚ ਇੰਗਲੈਂਡ ਚ ਯੂਰਪ ਚ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਗੁਰਦੁਆਰਾ ਜੋਤੀ ਸਰੂਪ ਸਰਹੰਦ ਦੀ ਧਰਤੀ ਜਿੱਥੇ ਦੀਵਾਨ ਟੋਡਰ ਮੱਲ ਨੇ ਮੋਹਰਾਂ ਵਿਛਾ ਕੇ ਸੋਨੇ ਦੀਆਂ ਸਾਹਿਬਜ਼ਾਦਿਆਂ ਦਾ ਸੰਸਕਾਰ ਲਈ ਜਗ੍ਹਾ ਖਰੀਦੀ ਸੀ ਨਵਾਬ ਨੇ ਆਖਿਆ ਜੇ ਇਹਨਾਂ ਦਾ ਸੰਸਕਾਰ ਕਰਨਾ ਜਿੰਨੀ ਜਗ੍ਹਾ ਚਾਹੀਦੀ ਹੈ ਸਰਹੰਦ ਵਿੱਚ ਸੋਨੇ ਦੀਆਂ ਮੋਹਰਾਂ ਵਿਛਾ ਦਿਓ ਤੇ ਕਹਿੰਦੇ ਸੋਨੇ ਦੀਆਂ ਮੋਹਰਾਂ ਵਿਛਾਈਆਂ ਲੰਬੀਆਂ ਪਾਈਆਂ ਸੀ ਮੋਹਰਾਂ ਨਵਾਬ ਨੇ ਖੜੀਆਂ ਕਰ ਦਿੱਤੀਆਂ ਸੀ ਥਾਂ ਫਿਰ ਬਚ ਗਿਆ ਸੀ ਫਿਰ ਸਾਰਾ ਕੁਝ ਵੇਚ ਕੇ ਹਵੇਲੀ ਆਪਣੀ ਦੀਵਾਨ ਟੋਡਰ ਮੱਲ ਨੇ ਆਪਣੀ ਘਰਵਾਲੀ ਦੇ ਗਹਿਣੇ ਵੇਚ ਕੇ ਸਭ ਤਜੋਰੀਆਂ ਖੋਲ ਗੁਰਮੁਖ ਪਿਆਰੇ ਰਹਿੰਦੇ ਜਗ੍ਹਾ ਨੂੰ ਜਿੰਨੀ ਜਗ੍ਹਾ ਚਾਹੀਦੀ ਉਹ ਵੀ ਸੋਨੇ ਦੀਆਂ ਮੋਹਰਾਂ ਫਿਰ ਗੁਰਮੁਖ ਪਿਆਰਿਓ ਵਿਛਾ ਕੇ ਖਰੀਦੀ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਜਿੱਥੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਅੰਤਮ ਸੰਸਕਾਰ ਕੀਤਾ ਗੁਰਦੁਆਰਾ ਜੋਤੀ ਸਰੂਪ ਸਿੱਜਦਾ ਕਰੀਏ ਦੀਵਾਨ ਟੋਡਰ ਮੱਲ ਨੂੰ ਜਿਹਨੇ ਏਡੀ ਵੱਡੀ ਸੇਵਾ ਆਪਣਾ ਸਾਰਾ ਕੁਝ ਵੇਚ ਕੇ ਵੀ ਸਾਹਿਬਜ਼ਾਦਿਆਂ ਤੇ ਮਾਤਾ ਦੇ ਸੰਸਕਾਰ ਲਈ ਜਗ੍ਹਾ ਖਰੀਦੀ ਸ਼ਹੀਦਾਂ ਨੂੰ ਸਿੱਜਦਾ ਉੱਥੇ ਸੇਵਾਦਾਰਾਂ ਦੀ ਸੇਵਾ ਨੂੰ ਸਿੱਜਦਾ ਦੀਵਾਨ ਟੋਡਰ ਮੱਲ ਤੇ ਗੁਰਮੁਖ ਪਿਆਰਿਓ ਮੋਤੀ ਰਾਮ ਮਹਿਰੇ ਨੂੰ ਸਿੱਜਦਾ ਉਹਨਾਂ ਦੀ ਸੇਵਾ ਦੀ ਖੁਸ਼ੀ ਵਿੱਚ ਗੁਰਮੁਖ ਪਿਆਰਿਓ ਜੈਕਾਰਾ ਤੇ ਗੱਜ ਕੇ ਸਾਰੇ ਉਹਨਾਂ ਸੇਵਾਦਾਰਾਂ ਨੂੰ ਸਿੱਜਦਾ ਕਰਨ ਜਿਨ੍ਹਾਂ ਨੇ ਉਸ ਸਮੇਂ ਜਦੋਂ ਗੁਰਮੁਖ ਪਿਆਰਿਓ ਆਪਣੇ ਵੀ ਘਰਾਂ

ਪਿਆਰਿਆਂ ਨੂੰ ਸਿੱਜਦਾ, ਉੱਥੇ ਉਹਨਾਂ ਸੇਵਾਦਾਰਾਂ ਨੂੰ ਸਿੱਜਦਾ, ਉਹਨਾਂ ਦੇ ਜੀਵਨ ਤੋਂ ਗੁਰਮੁਖ ਪਿਆਰਿਓ ਰੋਸ਼ਨੀ ਲਈਏ, ਚਾਨਣਾ ਲਈਏ, ਜ਼ਿੰਦਗੀ ਦਾ ਮਾਰਗ ਦਰਸ਼ਨ ਕਰੀਏ। ਆਓ ਥੋੜੀਆਂ ਬੇਨਤੀਆਂ ਨੂੰ ਬਹੁਤਾ ਕਰਕੇ ਜਾਣਿਓ, ਤਬੀਅਤ ਠੀਕ ਨਾ ਹੋਣ ਦੇ ਬਾਵਜੂਦ ਵੀ ਤੁਹਾਡੀ ਸੇਵਾ ਚ ਹਾਜ਼ਰ ਹੋਏ ਹਾਂ ਤੇ ਤੁਸੀਂ ਕਬੂਲ ਕੀਤਾ, ਧੰਨਵਾਦ ਹੈ। ਸੇਵਾ ਪ੍ਰਵਾਨ ਕਰਿਓ, ਫਿਰ ਕਦੇ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਦਿਦਾਰੇ ਬਲਾ ਚੌਰ ਦੀਆਂ ਸੰਗਤਾਂ ਭਾਵੇਂ ਕਿ ਹੋਰ ਬਹੁਤ ਥਾਵਾਂ ਦੀਆਂ ਸੰਗਤਾਂ ਪਿਆਰ ਵਿੱਚ ਸਮਾਂ ਮੰਗ ਰਹੀਆਂ, ਪਰ ਸਮਾਂ ਬਣ ਨਹੀਂ ਸੀ ਰਿਹਾ। ਪਹਿਲਾਂ ਦੇ ਦਿੱਤੇ ਹੋਏ ਦੀਵਾਨ ਸਾਰਾ ਹੀ ਸਮਾਂ ਤਕਰੀਬਨ ਬੁੱਕ ਸੀ, ਅਗਾਂਹ ਵਿਸਾਖੀ ਤੱਕ ਦਾ ਸੰਗਤਾਂ ਦਾ ਪਿਆਰ, ਜਾਡਲੇ ਦੀਆਂ ਸੰਗਤਾਂ, ਬਹੁਤ ਸੇਵਾਦਾਰ ਸੰਗਤ ਹੈ ਜਾਡਲੇ ਦੀ, ਉਹਨਾਂ ਨੇ ਵੀ ਹੁਕਮ ਕੀਤਾ, ਦਾਸ ਦੀ ਵੀ ਇੱਛਾ ਸੀ ਕਿ ਦਰਸ਼ਨ ਕੀਤੇ ਜਾਂਦੇ, ਪਰ ਸਮਾਂ ਨਹੀਂ ਬਣਿਆ। ਹੋਰ ਕਈ ਜਗ੍ਹਾ ਦੀਆਂ ਸੰਗਤਾਂ ਨੇ ਹੁਕਮ ਕੀਤਾ, ਸਮਾਂ ਨਹੀਂ ਬਣਿਆ, ਫਿਰ ਜਦੋਂ ਕਦੇ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਦਾਰੇ ਕਰਾਂਗੇ। ਸਿਰਫ ਬੜਾ ਚੌਰ ਦੀਆਂ ਸੰਗਤਾਂ ਨੂੰ ਸਮਾਂ ਪ੍ਰਾਪਤ ਹੋਇਆ, ਗੁਰੂ ਕਿਰਪਾ ਕਰੇ ਆਪ ਜੀ ਦੇ ਉੱਥੇ ਦਰਸ਼ਨ ਦਾਰੇ ਤੁਹਾਡੇ ਤੋਂ ਬਹੁਤੀ ਦੂਰ ਨਹੀਂ, ਥੋੜੀ ਦੂਰ ਹੀ ਹੈ। ਸੈਕਟਰੀ ਸਾਹਿਬ ਸਤਿਕਾਰਯੋਗ ਵਿਦਵਾਨ ਗੁਰਮੁਖ ਨੇ ਉਹਨਾਂ ਨੇ ਆਪ ਜੀ ਨੂੰ ਸਮਾਂ ਅਨਾਊਂਸ ਕੀਤਾ, ਬੜੇ ਪਿਆਰ ਨਾਲ ਸੇਵਾ ਨਿਭਾ ਰਹੇ ਹੈ, ਦੀਵਾਨ ਦੀ ਸਮਾਪਤੀ ਉਪਰੰਤ ਵੀ ਆਪ ਜੀ ਨੂੰ ਸਮਾਂ ਦੱਸਣਗੇ। ਦਾਸ ਬੇਨਤੀ ਕਰੇ ਜਿੱਥੇ ਵੀ ਗੁਰਮਤਿ ਸਮਾਗਮ ਹੋਵੇ, ਕੋਈ ਵਿਦਵਾਨ ਪ੍ਰਚਾਰਕ ਗੁਰੂ ਨਾਲ ਜੋੜਨ ਵਾਲਾ ਆਵੇ, ਉੱਥੇ ਆਪ ਜੀ ਸਮੇਂ ਤੋਂ ਸਮਾਂ ਕੱਢ ਕੇ ਪਹੁੰਚਿਆ ਕਰੋ, ਗੁਰੂ ਦੀ ਗੱਲ ਸੁਣਨੀ, ਔਰ ਜਿਹਦੇ ਪੰਥ ਦੇ ਧਰਮ ਦੇ ਮੋਰਚੇ ਆ ਉਹਨਾਂ ਚ ਵੀ ਵੱਧ ਚੜ ਕੇ ਸਾਰੇ ਕਰਨੀ ਕਮਾਈ ਦਾ ਜੀਵਨ ਬਣਾਉਣਾ। ਗੁਰਮੁਖ ਪਿਆਰਿਓ, ਕੇਵਲ ਗੱਲਾਂ ਦੀ ਗੱਲ ਨੀ, ਗੱਲਾਂ ਨੂੰ ਹਿਰਦੇ ਚ ਵਸਾਉਣਾ। ਅੱਜ ਸਾਡੀ ਕੌਮ ਕੋਲ ਇਸੇ ਗੱਲ ਦੀ ਘਾਟ ਆ, ਵਿਦਵਾਨਾਂ ਦੀ ਘਾਟ ਨੀ, ਪ੍ਰਚਾਰਕਾਂ ਦੀ ਘਾਟ ਨੀ, ਜਥੇਦਾਰਾਂ ਦੀ ਘਾਟ ਨਹੀਂ, ਪ੍ਰਧਾਨਾਂ ਦੀ ਘਾਟ ਨਹੀਂ, ਘਾਟ ਆ ਤੇ ਸੇਵਾਦਾਰਾਂ ਦੀ, ਮੰਨਣ ਵਾਲਿਆਂ ਦੀ ਘਾਟ ਆ। ਲੱਛੇਦਾਰ ਭਾਸ਼ਣਾਂ ਦੀ ਘਾਟ ਨਹੀਂ, ਲੈਕਚਰਾਂ ਦੀ ਘਾਟ ਨਹੀਂ, ਅਸੀਂ ਗੱਲਾਂ ਬਹੁਤ ਕਰ ਦਿੰਦੇ ਹਾਂ ਪਰ ਇੱਕ ਫਿਰੇ ਘਨੇਰੇ ਗਰੇ ਗੱਲਾਂ, ਗੱਲੀ ਕਿਨਾਂ ਨਾ ਪਾਇਆ, ਗੱਲੀ ਯੋਗ ਨਾ ਹੋਈ, ਗੱਲਾਂ ਨਾਲ ਗੱਲ ਨੀ ਬਣਨੀ ਖਾਲਸਾ ਜੀ। ਹੋਕਣਾ ਪਰੌਂਠੇ ਨੀ ਪੱਕਣੇ, ਘਿਓ ਲਾਉਣਾ ਪੈਣਾ ਪਰੌਂਠੇ ਪਕਾਉਣ ਵਾਸਤੇ, ਕੇਵਲ ਗੱਲਾਂ ਨਾਲ ਗੱਲ ਨੀ ਬਣਨੀ ਖਾਲਸਾ ਜੀ, ਹੱਥੀਂ ਵਰਕ ਕਰਨੇ ਪੈਣੇ ਆ। ਉਸ ਰਾਹ ਤੇ ਤੁਰਨਾ ਗੁਰੂ ਗ੍ਰੰਥ ਪੰਥ ਦੇ ਮਾਰਗ ਤੇ, ਕੇਵਲ ਲੈਕਚਰਾਂ ਨਾਲ ਨੀ। ਅੱਜ ਕੌਮ ਕੋਲੇ ਸਟੇਜੀ ਪਹਿਲਵਾਨ ਬਹੁਤ ਆ ਸਾਡੇ ਵਰਗੇ, ਪਰ ਜਿਹੜੇ ਫੀਲਡ ਵਿੱਚ ਕੰਮ ਕਰਨ, ਵਰਕ ਕਰਨ, ਜਿਹੜੀ ਗੱਲ ਕਹਿਣ ਉਹਦੇ ਤੇ ਪਹਿਰਾ ਦੇਣ, ਉਹ ਵਿਰਲੇ ਆ। ਐਸਾ ਜੀਵਨ ਬਣਾਉਣਾ ਆਪਾਂ, ਗੁਰੂ ਗ੍ਰੰਥ ਪੰਥ ਦੇ ਚੱਲ ਰਹੇ ਮੋਰਚਿਆਂ ਚ ਵੱਧ ਚੜ ਕੇ ਹਿੱਸਾ। ਜੋ ਦੇਹਧਾਰੀ ਗੁਰੂ ਡੰਮ ਦੇ ਖਿਲਾਫ਼ ਸੰਘਰਸ਼ ਸੰਤਾਂ ਨੇ ਵਿਢਿਆ ਸੀ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਅੱਜ ਵੀ ਨਿਰੰਤਰ ਜਾਰੀ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਆਏ ਐਤਵਾਰ 10 ਵਜੇ ਤੋਂ 2 ਵਜੇ ਤੱਕ ਦਿਨੇ ਦੀਵਾਨ ਸੱਜਦਾ, ਰਾਗੀ ਢਾਡੀ ਦਰਬਾਰ, ਗੁਰਮੁਖਾਂ ਦੀਆਂ ਵਿਚਾਰਾਂ, ਫਿਰ 11 ਸਿੰਘਾਂ ਜਾਂ 11 ਬੀਬੀਆਂ ਦਾ ਜਥਾ ਰਵਾਨਾ ਹੁੰਦਾ ਤਖ਼ਤ ਦਮਦਮਾ ਸਾਹਿਬ ਤੋਂ ਪਖੰਡੀਆਂ ਦੇ ਡੇਰਿਆਂ ਵੱਲ ਨੂੰ। ਅਰਦਾਸ ਕਰਕੇ 5 ਪਿਆਰੇ ਸਾਹਿਬਾਨਾਂ ਦੀ ਅਗਵਾਈ ਤੇ ਸੰਘਰਸ਼ ਸਰੋਪੋ ਦੇ ਕੇ ਉਹਨਾਂ ਨੂੰ ਤੋਰਿਆ ਜਾਂਦਾ, ਤੇ ਉਹ ਗੁਰਮੁਖ ਪਿਆਰਿਓ ਫਿਰ ਵੱਧਦੇ ਆ ਪਖੰਡੀਆਂ ਦੇ ਡੇਰਿਆਂ ਵਾਲਿਆਂ ਵੱਲ ਨੂੰ, ਭਾਵੇਂ ਸਰਕਾਰ ਗ੍ਰਿਫ਼ਤਾਰ ਕਰ ਜੇਲ੍ਹਾਂ ਚ ਸਿੱਟ ਦਿੰਦੀ ਹੈ, 2-4-10 ਦਿਨਾਂ ਬਾਅਦ ਰਿਹਾ ਕਰ ਦਿੰਦੀ ਗੁਰਮੁਖ ਪਿਆਰਿਓ, ਪਰ ਸੰਘਰਸ਼ ਜਾਰੀ ਹੈ। ਸੰਕੇਤ ਮਾਤਰ ਅੱਗ ਧੁਖਦੀ ਹੈ, ਭਾਂਬੜ ਕਦੇ ਬਣ ਸਕਦਾ, ਉਹਨਾਂ ਦੰਭੀਆਂ ਪਖੰਡੀਆਂ ਨੂੰ ਇਸ਼ਾਰਾ ਕਿ ਮਤ ਸੋਚਿਓ ਤੁਹਾਨੂੰ ਭੁੱਲ ਗਏ ਆ, ਖਾਸ ਕਰ ਉਹ ਝੂਠੇ ਸੌਦੇ ਵਾਲੇ ਵੱਲ ਨੂੰ। ਕੀ ਹੋ ਗਿਆ, 2.5 ਸਾਲ ਹੋ ਗਏ ਆ, ਜਿਨ੍ਹਾਂ ਹੁਕਮਨਾਮੇ ਜਾਰੀ ਕੀਤੇ ਉਹ ਵੀ ਪਛਾਣ ਹਟ ਗਏ, ਆਗੂ ਵੀ ਪਛਾਣ ਹਟ ਗਏ, ਜਿਵੇਂ ਧਾਤਾ ਗਏ ਸਭ ਪਛਾਣ ਹਟ ਗਏ, ਨੋਟਾਂ ਵੋਟਾਂ ਦੇ ਸਰਕਾਰਾਂ ਵੀ ਸਮਝੌਤੇ ਕਰ ਲਏ, ਪਰ ਗੁਰੂ ਕੇ ਸਿੱਖ ਅੱਜ ਵੀ ਤਿਆਰ ਬਰ ਤਿਆਰ ਉੱਥੇ ਸੰਘਰਸ਼ ਵਿੱਢੀ ਬੈਠੇ ਆ। ਹਰ ਐਤਵਾਰ ਉੱਥੇ ਸਮੇਂ ਤੋਂ ਸਮਾਂ ਕੱਢ ਸ਼ਾਮਲ ਹੋਈਦਾ, ਤੁਹਾਡੇ ਸਹਿਯੋਗ ਦੇ ਨਾਲ, ਸਿੱਖ ਸੰਗਤਾਂ ਦੇ ਸਹਿਯੋਗ, ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਦਕਾ, ਦੇਹਧਾਰੀ ਗੁਰੂ ਡੰਮ ਦੇ ਖਿਲਾਫ਼ ਸੰਘਰਸ਼ ਜਾਰੀ ਆ ਤੇ ਨਿਰੰਤਰਤਾ ਬਣਾਈ ਹੋਈ ਆ। 40 ਜਥੇ ਗੁਰਮੁਖ ਪਿਆਰੇ, 39 ਜਥੇ ਹੁਣ ਤੱਕ ਰਵਾਨਾ ਹੋ ਚੁੱਕੇ ਆ। 40ਵਾਂ ਜਥਾ ਇਸ ਐਤਵਾਰ ਨੂੰ ਗੁਰਮੁਖ ਪਿਆਰੇ ਰਵਾਨਾ ਹੋਣਾ, ਜਿੱਥੇ ਸਿੰਘਾਂ ਦੇ ਜਥੇ ਉੱਥੇ ਬੀਬੀਆਂ ਦੇ ਵੀ ਯੋਗਦਾਨ। ਮਤਾਵਾਂ ਬੀਬੀਆਂ ਭੈਣਾਂ ਆਖਿਆ, ਅਸੀਂ ਵੀ ਦੇਹਧਾਰੀ ਗੁਰੂ ਡੰਮ ਦੇ ਖਿਲਾਫ਼ ਜੂਝਣਾ, ਸਾਡੇ ਵੀ ਜਥੇ ਭੇਜੋ। 11-11 ਬੀਬੀਆਂ ਦੇ ਜਥੇ ਐਤਵਾਰ ਨੂੰ ਉੱਥੋਂ ਰਵਾਨਾ, ਹਰ ਐਤਵਾਰ ਨੂੰ ਗੁਰਮੁਖ ਪਿਆਰੇ ਉਹ ਸਿੱਖ ਜਥੇਬੰਦੀਆਂ, 5 ਪਿਆਰੇ ਸਾਹਿਬਾਨਾਂ ਦੀ ਛਤਰ ਛਾਇਆ, ਗੁਰਮੁਖ ਪਿਆਰੇ ਉਹਨਾਂ ਦੀ ਰਹਿਨੁਮਾਈ, ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਵਿੱਚ ਸੰਘਰਸ਼ ਦੇਹਧਾਰੀ ਗੁਰੂ ਡੰਮ ਦੇ ਖਿਲਾਫ਼ ਯਾਰੀ ਹੈ। ਇਹਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਓ, ਉਹਨਾਂ ਦੰਭੀਆਂ ਪਖੰਡੀਆਂ ਲਈ ਇਸ਼ਾਰਾ ਕਿ ਮਤ ਸਮਝਿਓ ਸਿੱਖ ਤੁਹਾਨੂੰ ਭੁੱਲ ਗਏ ਆ। ਤੇ ਨਾਲੇ ਇਹ ਸੰਘਰਸ਼ਾਂ ਦੇ ਬਾਵਜੂਦ ਗੁਰਮੁਖ ਪਿਆਰੇ ਸੰਘਰਸ਼ਾਂ ਦੀ ਬਦੌਲਤ ਆ ਕਿ ਅੱਜ ਉਹ ਪਖੰਡੀ ਇਸ ਪਾਸੇ ਨੂੰ ਪੈਰ ਨਹੀਂ ਪਾ ਸਕਿਆ। 2.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ,
ਨਹੀਂ ਤੇ ਆਏ ਦਿਨ ਇੱਥੇ ਗੁਰਮੁਖ ਪਿਆਰੇ ਕਦੇ ਕਿਸ ਪਾਸੇ ਕਦੇ ਕਿਸੇ ਪਾਸੇ ਤੁਰਿਆ ਫਿਰਦਾ ਸੀ ਗੁਰਮੁਖ ਪਿਆਰੇ ਗੇੜੇ ਕੱਢਦਾ ਅੱਜ ਉਹਦੇ ਰਾਹ ਤੇ ਰੋਕ ਲੱਗ ਗਈ ਆ ਬਿਹਾਰੀ ਭਈਏ ਦੇ ਰਾਹ ਤੇ ਰੋਕ ਲੱਗ ਗਈ ਸਰਕਾਰ ਨੂੰ ਅੱਜ ਭਾਵੇਂ ਸ਼ਹੀਦੀਆਂ ਦੇ ਕੇ ਰੋਕ ਲਵਾਉਣੀ ਪਈ ਆ ਅਰਦਾਸ ਪਹਿਲਾਂ ਬੇਨਤੀ ਕਰ ਹਟਿਆ ਕਿ ਸਾਨੂੰ ਮੋਰਚਿਆਂ ਤੋਂ ਬਿਨਾਂ ਕਦੇ ਕੁਝ ਨਹੀਂ ਮਿਲਿਆ ਸ਼ਹੀਦੀਆਂ ਦੇ ਨਾਲ ਮੋਰਚਿਆਂ ਦੇ ਨਾਲ ਹੀ ਡਾਂਗਾਂ ਸੋਟਿਆਂ ਦੇ ਨਾਲ ਹੀ ਜੋ ਸਾਡੇ ਤੇ ਲਾਠੀਚਾਰਜ ਹੋਏ ਕਤਲੇਆਮ ਹੋਇਆ ਇਸ ਦੇ ਬਾਵਜੂਦ ਹੀ ਸਾਡੀਆਂ ਪ੍ਰਾਪਤੀਆਂ ਹੋਈਆਂ ਨੇ ਮੈਨੂੰ ਸਾਡੀ ਦਾਤਰੀ ਅਸੀਂ ਮੈਨੂੰ ਦੇ ਸੋਏ ਜੋ ਜੋ ਮੈਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ ਫਿਰ ਵੀ ਅਸੀਂ ਘਟੇ ਨਹੀਂ ਚੜ੍ਹਦੀ ਕਲਾ ਵਿੱਚ ਬੁਲੰਦ ਹੌਸਲੇ ਆ ਐਵੇਂ ਭਰਮੇ ਆ ਸਾਡੇ ਦੁਸ਼ਮਣਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕ ਲੱਖਾਂ ਵਾਰ ਵੀ ਮਾਰਿਆ ਮੁੱਕਣੀ ਨਹੀਂ ਏਡੀ ਲੰਬੀ ਆ ਸਾਡੀ ਇਹਨੂੰ ਕੌਣ ਮਾਰ ਕੇ ਮੁਕਾ ਸਕਦਾ ਖਾਲਸਾ ਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਜਿਹੜਾ ਪਰਮਾਤਮਾ ਦੀ ਮੌਜ ਵਿੱਚ ਖਾਲਸਾ ਪ੍ਰਗਟਿਆ ਉਹਨੂੰ ਕੋਈ ਮਾਰ ਕੇ ਮੁਕਾ ਨਹੀਂ ਸਕਦਾ ਸੋ ਆਓ ਸਮੂਹ ਆਈਆਂ ਸੰਗਤਾਂ ਦਾ ਜੋ ਵੀ ਸਤਿਕਾਰਯੋਗ ਬੱਚੇ ਵੀਰ ਮਾਈ ਭਾਈ ਬਜ਼ੁਰਗ ਭੈਣਾਂ ਰਾਤਰੀ ਦੇ ਸਮੇਂ ਨਾਲ ਸਮਾਗਮਾਂ ਚ ਹਾਜ਼ਰੀ ਭਰੀ ਹੈ ਅਰਦਾਸ ਸਭ ਨੂੰ ਜੀਓ ਆਇਆ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦੇ ਹਾਂ ਗੁਰੂ ਚਰਨਾਂ ਚ ਹਾਜ਼ਰੀ ਭਰ ਕੇ ਆਪਣੇ ਸਮੇਂ ਨੂੰ ਸੁਹਾਵਣਾ ਬਣਾਇਆ ਇਤਿਹਾਸ ਦਾ ਬਾਣੀ ਦਾ ਲਾਹਾ ਲਿਓ ਸਾਡੀ ਹਾਜ਼ਰੀ ਵੀ ਪ੍ਰਵਾਨ ਕਰਿਓ ਤੇ ਬਹੁਤ ਧੰਨਵਾਦ ਇਲਾਕੇ ਤੋਂ ਆਏ ਸਮੂਹ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਸਾਹਿਬਾਨ ਸੰਤ ਮਹੰਤ ਮਹਾਤਮਾ ਜਥੇਦਾਰ ਜੋ ਵੀ ਜਿਨ੍ਹਾਂ ਨੇ ਵੀ ਇੱਥੇ ਹਾਜ਼ਰੀ ਭਰੀ ਹੈ ਦਾਸ ਆਪਣੇ ਵੱਲੋਂ ਸਭ ਦਾ ਧੰਨਵਾਦ ਕਰਦਾ ਔਰ ਬਹੁਤ ਧੰਨਵਾਦ ਪ੍ਰਬੰਧਕ ਗੁਰਮੁਖਾਂ ਦਾ ਸੰਤ ਸੇਵਕ ਜਥਾ ਨੌਜਵਾਨ ਵੀਰ ਗੁਰਦੁਆਰਾ ਕਮੇਟੀ ਨਗਰ ਪੰਚਾਇਤ ਸਹਿਯੋਗੀ ਸੰਗਤਾਂ ਜਿਨ੍ਹਾਂ ਨੇ ਬੜਾ ਪਿਆਰ ਸਤਿਕਾਰ ਦੇ ਉਤਸ਼ਾਹ ਦੇ ਨਾਲ ਇਹ ਸਾਰਾ ਪ੍ਰਬੰਧ ਕੀਤਾ ਗੁਰੂ ਚਰਨਾਂ ਚ ਅਰਦਾਸ ਕਰਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਦੀ ਤਨ ਮਨ ਧਨ ਨਾਲ ਕੀਤੀ ਹੋਈ ਸੇਵਾ ਸਫਲੀ ਕਰਿਓ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਚ ਲਾਇਓ ਤੇ ਸਭ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ੋ ਗੁਰੂ ਚਰਨਾਂ ਚ ਅਰਦਾਸ ਹਾਜ਼ਰੀ ਪ੍ਰਵਾਨ ਕਰਿਓ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਬਿਲਕੁਲ ਨੇੜੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ ਗੁਰਦੁਆਰਾ ਜਨਾਲੀ ਸਰ ਟਿੱਬਾ ਸਾਹਿਬ ਪਾਤਸ਼ਾਹ ਦਸਵੀਂ ਤੇ ਹੋਰ ਗੁਰੂ ਸਥਾਨ ਜਿਨ੍ਹਾਂ ਦੀਆਂ ਸੇਵਾਵਾਂ ਚੱਲਦੀਆਂ ਨੇ ਗੁਰੂ ਘਰਾਂ ਦੀ ਸੇਵਾ ਕਥਾ ਕੀਰਤਨ ਪ੍ਰਚਾਰ ਅੰਮ੍ਰਿਤ ਸੰਚਾਰ ਦੀ ਸੇਵਾ ਹਰਦੇਹਧਾਰੀ ਗੁਰੂ ਡੰਮ ਦੇ ਖਿਲਾਫ਼ ਜੋ ਸੰਘਰਸ਼ ਤੁਸੀਂ ਪੜ੍ਹਦੇ ਸੁਣਦੇ ਰਹਿੰਦੇ ਹੋ ਤੁਹਾਡੇ ਪਿਆਰ ਸਤਿਕਾਰ ਦੇ ਸਦਕਾ ਗੁਰੂ ਦੀ ਕਿਰਪਾ ਦੇ ਸਦਕਾ ਨਿਰੰਤਰ ਜਾਰੀ ਹੈ ਜਿੱਥੇ ਗੁਰਮਤ ਦੀ ਵਿਦਿਆ ਕਥਾ ਕੀਰਤਨ ਜੋ ਵੀ ਵਿਦਿਆਰਥੀ ਪ੍ਰਾਪਤ ਕਰਦੇ ਦਮਦਮੀ ਟਕਸਾਲ ਦੀ ਜੋ ਵਿਦਿਆ ਗੁਰੂ ਸਾਹਿਬਾਂ ਦੀਆਂ ਵਰਸਾਈਆਂ ਹੋਈਆਂ ਟਕਸਾਲਾਂ ਗੁਰੂ ਦੀ ਕਿਰਪਾ ਦੇ ਸਦਕਾ ਸਾਰੀਆਂ ਸੇਵਾਵਾਂ ਨਿਰੰਤਰ ਜਾਰੀ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਜਿੱਥੇ ਵੀ ਸੰਗਤਾਂ ਯਾਦ ਕਰਦੀਆਂ ਭਾਵੇਂ ਉਹ ਯੂਰਪ ਦੀ ਧਰਤੀ ਹੋਵੇ ਭਾਵੇਂ ਉਹ ਗੁਰਮੁਖ ਪਿਆਰੇ ਫੋਰਨ ਕੰਟਰੀਆਂ ਅਰਬ ਕੰਟਰੀਆਂ ਏਸ਼ੀਅਨ ਕੰਟਰੀਆਂ ਜਿੱਥੇ ਵੀ ਸੰਗਤਾਂ ਆਵਾਜ਼ ਮਾਰੀ ਸਮੇਂ ਤੋਂ ਸਮਾਂ ਕੱਢ ਉੱਥੇ ਪਹੁੰਚੇ ਗੁਰੂ ਦੀ ਕਿਰਪਾ ਨਾਲ ਜੋ ਪਿਆਰ ਤੇ ਸਤਿਕਾਰ ਸੰਗਤਾਂ ਬਖਸ਼ ਰਹੀਆਂ ਇਹ ਸਭ ਗੁਰੂ ਸਾਹਿਬ ਦੀ ਮਹਿਮਾ ਹੈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋਣਾ ਜਾਣਾ ਮੇਰਾ ਸਤਿਗੁਰ ਪਾਤਸ਼ਾਹ ਕਿਰਪਾ ਕਰਕੇ ਜਿਹਦੇ ਮਰਜ਼ੀ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਸਕਦੇ ਆ ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸਵਾ ਇਹ ਸਾਰੀਆਂ ਸੇਵਾਵਾਂ ਜਿਹਦੇ ਤੋਂ ਵੀ ਲੈਣੀਆਂ ਚਾਹੁਣ ਸਤਿਗੁਰ ਪਾਤਸ਼ਾਹ ਆਪ ਕਿਰਪਾ ਕਰਕੇ ਲੈਂਦੇ ਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਚਰਨਾਂ ਚ ਅਰਦਾਸ ਕਰੀਏ ਮਹਾਰਾਜ ਸਾਥੋਂ ਵੀ ਨਿਮਾਣਿਆਂ ਨਤਾਣਿਆਂ ਤੋਂ ਜਿਹੜੀ ਸੇਵਾ ਬਣ ਆਵੇ ਆਪ ਚਾਹੋ ਕਿਰਪਾ ਕਰਕੇ ਸਾਡਾ ਵੀ ਸਰੀਰ ਲੇਖੇ ਲੱਗੇ ਸਾਡੀ ਵੀ ਸੇਵਾ ਲੇਖੇ ਲੱਗੇ ਸਾਡੇ ਤੋਂ ਵੀ ਸੇਵਾਵਾਂ ਲੈਣੀਆਂ ਗੁਰੂ ਚਰਨਾਂ ਚ ਅਰਦਾਸ ਕਰੀਏ ਕਿਸੇ ਵੀ ਗੱਲ ਦਾ ਕੋਈ ਮਾਣ ਨਹੀਂ ਕਰਨਾ ਹਉਮੈ ਨਹੀਂ ਕਰਨੀ ਨਾ ਸੇਵਾ ਦਾ ਨਾ ਸਿਮਰਨ ਦਾ ਨਾ ਵਰਕ ਦਾ ਗੁਰਮੁਖ ਪਿਆਰੇ ਜੋ ਕੰਮ ਕਰ ਰਹੇ ਇਹ ਸਭ ਗੁਰੂ ਪਾਤਸ਼ਾਹ ਦੀ ਵਡਿਆਈ ਜਿਵੇਂ ਸਤਿਗੁਰ ਚਾਹੁੰਦੇ ਉਹਦੇ ਸੇਵਾ ਲੈ ਰਹੇ ਆ ਇਸ ਕਰਕੇ ਬੇਨਤੀ ਆ ਕਿ ਗੁਰਮੁਖ ਪਿਆਰਿਓ ਇਹ ਸੇਵਾਵਾਂ ਸਭ ਸਤਿਗੁਰ ਦੀਆਂ ਤੇ ਸਤਿਗੁਰ ਆਪ ਕਿਰਪਾ ਕਰਕੇ ਲੈਂਦੇ ਆ ਨਿਮਾਣੇ ਨਤਾਣੇ ਹੋ ਕੇ ਗੁਰੂ ਦੇ ਦਰ ਤੇ ਆਪਣੇ ਆਪ ਨੂੰ ਸਮਰਪਿਤ ਕਰਨਾ ਇਹ ਸਾਡਾ ਫਰਜ਼ ਬਣਦਾ ਮੈਂ ਨਾ ਹੀ ਕਛ ਹੋ ਨਹੀਂ ਕਛ ਆਹੇ ਨਾ ਮੋਰਾ ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ ਗੁਰੂ ਚਰਨਾਂ ਚ ਅਰਦਾਸ ਹੈ ਆਓ ਹੋਈਆਂ ਭੁੱਲਾਂ ਦੀ ਖਿਮਾ ਜੋ ਗੁਰੂ ਦੇ ਬਚਨ ਗੁਰੂ ਨੇ ਆਪ ਕਿਰਪਾ ਕਰਕੇ ਕਰਵਾ ਲਏ ਉਹਨੂੰ ਹਿਰਦਿਆਂ ਚ ਵਸਾਇਓ ਜੋ ਭੁੱਲਾਂ ਚੁੱਕਾਂ ਗਲਤੀਆਂ ਉਹ ਸਾਡੀਆਂ ਜਾਣ ਕੇ ਸਾਡੀ ਝੋਲੀ ਚ ਪਾਇਓ ਤਾਂ ਕਿ ਅਗਾਂਹ ਤੋਂ ਸੋਧ ਕੇ ਤੁਹਾਡੇ ਚਰਨਾਂ ਚ ਰੱਖ ਸਕੀਏ ਸਾਰੀਆਂ ਸੰਗਤਾਂ ਦੀ ਸੇਵਾ ਸਤਿਗੁਰ ਪ੍ਰਵਾਨ ਕਰਨ ਔਰ ਜਿਹੜੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵਾਲੇ ਵੀਰ ਜਿਨ੍ਹਾਂ ਨੇ ਆਪਣੀਆਂ ਸਰਕਾਰ ਵੱਲੋਂ ਲੱਗੀਆਂ ਡਿਊਟੀਆਂ ਨਿਭਾਈਆਂ ਨੇ ਅਸੀਂ ਆਪਣੇ ਵੱਲੋਂ ਵੀ ਉਹਨਾਂ ਦਾ ਧੰਨਵਾਦ ਕਰ ਦਿੰਦੇ ਭਾਵੇਂ ਕਿ ਉਹਨਾਂ ਦੀਆਂ ਸਰਕਾਰੀ ਡਿਊਟੀਆਂ ਨੇ ਤੁਸੀਂ ਦੇਖ ਕੇ ਇੱਕ ਲਾਹਾ ਲਿਆ ਉਹਨਾਂ ਨੇ ਡਬਲ ਲਾਹਾ ਲੈ ਲਿਆ ਨਾਲੇ ਪੁੰਨ ਨਾਲੇ ਫਲੀਆਂ
ਨਾਲੇ ਸਰਕਾਰੀ ਡਿਊਟੀ ਦੇ ਚੱਲੇ ਆ, ਨਾਲੇ ਗੁਰੂ ਦੀ ਗੱਲ ਸੁਣ ਲਈ। ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ, ਉਹਨਾਂ ਆਪਣੀ ਸਰਕਾਰੀ ਡਿਊਟੀ ਨਿਭਾਈ ਜੋ ਸਰਕਾਰ ਨੇ ਲਾਈ ਆ। ਗੁਰਮੁਖ ਪਿਆਰਿਓ, ਆਓ ਸਭ ਦਾ ਤਹਿ ਦਿਲੋਂ ਧੰਨਵਾਦ ਹੈ, ਜਿੱਥੇ ਜਿੱਥੇ ਕਿਸੇ ਨੇ ਸੇਵਾ, ਕੋਈ ਗੁਰੂ ਕੇ ਪੰਡਾਲਾਂ ਦੀ ਸੇਵਾ, ਕੋਈ ਜੋੜੇ ਸਾਂਭਣ ਦੀ ਸੇਵਾ, ਕੋਈ ਲੰਗਰ ਬਣਾਉਣ ਵਰਤਾਉਣ ਦੀ ਸੇਵਾ ਕਰ ਰਹੇ ਆ, ਅਸੀਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ। ਗੁਰੂ ਸਭ ਦੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਤੋਂ ਆਓ, ਹੋਈਆਂ ਭੁੱਲਾਂ ਦੀ ਖਿਮਾ ਫਿਰ ਕਦੇ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਦਾਰੇ ਕਰਾਂਗੇ। ਆਓ ਸਾਰੇ ਹੁਣ ਆਪਾਂ ਆਨੰਦ ਸਾਹਿਬ ਦੇ ਪਾਠ ਵਿੱਚ ਸ਼ਾਮਲ ਹੋਈਏ, ਉਪਰੰਤ ਅਰਦਾਸ ਵਿੱਚ ਜੁੜਨਾ, ਸਤਿਗੁਰਾਂ ਦੇ ਮੁੱਖ ਵਾਕ ਪ੍ਰਸ਼ਾਦ ਪ੍ਰਾਪਤ ਕਰਨੇ, ਸਮਾਪਤੀ ਉਪਰੰਤ ਸਤਿਗੁਰਾਂ ਨੂੰ ਵਧਾਈ ਦੇ ਕੇ ਫਿਰ ਆਪਾਂ ਨੇ ਜਾਣਾ। ਜਿੰਨਾ ਅਜੇ ਤੱਕ ਲੰਗਰ ਨਹੀਂ ਛਕਿਆ ਉਹ ਵੀ ਗੁਰੂ ਕਾ ਲੰਗਰ ਛੱਕ ਕੇ ਜ਼ਰੂਰ ਜਾਇਓ। ਆਓ ਸਾਰੀਆਂ ਸੰਗਤਾਂ ਨੂੰ ਪਿਆਰ ਦਾ ਸਬੂਤ ਦਿਓ, ਆਨੰਦ ਸਾਹਿਬ ਦੇ ਪਾਠ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ ਜੀ ਸਾਰੇ। ਰਾਮ ਕਲੀ ਮਹਲਾ ਤੀਜਾ ਆਨੰਦ।

0: Waheguru Ji Ka Khalsa, Waheguru.
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਸਭਨੀ ਥਾਂ ਜਦੋਂ ਤੂੰ ਹਰ ਥਾਂ ਮੇਰਾ ਰਖਵਾਲਾ ਹੈ ਤੇ ਫਿਰ ਮੈਨੂੰ ਡਰ ਕਿਸ ਗੱਲ ਦਾ? ਤੂੰ ਮੇਰੀ ਮਾਂ ਵੀ ਹੈ, ਤੂੰ ਮੇਰਾ ਬਾਪ ਵੀ ਹੈ, ਤੂੰ ਮੇਰਾ ਭਰਾ ਵੀ ਹੈ, ਤੂੰ ਮੇਰਾ ਸੰਬੰਧੀ ਹੈ, ਸਾਰੇ ਮੇਰੇ ਤੇਰੇ ਨਾਲ ਰਿਸ਼ਤੇ ਹਨ। ਮੈਂ ਤੈਨੂੰ ਆਪਣਾ ਸਭ ਕੁਝ ਸਮਝ ਗਿਆ। ਤੂੰ ਹੀ ਮੇਰਾ ਹਰ ਥਾਂ ਰਖਵਾਲਾ ਹੈ। ਜਦੋਂ ਮੈਂ ਤੈਨੂੰ ਸਮਰਪਿਤ ਹੋ ਗਿਆ, ਤੂੰ ਮੇਰਾ ਹੋ ਗਿਆ, ਫਿਰ ਕਿਸ ਗੱਲ ਦਾ ਡਰ? ਸਤਿਗੁਰੂ ਬਖਸ਼ਿਸ਼ ਕਰੇ, ਅਸੀਂ ਉਸ ਮਾਲਕ ਨੂੰ, ਗੁਰੂ ਨੂੰ ਆਪਣਾ ਮੰਨ ਲਈਏ। ਮੰਨਦੇ ਨਹੀਂ, ਆਪਾਂ ਵਿਸ਼ਵਾਸ ਨਹੀਂ ਕਰਦੇ। ਮੇਰਾ ਵੀ ਉਹੀ ਹਾਲ ਹੈ, ਤੁਹਾਡਾ ਵੀ ਉਹੀ। ਭਰੋਸਾ ਵੱਧ ਜਾਵੇ ਮਾਲਕ ਅਤੇ ਗੁਰੂ 'ਤੇ, ਫਿਰ ਕੋਈ ਚਿੰਤਾ ਦੀ ਲੋੜ ਨਹੀਂ। ਉਸ ਨੂੰ ਆਖਦੇ ਹਨ ਰਜ਼ਾ ਮੰਨਣੀ। ਦੁੱਖ ਮਿਲੇ, ਸੁੱਖ ਮਿਲੇ, ਉਸਦੀ ਦਾਤ ਸਮਝ ਕੇ ਉਸਨੂੰ ਸਵੀਕਾਰ ਕਰ। ਫੁੱਲ ਚੁੱਕ ਦੀ ਖਿਮਾ ਆਪ ਸੰਗਤਾਂ ਦਾ ਧੰਨਵਾਦ। ਕੱਲ੍ਹ ਫਿਰ ਇਸੇ ਵੇਲੇ ਮਿਲ ਬੈਠਾਂਗੇ, ਸਾਹਿਬ ਦੀ ਕੀਰਤੀ ਕਰਾਂਗੇ ਮਿਲ ਜੁਲ ਕੇ ਸੰਗਤੇ। ਸਤਿਗੁਰੂ ਬਖਸ਼ਿਸ਼ ਕਰੇ ਅੱਜ ਦਾ ਗਾਇਆ ਸੁਣਿਆ ਸਾਡੇ ਹਿਰਦੇ ਵਾਸਤੇ। ਗੁਰੂ ਪਿਆਰਿਆਂ, ਮੈਂ ਇੱਕ ਬੇਨਤੀ ਕਰਾਂ, ਸਤਿਗੁਰ ਦੀ ਬਾਣੀ ਦਾ ਕੀਰਤਨ ਸੁਣੀਏ, ਬਾਣੀ ਨੂੰ ਪੜ੍ਹੀਏ, ਕਿਸੇ ਵੀ ਰੂਪ ਵਿੱਚ ਸੁਣੀਏ ਜਾਂ ਗਾਈਏ ਜਾਂ ਪੜ੍ਹੀਏ, ਕਿਸੇ ਵੀ ਰੂਪ ਦੇ ਵਿੱਚ। ਉਸ ਤੋਂ ਬਾਅਦ ਕੁਝ ਸਮਾਂ ਉਸ ਬਾਣੀ ਨੂੰ ਦੁਬਾਰਾ ਆਪਣੇ ਹਿਰਦੇ ਦੇ ਵਿੱਚ ਵਸਾਈਏ ਕਿ ਮੈਂ ਸੁਣ ਕੇ ਕੀ ਆਇਆ, ਮੈਂ ਪੜ੍ਹ ਗਿਆ ਕੀ ਹੈ, ਉਸ ਦਾ ਸਾਰੰਸ਼ ਕੀ। ਉਸ ਨੂੰ ਦੁਬਾਰਾ ਅੰਦਰ ਹਿਰਦੇ ਦੇ ਵਿੱਚ ਵਸਾਉਣਾ। ਸੌਣ ਲੱਗਿਆਂ ਜ਼ਰੂਰ ਇਸ ਗੱਲ ਦਾ ਧਿਆਨ ਰੱਖਣਾ। ਗੁਰੂ ਘਰ ਵਿੱਚ ਆਏ ਹਾਂ, ਬਾਣੀ ਸੁਣੀ, ਗੁਰੂ ਕੇ ਪਿਆਰਿਆਂ ਨੇ, ਗੁਰੂ ਕੇ ਢਾਡੀਆਂ ਨੇ, ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਪਮੱਦੀ ਹੋਰਾਂ ਨੇ ਗੁਰ ਇਤਿਹਾਸ ਨਾਲ ਆਪ ਨੂੰ ਜੋੜਿਆ। ਇਹ ਸਭ ਕੁਝ ਘਰ ਜਾ ਕੇ ਸੌਣ ਵੇਲੇ ਇੱਕ ਵਾਰੀ ਫਿਰ ਇਸ ਨੂੰ ਜ਼ਰੂਰ ਯਾਦ ਕਰਨਾ ਕਿ ਮੈਂ ਸੁਣ ਕੇ ਕੀ ਆਇਆ। ਫਿਰ ਦੇਖਣਾ ਰਾਤ ਦੇ ਸੁਪਨੇ ਬਦਲ ਜਾਣਗੇ, ਰਾਤ ਦੀ ਨੀਂਦ ਬਦਲ ਜਾਏਗੀ, ਸੁੱਖ ਦੀ ਨੀਂਦ ਆਏਗੀ, ਚਿੰਤਾਵਾਂ ਨੂੰ ਆਪਾਂ ਛੱਡ ਦੇਵਾਂਗੇ। ਇਹ ਤਾਂ ਕੁਝ ਨਾ ਕੁਝ ਤਾਂ ਦਿਮਾਗ ਵਿੱਚ ਆਏਗਾ ਨਾ। ਜੇ ਆਪਾਂ ਗੁਰੂ ਨੂੰ ਹੀ ਨਹੀਂ ਯਾਦ ਕਰਾਂਗੇ, ਬਾਣੀ ਨੂੰ ਨਹੀਂ ਯਾਦ ਕਰਾਂਗੇ ਤਾਂ ਕੁਝ ਹੋਰ ਯਾਦ ਆਏਗਾ। ਮਨ ਨੂੰ ਵਿਹਲਾ ਨਾ ਰੱਖਣਾ। ਮਨ ਵਿਹਲਾ ਹੁੰਦਾ ਹੀ ਨਹੀਂ, ਕਿਸੇ ਨਾ ਕਿਸੇ ਪਾਸੇ ਕੁਝ ਹੋਰ ਲੈ ਆਉਂਦਾ। ਸੋ ਉਸ ਨੂੰ ਕੰਮ ਲਾਉਣ ਵਾਸਤੇ ਜੋ ਇੱਥੋਂ ਸੁਣ ਕੇ ਚੱਲੇ ਹਾਂ, ਜੋ ਪੜ੍ਹ ਕੇ, ਜੋ ਗਾ ਕੇ ਚੱਲੇ ਹਾਂ, ਉਹ ਉਸ ਮਨ ਦੇ ਵਿੱਚ ਵਸਾਉਣਾ। ਖਿਆਲ ਦੂਰ ਹੋ ਜਾਣਗੇ, ਨਾਮ ਅੰਦਰ ਵੱਸ ਜਾਏਗਾ, ਸੁੱਖ ਦੀ ਨੀਂਦ ਆਏਗੀ। ਸਤਿਗੁਰੂ ਬਖਸ਼ਿਸ਼ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3872.

ਮਹਲਾ ਪੰਜਵਾਂ ਪੰਡਿਤ ਅਖਾਏ ਬਹੁਤੀ ਰਾਹੀ ਕੋਰੜ ਮੋਠ ਜਨੇਹਾ ਅੰਦਰ ਮੋਹ ਨਿਤ ਭਰਮ ਵਿਆਪਿਆ।

ਪਰ ਪਿਰਹੜੀ ਦੂਜੀ ਨਾਹੀ ਜਾਇ। ਇੱਕੋ ਦਾਤਾ ਮੰਗੀਐ ਸਭ ਕਿਛ ਪੱਲੇ ਪਾਇ। ਮਨ ਤਨ ਸਾਸ ਗਰਾਸ ਪ੍ਰਭ ਇੱਕੋ ਇੱਕ ਧਿਆਇ। ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਇ। ਵੱਡ ਭਾਗੀ ਤੇ ਸੰਤ ਜਨ ਜਿਨ ਮਨ ਬੁਠਾਇ। ਜਲ ਥਲ ਮਹੀਅਲ ਰਵ ਰਹਿਆ ਦੂਜਾ ਕੋਈ ਨਾਹੀ। ਨਾਮ ਧਿਆਈ ਨਾਮ ਉਚਰਾ ਨਾ

ਆ ਵਹਿ ਵਸ ਬਹੁਤ ਕਢਾਵਣੇ, ਨਾ ਤੂੰ ਆ ਵਹਿ ਵਸ ਵੇਦ ਪੜਾਵਣੇ, ਨਾ ਤੂੰ ਆ ਵਹਿ ਵਸ ਤੀਰਥ ਲਾਈਐ, ਨਾ ਤੂੰ ਆ ਵਹਿ ਵਸ ਧਰਤੀ ਧਾਈਐ, ਨਾ ਤੂੰ ਆ ਵਹਿ ਵਸ ਕਿਤੈ ਸਿਆਣਪੈ, ਨਾ ਤੂੰ ਆ ਵਹਿ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਨ ਤੇਰਾ। ਸਲੋਕ।

ਮਿਟਾਏ। ਨਾਨਕ ਜਿਸ ਮਨ ਵਸੈ ਤਿਸ ਕੇ ਸਭ ਦੁੱਖ ਮਿਟਾਏ। ਮਹੱਲਾ ਪੰਜਵਾਂ ਹੁਕਮ ਉਛਲੈ ਹੁਕਮੇ ਰਹਿ। ਹੁਕਮੇ ਦੁੱਖ ਸੁਖ ਸਮ ਕਰ ਸਹਿ। ਹੁਕਮੇ ਨਾਮ ਜਪੈ ਦਿਨ ਰਾਤ।

ਤਕ ਆਨੰਦ ਹੁਕਮੇ ਜਪੈ ਨਿਰੋਦਰ ਗੁਰਮੰਦ ਹੁਕਮੇ ਆਵਣ ਜਾਣ ਰਹਾਈ ਨਾਨਕ ਜਾ ਕਉ ਭਗਤੀ ਲਾਈ ਪੌੜੀ ਹਉ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ ਹਉ ਤਿਸ ਢਾਡੀ ਬਲਿਹਾਰ ਜੇ ਗਾਵੈ ਗੁਣ ਅਪਾਰ ਸੋ ਢਾਡੀ ਧਨ ਧਨ ਜਿਸ ਲੋੜੇ ਨਿਰੰਕਾਰ ਸੋ ਢਾਡੀ ਭਾਗਠ ਜਿਸ ਸੱਚਾ ਦੁਆਰ ਬਾਰ ਉਹ ਢਾਡੀ ਤੁਧ ਧਿਆਈ ਕਲਾਣੀ ਦਿਨ ਰਹਿ ਨਾਰ ਮੰਗੈ ਅੰਮ੍ਰਿਤ ਨਾਮ ਨਾ ਆਵੈ ਕਦੇ ਹਾਰ ਕੱਪੜ ਭੋਜਨ ਸੱਚ ਰਹਿੰਦਾ ਲਿਵੈ ਧਾਰ ਸੋ ਢਾਡੀ ਗੁਣਵੰਤ ਜਿਸਨੋ ਪ੍ਰਭ ਪਿਆਰ ਸਲੋਕ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਉ ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਉ ਉਪਦੇਸ਼ ਸੁਣੋ ਤੁਮ ਗੁਰ ਸਿੱਖੋ ਸੱਚਾ ਇਹ ਸੁਆਉ ਜਨਮ ਪਦਾਰਥ ਸਫਲ ਹੋਏ ਮਨ ਮਹਿ ਲਾਇਓ ਭਾਉ ਸੂਖ ਸਹਿਜ ਆਨੰਦ ਘਣਾ ਪ੍ਰਭ ਜਪਤਿਆਂ ਦੁਖ ਜਾਇ ਨਾਨਕ ਨਾਮ ਜਪਤ ਸੁਖ ਉਪਜੈ ਦਰਗਾਹ ਪਾਈਐ ਥਾਉ ਮਹੱਲਾ ਪੰਜਵਾਂ ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੇ ਭਾਣੈ ਜਪ ਤਪ ਸੰਜਮ ਭਾਣੈ ਹੀ ਕੱਢ ਲੇ ਭਾਣੈ ਜੋਨ ਪਵਾਈਐ ਭਾਣੈ ਬਖਸ਼ ਕਰੇ ਭਾਣੈ ਦੁਖ ਸੁਖ ਭੋਗੀਐ ਭਾਣੈ ਕਰਮ ਕਰੇ ਭਾਣੈ ਮਿੱਟੀ ਸਾਜਕੈ ਭਾਣੈ ਜੋਤ ਧਰੇ ਭਾਣੈ ਭੋਗ ਪੁਗਾਏਂਦਾ ਭਾਣੈ ਮਨਹਿ ਕਰੇ ਭਾਣੈ ਨਰਕ ਸੁਰਗ ਅਵਤਾਰੇ ਭਾਣੈ ਧਰਨ ਪਰੇ ਭਾਣੈ ਹੀ ਜਿਸ ਭਗਤੀ ਲਾਏ ਨਾਨਕ ਵਿਰਲੇ ਪੌੜੀ ਵਡਿਆਈ ਸੱਚੇ ਨਾਮ ਕੀ ਹਉ ਜੀਵਾਂ ਸੁਣ ਸੁਣੇ ਪਸ਼ੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ ਦਿਨ ਸਰਹਿਣ ਤੇਰਾ ਨਾਉ ਸਦਾ ਸਦ ਜਾਪੀਐ ਤ੍ਰਿਖਨਾ ਭੁੱਖ ਵਿਕਰਾਲ ਨਾਏ ਤੇਰੇ ਧਰਾਪੀਐ ਰੋਗ ਸੋਗ ਦੁਖ ਵਈਐ ਜਿਸ ਨਾਉ ਮਨ ਵਸੈ ਤਿਸਹਿ ਪ੍ਰਾਪਤ ਲਾਲ ਜੋ ਗੁਰ ਸ਼ਬਦੀ ਰਸੈ ਖੰਡ ਬ੍ਰਹਿਮੰਡ ਬੇਅੰਤ ਉਧਾਰਨ ਹਾਰਿਆ ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ ਸਲੋਕ ਮਹੱਲਾ ਪੰਜਵਾਂ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕਸੁੰਬੈ ਭੁੱਲੀ ਤਉ ਸੱਜਣ ਕੀ ਮੈਂ ਕੀਮ ਨਾ ਪਾਉਂਦੀ ਹਉ ਤੁਧ ਬਿਨ ਅੱਡ ਨਾ ਲਹਿੰਦੀ ਮਹੱਲਾ ਪੰਜਵਾਂ ਸੱਸ ਵਰਾਇਣ ਨਾਨਕ ਜੀਓ ਸਸੁਰਾਵਾਦੀ ਜੇਠੋ ਪਉ ਪੌਲੂ ਹੈ ਹੱਬੇ ਭਸ ਪੁਣੇਂਦੇ ਵਤਨ ਜਾਂ ਮੈਂ ਸੱਜਣ ਤੂੰ ਹੈ ਪੌੜੀ ਜਿਸ ਤੋਂ ਬੁੱਠਾ ਚਿੱਤ ਤਿਸ ਦਰਦ ਨਿਵਾਰਨੋ ਜਿਸ ਤੋਂ ਬੁੱਠਾ ਚਿੱਤ ਤਿਸ ਕਦੇ ਨਾ ਹਾਰਨੋ ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਤਾਰਨੋ ਜਿਸਨੋ ਲਾਏ ਸੱਚ ਤਿਸ ਸੱਚ ਸੰਭਾਲਣੋ ਜਿਸ ਆਇਆ ਹੱਥ ਨਿਧਾਨ ਸੋ ਰਹਿਆ ਭਾਲਣੋ ਜਿਸਨੋ ਇੱਕੋ ਰੰਗ ਭਗਤ ਸੋ ਜਾਣਨੋ।

ਸੁਣਾ ਘੋਲ ਘਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਮਹੱਲਾ ਪੰਜਵਾਂ ਪਾਵ ਸੁਹਾਵੀ ਜਾਂ ਤਉ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁੱਖ ਸੁਹਾਵਾ ਜਾਂ ਤਉ ਜਸ ਗਾਵੈ ਜੀਓ ਪਿਆ ਤਉ ਸਰਨੀ ਪੌੜੀ ਮਿਲ ਨਾਰੀ ਸਤ

ਸਚਾਵੀਆ ਸੀਲਵੰਤ ਪ੍ਰਧਾਨ ਹਿਰਦੈ ਸਚਾਵੀਆ ਅੰਤਰ ਬਾਹਰ ਇੱਕ ਇੱਕ ਰੀਤ ਆਵੀਆ ਮਨ ਦਰਸ਼ਨ ਕੀ ਪਿਆਸ ਚਰਨ ਦਸਾਵੀਆ ਸੋਭਾ ਬਣੀ ਸ਼ਿੰਗਾਰ ਖਸਮ ਜਾਂ ਰਾਵੀਆ ਮਿਲਿਆ ਆਏ ਸੰਜੋਗ ਜਾਂ ਤਿਸ ਭਾਵੀਆ

ਨਾ ਕੋਈ ਜਾਚਕ ਸਦਾ ਜਾਚੋ ਐ ਮਹੱਲਾ ਪੰਜਵਾਂ ਦੇਹ ਸਜੰਦੜੀ ਊਣ ਮਝੂਣਾ ਗੁਰ ਸੱਜਣ ਜੀਉ ਧਰਾਇਆ ਹੱਬੇ ਸੁੱਖ ਸੁਹੇਲੜਾ ਸੁੱਤਾ ਜਿੱਤਾ ਜਗ ਸਬਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਸ਼ਚਲ ਚੌਰ ਛੱਤ ਜੋ ਭਾਵੈ ਪਾਰ ਬ੍ਰਹਮ ਸੋਈ ਸੱਚ ਨਿਆਉ ਜੇ ਭਾਵੈ ਪਾਰ ਬ੍ਰਹਮ ਨਥਾਵੇ ਮਿਲੈ ਥਾਉ ਜੋ ਕੀਨੀ ਕਰਤਾਰ ਸਾਈ ਭਲੀ ਗੱਲ।

ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇ ਵਿਰਲੇ ਕੇਈ ਪਾਈਨ ਜਿੰਨਾ ਪਿਆਰੇ ਨੇਹ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੋ ਪਾਈ ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਈ ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਈ ਸਾਧ ਸੰਗਤ ਕਹਿ ਆਸਰੈ ਪ੍ਰਭ ਸਿਉ ਰੰਗ ਲਾਈ ਔਗਣ ਕੱਟ ਮੁਖ ਉਜਲਾ ਹਰ ਨਾਮ ਤਰਾਈ ਜਨਮ ਮਰਨ ਭਉ ਕੱਟਿਓਨ ਫਿਰ ਜੋਨ ਨਾ ਪਾਈ ਅੰਧਕੂਪ ਤੇ ਕਾਢਿਅਨ ਲੜ ਆਪ ਫੜਾਈ ਨਾਨਕ ਬਖਸ਼ ਮਲਾਇਨ ਰੱਖੇ ਗਲ ਲਾਈ ਸਲੋਕ ਮਹੱਲਾ ਪੰਜਵਾਂ ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ ਨਾਨਕ ਵਿਰਲੇ ਪਾਈ ਹੈ ਤਿਸ ਜਨ ਕੀਮ ਨਾ ਮੂਲ ਮਹੱਲਾ ਪੰਜਵਾਂ ਅੰਦਰ ਵਿੱਦਾ ਸੱਚ ਨਾਈ ਬਾਹਰ ਪੀਰ ਸੱਚ ਡਿਠੋ ਨਾਨਕ ਰਵਿਆ ਹਬ ਥਾਈ ਵਣ ਤ੍ਰਿਣ ਉਤਰੇ ਭਵਨ ਰੋਮ ਪੌੜੀ ਆਪੇ ਕੀਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇੱਕ ਆਪੇ ਬਹੁ ਪੱਤਿਆ ਆਪੇ ਸਭਨਾ ਮੰਜ ਆਪੇ ਬਾਹਰਾ ਆਪੇ ਜਾਣ ਹੈ ਦੂਰ ਆਪੇ ਹੀ ਜਾਹਰਾ ਆਪੇ ਹੋਵੇ ਗੁਪਤ ਆਪੇ ਪ੍ਰਗਟੀ ਹੈ ਕੀਮਤ ਕਿਸੇ ਨਾ ਪਾਏ ਤੇਰੀ ਥੱਟੀ ਹੈ ਗਹਿਰ ਗੰਭੀਰ ਅਥਾਹ ਅਪਾਰ ਅਗਣਤ ਤੂੰ

ਨਾਮ ਕਰਤਾ ਕਾਦਰ ਕਰੇ ਕਿਉ ਬੋਲ ਹੋਇ ਜੋ ਖੀਵਦੈ ਦੇ ਗੁਣਾ ਸਤ ਭੈਣ ਭਰਾਵ ਹੈ ਪਰੰਗਤ ਦਾਨ ਪਣੀਵਦੈ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵਦੈ ਲਹਿਣੀ ਧਰਿਉਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੋਏ ਜੀਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹ ਟਿੱਕਾ ਦਿੱਤੁਸ ਜੀਵਦੈ ਲਹਿਣੇ ਦੀ ਫੇਰਾਈਐ ਨਾਨਕਾ ਦੋਹੀ ਖੱਟੀਐ ਜੋਤ ਓਹਾ ਜੁਗਤ ਸਾਈ ਸਹ ਕਾਇਆ ਫੇਰ ਪਲਟੀਐ ਝੁਲੈ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਐ ਕਰਹਿ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀਐ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਐ ਖਰਚੇ ਦਿੱਤ ਖਸਮਦੀ ਆਪ ਕਹਿੰਦੀ ਖੈਰ ਦਬੱਟੀਐ ਹੋਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਚ ਜੇ ਗੁਰ ਫੁਰਮਾਇਆ ਕਿਉਂ ਏਦੂ ਬੋਲੋਂ ਹੱਟੀਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰੱਟੀਐ ਦਿਲ ਖੋਟੈ ਆਕੀ ਫਿਰਨ ਬੰਨ ਭਾਰ ਉਚਾਇਨ ਸੱਤੀਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨ ਥੱਟੀਐ ਕੌਣ ਹਾਰੇ ਕਿਨ ਉਵੱਟੀਐ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰ ਆਖੈ ਸੱਚਾ ਕਰੇ ਸਾ ਬਾਤ ਹੋਵੈ ਦਰਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤੈ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ ਦਰ ਸੇਵੇ ਉਮਤ ਖੜੀ ਮਸ ਕੱਲੈ ਹੋਏ ਜੰਗਾਲੀ ਦਰ ਦਰਵੇਸ਼ ਖਸਮਦੈ ਨਾਏ ਸੱਚੈ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਹਾਲੀ ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਮਾਤਾ ਖੀਵੀ ਸਹੋ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕੇ ਕਿਉਂ ਨਾਨਕ ਈਸਰ ਜਗਨਨਾਥ ਪੁੱਛਦੀ ਵੈਣ ਬਿਰਕਿਉਨ ਮਾਧਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜਕਿਉਨ ਚੌਦਾਂ ਰਤਨ ਨਿਕਾਲੀਅਨ ਕਰ ਆਵਾ ਗੌਣ ਚਿਲਕਿਉਨ ਕੁਦਰਤ ਐ ਵੇ ਖਾਲੀਅਨ ਜਿਨ ਐਵਡ ਪਿੰਡ ਟਿਣਕਿਉਨ ਲਹਿਣੇ ਧਰਿਉਨ ਛਤਰ ਸਿਰ ਅਸਮਾਨ ਕਿਆੜਾ ਸਕਿਉਨ ਜੋਤ ਸਮਾਣੀ ਜੋਤ ਮਾਹੀ ਆਪ ਆਪੈ ਸੇਤੀ ਮਕਿਉਨ ਸਿੱਖਾਂ ਪੁੱਤਨਾ ਘੋਖ ਕੈ ਸਭ ਉਮਤ ਵੇਖੋ ਜੇ ਕਿਉਨ ਜਾਂ ਸਦੋਸ ਤਾਂ ਲਹਿਣਾ ਟਿਕਿਉਨ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲੱਭ ਬਣਾਹੇ ਮਾਨਸਾ ਜਿਉ ਪਾਣੀ ਬੂਰ ਵਰਿਆ ਦਰਗਾਹ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਨਾ ਲੱਭਈ ਤੂੰ ਉਹ ਠਰੂਰ ਨੌ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਨੈ ਚੂਰ ਨੇੜੈ ਦਿਸੈ ਮਾਤ ਲੋਕ ਤੁਧ ਸੁਜੈ ਦੂਰ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਊ ਦਾ ਦੇ ਜੇਵਹਾ ਪੋਤਾ ਪਰਵਾਨ ਜਿਨ ਬਾਸਕ ਨੇਤਰੈ ਕੱਤਿਆ ਕਰਨੇ ਹੀ ਤਾਣ ਜਿਨ ਸਮੁੰਦ ਬਰੋਲਿਆ ਕਰ ਮੇਰ ਮਧਾਨ ਚੌਦਾਂ ਰਤਨ ਨਿਕਾਲੀਅਨ ਕੀਤੁਨ ਚਾਨਾਨ ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ ਤਨਖ ਚੜਾਇਓ ਸੱਤ ਦਾ
ਜਸ ਹੰਦਾ ਬਾਣ ਕਲ ਵਿੱਚ ਧੂ ਆਧਾਰ ਸਾ ਚੜਿਆ ਰਹਿ ਪਹਾਣ ਸਤਹੁ ਖੇਤ ਜਮਾਇਉ।

ਧੁਣ ਨਿਵਾਰਿਓ ਕਰ ਨਦਰ ਨੀ ਸਿਆਣ ਅਵਤਰਿਆ ਅਵਤਾਰ ਲੈ ਸੋ ਪੁਰਖ ਸੋ ਜਾਣ ਚੱਖੜ ਵਾਓ ਨਾ ਡੋਲੇ।

ਪ੍ਰਵਾਨ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾ

ਬਾਣੀ ਭਗਤਾਂ ਕੀ ਕਬੀਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕਲਾਲਨ ਲਾਹਨ ਮੇਲੋ ਗੁਰ ਕਾ ਸ਼ਬਦ ਗੁਰ ਕੀ ਨਰੇ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀ ਨਰੇ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾਂ ਕੋ ਜਪ ਤਪ ਦਿਉ ਦਲਾਲੀ ਰੇ ਏਕ ਬੂੰਦ ਭਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ ਰਹਾਉ ਪਵਨ ਚਤੁਰ ਦਸ ਭਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ ਮੁੰਦਰਾ ਮਦਕ ਸਹਿਜ ਧੁਨ ਲਾਗੀ ਸੁਖਮਨ ਪੋਚਨ ਹਾਰੀ ਰੇ ਤੀਰਥ ਬਰਤ ਨੇਮ ਸੁਚ ਸੰਯਮ ਰਵ ਸਤ ਗਹਿਣ ਦੇਓ ਰੇ ਸੁਰਤ ਪਿਆਲ ਸੁਧਾ ਰਸ ਅੰਮ੍ਰਿਤ ਇਹੋ ਮਹਾਰਸ ਪਿਓ ਰੇ ਨਿਚਾਰ ਧਾਰ ਚੋਵੈ ਅਤ ਨਿਰਮਲ ਇਹ ਰਸ ਮਨੁਆ ਰਾਤੋ ਰੇ ਕਹਿ ਕਬੀਰ ਸਗਲੇ ਮਦ ਸ਼ੂਛੈ ਇਹ ਮਹਾਰਸ ਸਾਚੋ ਰੇ ਗੁਰ ਕਰ ਗਿਆਨ ਧਿਆਨ ਕਰ ਮਹੂਆ ਭਉ ਭਾਠੀ ਮਨ ਧਾਰਾ ਸੁਖਮਨ ਨਾਰੀ ਸਹਿਜ ਸਮਾਨੀ ਪੀਵੈ ਪੀਵਣ ਹਾਰਾ ਔਧੂ ਮੇਰਾ ਮਨ ਮਤਵਾਰਾ ਉਨਮਦ ਚੜਾ ਮਦਨ ਰਸ ਚਾਖਿਆ ਤ੍ਰੇ ਭਵਨ ਭਇਆ ਉਜਿਆਰਾ ਰਹਾਉ ਦੋਏ ਪੁਰ ਜੋਰ ਰਸਾਈ ਭਾਠੀ ਪੀਓ ਮਹਾਰਸ ਭਾਰੀ ਕਾਮ ਕ੍ਰੋਧ ਦੁਇ ਕੀਏ ਜਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧ ਪਾਈ ਦਾਸ ਕਬੀਰ ਤਾਸ ਮਤ ਮਾਤਾ ਉਚਕ ਨਾ ਕਬਹੂ।

0: ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsava2@gmail.com singhsava2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹੀ ਮੰਗ ਮੇਰੇ ਸਤਿਗੁਰ ਅਰਜਨ ਦੇਵ ਜੀ ਤੁਹਾਨੂੰ ਕਹਿ ਰਹੇ ਨੇ, ਮੰਗ ਲੋ ਹਰ ਪਰਿਓ ਸਵਾਮੀ ਕੇ ਦੁਆਰਾ ਦੀਜੇ ਬੁੱਧ ਵਿਵੇਕ। ਮੈਂ ਸਾਨੂੰ ਨਿਰਮਲ ਗਿਆਨ ਬਖਸ਼, ਨਿਰਮਲ ਬੁੱਧੀ ਬਖਸ਼। ਉਹ ਜਿਹੜਾ ਗਿਆਨ ਹੈ ਇਹੀ ਪਰਮੇਸ਼ਰ ਦਾ ਸਰੂਪ। ਜਿੱਦਣ ਗਿਆਨ ਸਾਨੂੰ ਆ ਗਿਆ, ਰੱਬ ਕਿਤੇ ਲੁਕਿਆ ਹੋਇਆ ਨੀ, ਗਿਆ ਹੋਇਆ ਨੀ। ਜਿਹਨੂੰ ਅਰਦਾਸਾਂ ਕਰਦੇ ਮਿਲ ਜਾ ਕਹੀ ਦਾ ਤਾਂ ਉਹਨੂੰ, ਜਿਹੜਾ ਗਿਆ ਹੋਵੇ ਉਹ ਤਾਂ ਜਲ ਥਲ ਮਈਅਰ ਪੂਰਿਆ ਰਵਿਆ ਵਿੱਚ ਬਣਾ। ਤੇ ਸਾਨੂੰ ਪਤਾ ਹੀ ਨੀ ਕਿ ਕੌਡੀ ਕੀ ਹੈ ਤੇ ਹੀਰਾ ਕੀ ਹੈ, ਇਕੱਠੇ ਰਲਾ ਕੇ ਰੱਖ ਦੋ, ਜਿਹਨੂੰ ਪਤਾ ਹੀ ਨੀ। ਮਿਲ ਗਿਆ ਸੀ ਲਾਲ ਵਿਚਾਰੇ ਕੁਮਾਰ ਵੀਰ ਨੂੰ, ਉਹਨੇ ਗਧੇ ਦੇ ਗਲ ਵਿਚ ਪਾ ਤਾ ਸੀ ਆਖੋ ਸਤਨਾਮ। ਉਹ ਪਰਖ ਤੋਂ ਬਿਨਾਂ, ਗਿਆਨ ਤੋਂ ਬਿਨਾਂ ਫਿਰ ਪੜਿਓ ਜੀ।
2: ਤੇ ਮੁਕਤ ਭੈ ਸਤਿਗੁਰ ਸ਼ਬਦ,
1: ਜਿਨ੍ਹਾਂ ਨੂੰ ਗੁਰੂ ਦਾ ਸ਼ਬਦ ਮਿਲ ਗਿਆ, ਗਿਆਨ ਮਿਲ ਗਿਆ, ਉਹ ਜਿਉਂਦੇ ਹੀ ਮੁਕਤ। ਮਰ ਕੇ ਮੁਕਤੀ ਮੰਗਣ ਦੀ ਲੋੜ ਨਹੀਂ।
2: ਮਨ ਗੁਰ ਪਰਚਾ ਪਾਇਓ,
1: ਦੇਖੋ ਕੈਸਾ ਬਚਨ ਕਰਦੇ ਨੇ। ਕੌਣ ਮੁਕਤ ਹੁੰਦੇ ਨੇ, ਕਿਨ੍ਹਾਂ ਦੀ ਅਵਸਥਾ ਹੈ? ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਵਿਚ ਪਰਚਾ ਲਿਆ। ਪਰਚਣਾ ਸ਼ਬਦ ਹੈ ਤੇ ਪਰਚਾ, ਆਪਾਂ ਵੀ ਪਰਚਦੇ ਹਾਂ, ਬੱਚੇ ਪਰਚ ਨਹੀਂ ਜਾਂਦੇ ਖੇਡਾਂ ਦੇ ਵਿਚ? ਪਰਚਣਾ, ਲੱਗ ਜਾਣਾ, ਇੱਕ ਮਿਕ ਹੋ ਜਾਣਾ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਆਪਣੇ ਮਨ ਨੂੰ ਪਰਚਾ ਲਿਆ, ਰੜਾ ਲੇ ਹੈ, ਉਹਨਾਂ ਦੀ ਇਹ ਅਵਸਥਾ ਹੋ ਜਾਂਦੀ ਹੈ।
2: ਗੁਰ ਰਾਮਦਾਸ ਕਲ ਚਰੈ ਤੈ ਸਬਦ ਨਿਸ਼ਾਨ ਵਜਾਇਓ।
1: ਕਲ ਸਹਾਰ ਜੀ ਹੁਣ ਉਚਰਦੇ ਹਨ, ਹੇ ਗੁਰੂ ਰਾਮਦਾਸ ਮਹਾਰਾਜ ਜੀ, ਤੁਸੀਂ ਵੀ ਜਿਸ ਸ਼ਬਦ ਦਾ ਉੱਪਰ ਜ਼ਿਕਰ ਆਇਆ ਨਾ, ਨਿਸ਼ਾਨ ਕਹੀਏ ਧੌਂਸਾ ਢੋਲ ਨਗਾਰਾ, ਹੇ ਗੁਰੂ ਰਾਮਦਾਸ ਮਹਾਰਾਜ, ਸਤਿਗੁਰ ਨਾਨਕ ਦੀ ਗੱਦੀ ਨੇ ਵੀ ਇਸ ਸੰਸਾਰ ਵਿਚ ਆ ਕੇ ਸ਼ਬਦ ਦਾ ਹੀ ਧੌਂਸਾ ਵਜਾਇਆ, ਸ਼ਬਦ ਦਾ ਹੀ ਨਗਾਰਾ ਵਜਾਇਆ। ਆਪਣੀ ਪੂਜਾ ਨਹੀਂ ਕਰਾਈ, ਕਰਮ ਕਾਂਡ ਵਿਚ ਨੀ ਦੁਨੀਆਂ ਨੂੰ ਪਾਇਆ, ਉੱਠੇ ਲਟਕਣ ਨੂੰ ਨੀ ਕਿਹਾ, ਘਰ ਬਾਰ ਛੱਡਣ ਨੂੰ ਨੀ ਕਿਹਾ, ਬੁੱਤ ਪ੍ਰਸਤੀ ਵਿਚ ਨੀ ਪਾਇਆ। ਹੇ ਸਤਿਗੁਰ ਗੁਰੂ ਰਾਮਦਾਸ ਜੀ, ਉਸੇ ਸ਼ਬਦ ਦਾ ਤੁਸੀਂ ਨਗਾਰਾ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਢੋਆ ਦੇਣਾ ਨਗਾਰੇ ਦੀ ਚੋੜ ਤੇ ਸੱਟ ਮਾਰ ਕੇ ਕਹਿਣਾ ਕਿ ਖੋਜਤ ਖੋਜਤ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਸੱਚ ਦਾ ਹੋਕਾ, ਸੱਚ ਦਾ ਨਗਾਰਾ, ਨਿਸ਼ਾਨ। ਹੇ ਗੁਰੂ ਰਾਮਦਾਸ ਮਹਾਰਾਜ, ਉਹ ਗੁਰੂ ਨਾਨਕ ਦੇਵ ਤੋਂ ਲੈ ਕੇ ਤੁਸੀਂ ਹੁਣ ਤੱਕ ਇੱਕ ਸ਼ਬਦ ਦਾ ਹੀ ਧੌਂਸਾ ਵਜਾ ਰਹੇ ਹੋ, ਸ਼ਬਦ ਦਾ ਹੀ ਨਗਾਰਾ ਵਜਾ ਰਹੇ ਹੋ, ਸ਼ਬਦ ਦੀ ਚੋਟ ਨਾਲ ਹੀ ਸੰਸਾਰ ਨੂੰ ਤਾਰ ਰਹੇ ਹੋ। ਸਾਨੂੰ ਵੀ ਸ਼ਬਦ ਦੀ ਹੀ ਸਭ ਸੰਗਤ ਆਸਰਾ ਤੇ ਓਟ ਬਖਸ਼ੇ ਹੈ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥੇ। ਨਗਾਰੇ ਦੀ ਚੋਟ ਤੇ ਕਿਹਾ ਸਾਡੇ ਸਤਿਗੁਰਾਂ ਨੇ, ਸ਼ਬਦ ਦੇ ਲੜ ਲੱਗੀਏ। ਇੱਥੋਂ ਹੀ ਗੁਰੂ ਦੀ ਕਿਰਪਾ ਨਾਲ ਸ਼ਾਮ ਦੇ ਸਮੇਂ ਵਿਚ ਅਗਲੇ ਸਵੱਈਏ ਆਰੰਭ ਹੋਣਗੇ। ਬੜੀ ਸਤਿਗੁਰਾਂ ਦੀ ਸੰਗਤ ਦੀ ਕਿਰਪਾ ਹੈ, ਧੰਨਵਾਦ ਹੈ ਸਤਿਗੁਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਇਸ ਭਾਗ ਸਮਾਂ ਆਪਾਂ ਨੂੰ ਬਖਸ਼ਿਆ ਹੈ। ਸਮੇਂ ਸਿਰ ਆ ਕੇ ਲਾਹੇ ਲੈਣ ਦੀ ਕਿਰਪਾਲਤਾ ਕਰਨੀ। ਬੇਅੰਤ ਸੰਗਤਾਂ ਵੱਲੋਂ ਸ਼ਬਦ ਭੇਟ ਮਾਇਆ ਹਾਜ਼ਰ ਹੋਈ ਹੈ। ਸਤਿਗੁਰ ਤੁਹਾਡੀ ਮਾਇਆ ਸਫਲੀ ਕਰਨ ਤੇ ਸੁਣੇ ਹੋਏ ਬਚਨ ਸਾਡੇ ਹਿਰਦੇ ਵਸਣ, ਅੱਗੇ ਨੂੰ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਓਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਬੇਸ਼ਮ

ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੇ ਮੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਬਚਨ ਉਚਾਰਨ ਕਰਦੇ ਹਨ। ਇਹ ਸੰਸਾਰ ਦੇ ਜੀਵੋ ਆਪਣੇ ਸਾਥੀ ਪਟਾਂ ਨੂੰ ਇਹ ਬਚਨ ਕਰਦੇ ਹਨ ਕਿ ਧਰਮ ਕਰਮ। ਧਰਮ ਦਾ ਅਰਥ ਹੈ ਧਾਰਨ ਕਰਨ ਯੋਗ ਗੁਣ। ਧੀ ਕਾਸ਼ ਧਾਤੂ ਧਰਮਾ, ਵੇਦ ਨੇ ਧਰਮ ਦੇ ਅਰਥ ਕੀਤੇ ਨੇ। ਜੋ ਧਾਰਨ ਕਰਨ ਯੋਗ ਵਸਤੂ ਗੁਣ ਹਨ ਉਹਦਾ ਨਾਮ ਹੈ ਧਰਮ। ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਜਪਜੀ ਸਾਹਿਬ ਦੀ ਬਾਣੀ ਵਿੱਚ ਧਰਮ ਖੰਡ ਪੜ੍ਹੀਏ, ਜੋ ਆਰੰਭ ਹੁੰਦਾ ਹੈ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ। ਜਪਜੀ ਸਾਹਿਬ ਦੀ ਇਹ ਤੁਕ ਜਿੱਥੋਂ ਆਰੰਭ ਹੁੰਦੀ ਹੈ ਉਥੋਂ ਗੁਰਮੁਖ ਪਿਆਰੇ ਉਹ ਧਰਮ ਖੰਡ ਆਰੰਭ ਹੁੰਦਾ। ਇਹ ਸਾਰੀ ਧਰਮ ਖੰਡ ਦੀ ਬਾਣੀ ਨੂੰ ਪੜ੍ਹ ਕੇ ਸਾਨੂੰ ਧਰਮ ਦੇ ਅਰਥਾਂ ਦਾ ਪਤਾ ਲੱਗਦਾ। ਧਰਮ ਦਾ ਇੱਕੋ ਇੱਕ ਅਰਥ ਹੈ ਮਰਿਆਦਾ। ਬਸ ਇੱਕੋ ਅਰਥ ਹੈ ਧਰਮ ਦਾ, ਮਰਿਆਦਾ। ਕੋਈ ਭੇਖ ਰੇਖ ਧਰਮ ਨਹੀਂ ਹਨ, ਮਰਿਆਦਾ। ਮਰਿਆਦਾ ਵਿੱਚ ਆ ਜਾਣਾ ਧਰਮੀ, ਜਿਵੇਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਖਾਲਸਾ ਧਰਮ ਵਿੱਚ ਆਵੇਂਗਾ ਤੂੰ, ਪਰ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਤੈਨੂੰ ਮਰਿਆਦਾ ਦੱਸਣਗੇ, ਰਹਿਤ ਮਰਿਆਦਾ। ਉਹ ਮਰਿਆਦਾ ਮੰਨੇਗਾ ਤਾਂ ਅੰਮ੍ਰਿਤ ਛਕਾਉਣਗੇ, ਤੇ ਛਕ ਕੇ ਵੀ ਜੇ ਮਰਿਆਦਾ ਵਿੱਚ ਰਹੇਗਾ ਤਾਂ ਧਰਮੀ ਰਹੇਗਾ, ਨਹੀਂ ਕੁਰੈਤੀਆ ਬਣ ਜਾਵੇਗਾ। ਸੋ ਧਰਮ ਦਾ ਅਰਥ ਹੀ ਮਰਿਆਦਾ ਹੈ। ਨਿਯਮ ਸੰਜਮ ਸਤਿਗੁਰ ਦੀ ਮਹਿਮਾ ਕਰਦੇ ਹੋਏ ਭੱਟ ਸਵਈਆਂ ਵਿੱਚ ਸੰਸਾਰ ਦੇ ਜੀਵਾਂ ਨੂੰ ਆਪਣੇ ਸਾਥੀਆਂ ਨੂੰ ਉਪਦੇਸ਼ ਕਰਦੇ ਹਨ, ਭਾਈ ਜੋ ਧਰਮ ਹੈ ਇਹ ਹੋਰ ਜਗ੍ਹਾ ਤੋਂ ਨਹੀਂ ਮਿਲਣਾ, ਗੁਰੂ ਤੋਂ ਵੀ ਨਹੀਂ ਮਿਲਣਾ, ਪੂਰੇ ਗੁਰੂ ਤੋਂ ਪ੍ਰਾਪਤ ਹੋਵੇਗਾ। ਪੂਰਾ ਟੀਚਰ ਹੀ ਪੂਰੀ ਵਿਦਿਆ ਦੇ ਸਕਦਾ, ਪੂਰਾ ਡਰਾਈਵਰ ਹੀ ਪੂਰੀ ਡਰਾਈਵਰੀ ਸਿਖਾ ਸਕਦਾ ਹੈ, ਪੂਰਾ ਉਸਤਾਦ ਹੀ ਪੂਰੀ ਪੜ੍ਹਾਈ ਕਰਾ ਸਕਦਾ। ਇਸੇ ਤਰ੍ਹਾਂ ਪੂਰੇ ਗੁਰੂ ਹੀ ਇਸ ਜੀਵ ਨੂੰ ਪੂਰਾ ਧਰਮੀ ਬਣਾ ਸਕਦੇ ਨੇ, ਧਰਮ ਦਾ ਗਿਆਨ ਦੇ ਸਕਦੇ ਨੇ। ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਕਰਮ ਇੱਥੇ ਕਰਨ ਯੋਗ ਜੋ ਕਰਮ ਸਾਡੇ ਹਨ, ਸੱਚ ਬੋਲਣਾ, ਦਸਾਨਮਾਂ ਦੀ ਕਿਰਤ ਕਰਨੀ, ਸਰਬੱਤ ਕਾ ਭਲਾ ਸੋਚਣਾ, ਸਭ ਨੂੰ ਬਰਾਬਰ ਸਮਤਾ ਕਰਨਾ, ਮੈਤਰੀ ਮੁਦਤਾ ਅਪੇਕਸ਼ਾ, ਜੋ ਗੁਣ ਹਨ ਇਹ ਕਰਮ ਜਿਹੜੇ ਅਸੀਂ ਕਰਦੇ ਹਾਂ ਗੁਰਮੁਖ ਪਿਆਰੇ, ਵੀ ਗੁਰੂ ਦੇ ਗਿਆਨ ਤੋਂ ਬਿਨਾਂ ਨਹੀਂ। ਪੂਰੇ ਗੁਰੂ ਸਾਨੂੰ ਗਿਆਨ ਬਖਸ਼ਣ ਤਾਂ ਹੀ ਤੁਰ ਹੁੰਦਾ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ, ਕਿਹੜੇ ਕਰਮ ਕਰਨ ਯੋਗ ਹਨ ਕਿਹੜੇ ਕਰਮ ਛੱਡਣ ਯੋਗ ਹਨ। ਇਹਨਾਂ ਦਾ ਗਿਆਨ ਪੂਰੇ ਸਤਿਗੁਰ ਤੋਂ ਹੀ ਪ੍ਰਾਪਤ ਹੁੰਦਾ। ਗੁਰੂ ਰਾਮਦਾਸ ਵੱਲ ਇਸ਼ਾਰਾ ਕਰਕੇ ਭੱਟ ਕਹਿੰਦੇ ਹਨ, ਇਹ ਸੰਸਾਰ ਦੇ ਲੋਕੋ ਐਸੇ ਪੂਰੇ ਸਤਿਗੁਰ ਗੁਰੂ ਨਾਨਕ ਦੀ ਗੱਦੀ ਤੇ ਸਰਬ ਕਲਾ ਸੰਪੂਰਨ ਅਵਤਾਰ ਸਤਿਗੁਰੂ ਨਾਨਕ ਦੇਵ ਉਹਨਾਂ ਦੇ ਚੌਥੇ ਸਰੂਪ ਸ੍ਰੀ ਗੁਰੂ ਰਾਮਦਾਸ ਜੀ ਹਨ। ਇਹਨਾਂ ਪੂਰੇ ਸਤਿਗੁਰਾਂ ਤੋਂ ਹੀ

0: ਇੱਕ ਆਪਾਂ ਹੀ ਨਹੀਂ ਪਟ ਕਹਿੰਦੇ ਦੁਨੀਆਂ ਦੇ ਲੋਕ ਹੀ ਨਹੀਂ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੀ ਸੇਵਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੀ ਸੇਵਾ ਸੁਰ ਕਹੀਏ ਦੇਵਤੇ ਤਿੰਨ ਲੋਕ ਹਨ ਸੁਰ ਲੋਕ ਹੈ ਨਰ ਲੋਕ ਹੈ ਅਸੁਰ ਰਾਕਸ਼ਸ ਲੋਕ ਹੈ ਇਹ ਤਿੰਨੇ ਲੋਕਾਂ ਦੇ ਚਾਹੇ ਦੇਵਤੇ ਹਨ ਚਾਹੇ ਮਨੁੱਖ ਹਨ ਚਾਹੇ ਰਾਕਸ਼ ਹਨ ਉਹ ਸਤਿਗੁਰਾਂ ਦੇ ਦਰ ਦੀ ਸੇਵਾ ਲੋਚਦੇ ਹਨ ਸੇਵਾ ਕਰਕੇ ਹੀ ਇਹ ਜਨਮ ਸਫਲਾ ਹੁੰਦਾ ਇਹ ਗੁਰੂ ਰਾਮਦਾਸ ਮਹਾਰਾਜ ਆਪ ਜੀ ਦੇ ਦਰ ਦੀ ਸੇਵਾ ਸੁਰ ਨਰ ਮੁਨ ਜਨ ਤਿੰਨੇ ਲੋਕ ਲੋਚਦੇ ਹਨ
1: ਸ਼ਬਦ ਸਾਰ ਏਕ ਲਿਵ ਲਾਈ ਹੈ
0: ਕੀ ਉਪਦੇਸ਼ ਬਖਸ਼ਦੇ ਹੋ ਜੋ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਸ਼ਬਦ ਦੇ ਲੜ ਲਾਇਆ ਸ਼ਬਦ ਗੁਰੂ ਬ੍ਰਹਮ ਈਸ਼ਵਰੀ ਅਕਾਲ ਪੁਰਖ ਦਾ ਜੋ ਸਾਰ ਹੈ ਸਭ ਤੋਂ ਸ੍ਰੇਸ਼ਟ ਹੈ ਪਰਮੇਸ਼ਰ ਪਰਮਾਤਮਾ ਉਹਦੇ ਨਾਮ ਦਾ ਹੀ ਆਪ ਪ੍ਰਚਾਰ ਕਰਦੇ ਹੋ ਜਿਹੜਾ ਤੁਹਾਡੀ ਸ਼ਰਨ ਵਿਚ ਆਉਂਦਾ ਚਾਹੇ ਦੇਵਤਾ ਹੈ ਚਾਹੇ ਮਨੁੱਖ ਹੈ ਚਾਹੇ ਰਾਕਸ਼ ਹੈ ਉਹਨੂੰ ਤੁਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਦੇ ਹੋ ਜੋ ਸਾਰਿਆਂ ਦਾ ਸਾਰ ਹੈ ਸ੍ਰੇਸ਼ਟ ਹੈ ਪਰਮੇਸ਼ਰ ਦਾ ਨਾਮ ਨਾਮ ਤੁਲ ਕਿਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡਹੋਲ ਪੂਜ ਸੁਨਾਈ ਹਰ ਕਰੇ ਨਾਨਕ ਨਾਮ ਅਮੋਲ ਜੋ ਸਾਰ ਹੈ ਸ੍ਰੇਸ਼ਟ ਹੈ ਸ਼ਬਦ ਪਰਮੇਸ਼ਰ ਵਾਹਿਗੁਰੂ ਉਹਦੇ ਨਾਲ ਹੀ ਤੁਸੀਂ ਜੋੜਦੇ ਹੋ
1: ਹੁਣ ਜਨ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ
0: ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡਾ ਕੋਈ ਪਾਰਾਵਾਰ ਕੌਣ ਜਾਣੇਗਾ ਕਿਉਂ ਨਹੀਂ ਜਾਣਿਆ ਜਾਂਦਾ ਕਿਉਂਕਿ ਤੁਸੀਂ ਅਪਾਰ ਨਿਰੰਕਾਰ ਦੇ ਰੂਪ ਹੋ ਪਰਮੇਸ਼ਰ ਦਾ ਪਾਰਾਵਾਰ ਕੌਣ ਪਾਵੇ ਤੁਸੀਂ ਵੀ ਗੁਰੂ ਨਾਨਕ ਨਿਰੰਕਾਰ ਦੇ ਸਰੂਪ ਹੋ ਜੋ ਆਪ ਨਾਰਾਇਣ ਕਲਾ ਧਰ ਜਗ ਮੈਂ ਪਰਵਰਿਓ ਤੁਹਾਡਾ ਵੀ ਪਾਰਾਵਾਰ ਨਹੀਂ ਪਾਇਆ ਜਾ ਸਕਦਾ
1: ਅਕਥ ਕਥਨ ਹਾਰ ਤੁਜੈ ਬੁਝਾਈ ਹੈ
0: ਕਥਨ ਤੋਂ ਅਕਥ ਹੈ ਜੋ ਕਥਿਆ ਨਹੀਂ ਜਾ ਸਕਦਾ ਕਿਹਾ ਨਹੀਂ ਜਾ ਸਕਦਾ ਜਿਹਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਉਹ ਤੁਹਾਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਬੁਝਾਈ ਹੈ ਹੇ ਗੁਰੂ ਰਾਮਦਾਸ ਜੀ ਜੋ ਅਕਥ ਕਥਾ ਪਰਮੇਸ਼ਰ ਦੀ ਹੈ ਕਥਨ ਤੋਂ ਰਹਿਤ ਹੈ ਵਾਹਿਗੁਰੂ ਕਿਰਪਾ ਕਰਕੇ ਗੁਰੂ ਅਮਰਦਾਸ ਜੀ ਨੇ ਬੁਝਾ ਦੇਣਾ ਸਮਝਾ ਦੇਣਾ ਦੱਸ ਦੇਣਾ ਹੁੰਦਾ ਆਪਾਂ ਕਹਿੰਦੇ ਬਾਤ ਬੁੱਝ ਲਈ ਭਾਵ ਜਾਣ ਲਈ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਰਪਾ ਕਰਕੇ ਅਕਥ ਕਥਨ ਹਾਰ ਜੋ ਵਾਹਿਗੁਰੂ ਕਥਨ ਤੋਂ ਰਹਿਤ ਹੈ ਉਹਦਾ ਗਿਆਨ ਤੁਹਾਨੂੰ

0: ਮਹਾਰਾਜ ਜੀ ਬਾਬਤ ਬਚਨ ਕਰਦੇ ਨੇ, ਹੇ ਸੰਸਾਰੀ ਜੀਵੋ ਕਿਉਂ ਭਰਮ ਵਿੱਚ ਭੁੱਲੇ ਹੋਏ ਹੋ। ਭਰਮ ਕੀ ਹੁੰਦਾ ਗੁਰਸਿੱਖ ਪਿਆਰਿਓ? ਭਰਮ ਦਾ ਅਰਥ ਕੀਤਾ ਬਾਣੀ ਵਿੱਚ, ਮਦ ਵੇਖਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਦੇ ਅਰਥ ਇਹ ਨੇ, ਅਸੀਂ ਮੰਨ ਲਈਏ ਕਿ ਚੀਜ਼ ਰੁਪਈਆ ਹੈ, ਪਰ ਜਦੋਂ ਉਹਨੂੰ ਵੇਖੀਏ ਜਾਣਿਆ ਤਾਂ ਉਹ ਪੈਸਾ ਵੀ ਨਾ ਨਿਕਲਿਆ, ਫਿਰ ਆਪਾਂ ਕਹਾਂਗੇ ਮੈਨੂੰ ਭਰਮ ਸੀ। ਭਰਮ ਲੱਗ ਗਿਆ ਇਹ ਬੰਦਾ ਮੇਰਾ ਮਿੱਤਰ ਹੈ, ਪਰ ਨਿਕਲਿਆ ਦੁਸ਼ਮਣ, ਫਿਰ ਆਪਾਂ ਕਹਾਂਗੇ ਭੁਲੇਖਾ ਸੀ ਮੈਨੂੰ ਭਰਮ ਹੈ। ਜੈਸਾ ਮਾਨੀਏ, ਜਿਹੋ ਜਿਹਾ ਕਿਸੇ ਨੂੰ ਮੰਨ ਲਈਏ ਹੋਏ ਨਾ ਤੈਸਾ, ਉਹੋ ਜਿਹਾ ਨਾ ਨਿਕਲੇ, ਉੱਥੇ ਆਪਾਂ ਕਹਿੰਦੇ ਮੈਨੂੰ ਭਰਮ ਪੈ ਗਿਆ। ਤੇ ਸਭ ਤੋਂ ਵੱਡਾ ਭਰਮ ਗੁਰਮੁਖ ਪਿਆਰਿਓ ਭਾਈ ਗੁਰਦਾਸ ਜੀ ਨੇ ਲਿਖਿਆ ਆਪਣੀ ਬਾਣੀ ਵਿੱਚ ਕਿ ਸੰਸਾ ਇਹੋ ਸੰਸਾਰ ਹੈ। ਸਭ ਤੋਂ ਵੱਡਾ ਸੰਸਾ ਭਰਮ ਇਹ ਹੈ ਕਿ ਆਪਾਂ ਮੈਨੀ ਮੰਨੀ ਬੈਠੇ ਹਾਂ ਦੁਨੀਆਂ ਹੈਗੀ, ਸੰਸਾਰ ਹੈਗਾ, ਮੈਂ ਹੈਗਾ, ਇਹ ਸਭ ਤੋਂ ਵੱਡਾ ਭਰਮ ਹੈ। ਆਪਾਂ ਤੋਂ ਪਹਿਲਾਂ ਵੀ ਕਹਿੰਦੇ ਗਏ ਮੈਂ ਹੈਗਾ, ਪਤਾ ਨਹੀਂ ਕਿੰਨੇ ਕੁ ਹੋਲੇ ਰਹੇ ਤਾਂ ਹੈ ਨਹੀਂ ਭਾਈ। ਇਹ ਭਰਮ ਹੈ ਕਿ ਮੈਂ ਇੱਥੇ ਰਹਿਣਾ, ਮੈਂ ਇੱਥੇ ਹੈਗਾ। ਇਹ ਜਿਹੜਾ ਭਰਮ ਹੈ ਕੀ ਕਰਦਾ, ਜੂਨੀਆਂ ਚ ਸੰਘਾਰ ਕਹੀਏ ਦੁੱਖ, 84 ਲੱਖ ਜੂਨੀਆਂ ਦੀ ਬਿਪਤਾ ਦੁੱਖ ਵਿੱਚ ਪਾਉਂਦਾ ਜੀਵ ਨੂੰ ਕਿ ਮੈਂ ਹੈਗਾ, ਸੰਸਾਰ ਹੈਗਾ, ਮੇਰੀ ਪ੍ਰੋਪਰਟੀ ਹੈਗੀ, ਪੁੱਤਰ ਧੀ ਹੈਗੇ, ਮੈਂ ਵਿਦਵਾਨ ਹੈ, ਮੈਂ ਕਰਤਾ ਹੈ। ਇਹ ਜਿਹੜਾ ਭਰਮ ਹੈ ਜੂਨੀ ਸੰਘਾਰ, ਇਹ ਜਮ ਜਮ ਮਰੇ ਮਰੇ ਫੁਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ ਪੱਟ। ਹੁਣ ਉਪਦੇਸ਼ ਬਗਦੇ ਨੇ ਇਹ ਭਰਮ ਵਿੱਚ ਪਏ ਹੋਏ ਸੰਸਾਰੀ ਲੋਕੋ, ਤੁਸੀਂ ਸ਼ਰਨ ਆਓ ਗੁਰੂ ਰਾਮਦਾਸ ਮਹਾਰਾਜ ਜੀ ਦੀ, ਤਾਂ ਤੇ ਜੂਨੀਆਂ ਦਾ ਸੰਘਾਰ ਜੋ ਜੂਨੀਆਂ ਵਿੱਚ ਪੈ ਪੈ ਕੇ ਦੁੱਖ ਦਰਿਦਰ ਸਾਨੂੰ ਮਿਲ ਰਹੇ ਹਨ, ਉਹਨਾਂ ਤੋਂ ਬਚ ਸਕੀਏ।
1: ਜਮ ਕੋ ਡੰਡ ਕਾਲ ਗੁਰਮਤ ਚਾਈ ਹੈ।
0: ਜਿਹੜਾ ਜਮਾਂ ਦਾ ਅੰਤ ਸਮੇਂ ਡੰਡਾ ਹੈ, ਜਮਕਾਲ ਸਹਿ ਸਿਰ ਡੰਡਾ ਹੈ, ਮਹਾਰਾਜ ਦੀ ਬਾਣੀ ਤੁਸੀਂ ਨਿੱਤ ਸੁਣਦੇ ਹੋ ਸੋਹਣੇ ਸਾਹਿਬ ਜੀ ਦੀ, ਉਹਨੇ ਤਕੜੇ ਪਾਏ ਹਾਥ। ਬਹੁਤ ਜਗ੍ਹਾ ਮਹਾਰਾਜ ਦੀ ਬਾਣੀ ਨੇ ਬਚਨ ਕੀਤਾ, ਗਲ ਸੰਗਲ ਘੱਤ ਚ ਲਾਇਆ, ਉਹ ਗਲ ਵਿੱਚ ਸੰਗਲ ਪਾ ਕੇ ਖਿੱਚਦੇ ਹਨ ਭਾਈ। ਉਹਨਾਂ ਦਾ ਜਿਹੜਾ ਜਮਕਾਲ ਅੰਤ ਸਮੇਂ ਦਾ ਡਰ ਹੈ, ਜਮਾਂ ਦਾ ਡਰ ਹੈ, ਉਹ ਦੂਰ ਹੋ ਜਾਊਗਾ। ਆਓ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ, ਉਥੋਂ ਗੁਰਮਤ ਮਿਲੇ, ਗੁਰੂ ਦੀ ਮਤ, ਗੁਰੂ ਦੀ ਸਿੱਖਿਆ, ਤਾਂ ਕਿ ਜੂਨੀਆਂ ਦੇ ਸੰਘਾਰ ਦੁੱਖਾਂ ਤੋਂ ਬਚ ਸਕੀਏ, ਭਰਮਾਂ ਤੋਂ ਬਚ ਸਕੀਏ, ਤੇ ਅੰਤਕਾਲ ਸਮੇਂ ਜਮਾਂ ਦੇ ਡੰਡੇ ਤੋਂ ਬਚ ਸਕੀਏ।
1: ਮਨ ਪ੍ਰਾਣੀ ਮੋਦ ਵਿਚਾਰ ਅਹਿਨਸ ਜਪ।
0: ਇਹ ਪ੍ਰਾਣਾ ਦੇ ਆਧਾਰ, ਪ੍ਰਾਣੀ ਦਾ ਅਰਥ ਹੈ ਜੋ ਪ੍ਰਾਣਾ ਦੇ ਆਧਾਰ, ਸਵਾਸਾਂ ਦੇ ਆਧਾਰ ਚੱਲਦਾ ਹੋਵੇ। ਇਹ ਸਾਡਾ ਜਿਹੜਾ ਸਰੀਰ ਹੈ ਇਹ ਪ੍ਰਾਣਾ ਦੇ ਆਧਾਰ ਚੱਲ ਰਿਹਾ। ਵਾਜਾ ਪਵਣ ਵਜਾਇਆ, ਜਿੱਦਣ ਇਹਦੇ ਵਿੱਚ ਹਵਾ ਦਾ ਆਸਰਾ ਨਹੀਂ ਰਹਿਣਾ, ਸਾਨੂੰ ਸਭ ਨੇ ਕਹਿ ਦੇਣਾ ਚੜ੍ਹਾਈ ਕਰ ਗਿਆ। ਇਹਨੂੰ ਪ੍ਰਾਣੀ ਤਾਂ ਕਹਿੰਦੇ ਆ, ਪ੍ਰਾਣਾ ਦੇ ਆਸਰੇ ਚੱਲਣ ਵਾਲੀ ਚੀਜ਼ ਹੈ। ਤੇ ਗੁਰਸਿੱਖ ਪਿਆਰਿਓ, ਜਿਵੇਂ ਪਾਣੀ ਨਾਲ ਚੱਲਣ ਵਾਲੀ ਚੀਜ਼ ਨੂੰ ਪਾਣੀ ਨਾਲ ਚੱਲਣ ਵਾਲੀ, ਪਾਣੀ ਦਾ ਜਹਾਜ਼ ਕਹਿੰਦੇ, ਪੈਟਰੋਲ ਨਾਲ ਚੱਲਣ ਵਾਲੇ ਭਾਈ ਤੇਲ ਦੇ, ਇਸੇ ਤਰ੍ਹਾਂ ਕੋਲਿਆਂ ਨਾਲ ਚੱਲਣ ਵਾਲੀ ਗੱਡੀ ਨੂੰ ਕੋਲਿਆਂ ਨਾਲ ਚੱਲਣ ਵਾਲੀ ਕਹਾਂਗੇ। ਇਹ ਜਿਹੜੀ ਸਾਡੇ ਸਰੀਰ ਰੂਪੀ ਗੱਡੀ ਹੈ, ਹਵਾ ਨਾਲ ਚੱਲਦੀ ਹੈ, ਪ੍ਰਾਣਾ ਦੇ ਆਸਰੇ ਚੱਲ ਰਹੀ ਹੈ, ਇਸ ਕਰਕੇ ਇਹਦਾ ਨਾਮ ਪ੍ਰਾਣੀ ਹੈ। ਇਹ ਪ੍ਰਾਣਾ ਦੇ ਆਸਰੇ ਜੀਵਨ ਵਾਲੇ ਮਨੁੱਖ, ਆਪਣੇ ਮਨ ਮੁਗਧ ਮੂਰਖ ਨੂੰ ਸਮਝਾਉਣਾ ਕਰ,
1: ਕਰਮ ਕਰਮ ਪੂਰੇ ਸਤਿਗੁਰ ਪਾਈ ਹੈ।
0: ਸਮਝਾਉਣਾ ਆਪਣੇ ਮਨ ਨੂੰ ਆਲੇ ਦੁਆਲੇ ਨਾ ਭਟਕਦਾ ਫਿਰ, ਕੱਚੇ ਪਿੱਲਿਆਂ ਤੋਂ ਇਹ ਕੰਮ ਨਹੀਂ ਹੋਣਾ, ਇਧਰ ਉਧਰ ਨਾ ਜਾ। ਜੇ ਧਰਮੀ ਬਣਨੇ, ਨਿਸ਼ਕਾਮ ਕਰਮ ਕਰਨੇ ਸਿੱਖਣੇ, ਕਾਮਨਾ ਦੇ ਜਿਹੜੇ ਕਰਮ ਨੇ ਉਹ ਤਾਂ ਆਪੇ ਆ ਜਾਂਦੇ ਆਪਾਂ ਨੂੰ। ਗੁਰਮੁਖ ਪਿਆਰਿਓ, ਜੋਬਾਂ ਆਪਾਂ ਕਾਮਨਾ ਖਾਤਰ ਕਰ ਰਹੇ ਹਾਂ, ਖੇਤੀ ਕਾਮਨਾ ਖਾਤਰ ਕਰ ਰਹੇ ਹਾਂ, ਆਸੀ ਪਾਠ ਪੂਜਾ ਵੀ ਕਾਮਨਾ ਖਾਤਰ ਕਰ ਰਹੇ ਹਾਂ। ਕੋਈ ਤਨਖਾਹ ਮਿਲੂਗੀ, 5-10-20 ਪਾਉਂਡ ਆਉਣਗੇ ਗੁਰਸਿੱਖ ਪਿਆਰਿਓ। ਜਗ ਪੁੰਨ ਵੀ ਆਪਾਂ ਕਾਮਨਾ ਕਰਕੇ ਕਰ ਰਹੇ, ਉਹਨਾਂ ਵਿੱਚੋਂ ਮੰਗਾਂ ਨੇ ਸਾਡੀਆਂ ਪੂਰੀਆਂ ਹੋਣ। ਪਰ ਜਿਹੜਾ ਨਿਸ਼ਕਾਮ ਕਰਮ ਹੈ ਨਾ, ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ, ਕਰਮ ਕਰਤ ਹੋਵੇ ਨਹਿ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ। ਇਹ ਜਿਹੜਾ ਉਪਦੇਸ਼ ਹੈ ਇਹ ਪੂਰੇ ਸਤਿਗੁਰ ਤੋਂ ਹੀ

0: वचन करदे ने गुरू रामदास महाराज असी बलिहार जाने बलिहार जाने सतगुरु गुरु अमरदास महाराज ते धन गुरु रामदास जी अपने तुहाडे नाम उतो कुर्बान जाने सदके जाने
1: पावन उपमा देओ पावन सेवा सरेओ
0: बेनती निम्रता दे नाल भट कर रहे ने गुरु रामदास महाराज जी असी अपने मुख तो थोड़ी की उपमा करिए साडे कोई शक्ति नहीं थोड़ी सेवा भी कर सकीए कावन उपमा देओ कावन सेवा सरेओ कहिए सरदी नहीं सातो असी केड़ी सेवा करन जोगे हैं भाई की सेवा आप करांगे की उपमा करांगे उपमा तो रहत हन साडे सतगुरु ओ ता अनुपम हन जितनी भी उपमा करांगे ओ घट होवेगी किसे दी शक्ति तो आप घट वचन कह दिए ओ सगो नाराज होया कर दे थानेदार नु हौलदार कह दिए ते फिर उन्हें नाराज होना गुरसिख प्यारियो ओ वड्डे तो वड्डा है उच्चे तो उच्चा है असी ओदी की उपमा कर सकदे हैं गुरसिख प्यारियो की सेवा कर सकदे हैं आप ए ता जिन्नी उपमा हुआ क्या हो कथी कथे कथ देखा मैं कथ न कथ न जाई जो तुद भावे सोई आख तिल तेरी वड्याई मैं सारी जिंदगी ग्रंथ लिखी जमा बोली जमा प्रचार करी जमा कथा कीर्तन करी जमा तेरी एक तिल जिन्नी भी उपमा नहीं हो सकनी तेरी उपमा एडी है हुण समुद्र नु भाई कौन तोले कोई तखड़ी बनी है जड़ी समुद्र नु तोले महाराज गुरु नानक दे मल्हार विच कहने जेड़ा पर्वत है धरती पानी पर्वत भार क्यों कंडा तोले सुनियार तोला मासा रतक पाए नानक पुछया दे पुजाए हुण सुनियार वीर हन ऐसे भी दुकाना ने तुहाडे ओदे कोल कंडी हुंदी है सेवना जोखण वाली गहने जे ओनू तुसी जाके कहो कि समुद्र नू जोख एदे नाल आ जेड़े पहाड़ खड़े अपनी कंडी नाल जोख तू धरती नू कंडी नाल जोख ओ धरती पानी पर्वत पहार क्यों कंडा तोले सुनियार ओदी कंडी विचे चीजा नहीं तोलिया जानिया इस तरह ही वाहिगुरु जो है ओ तां धरती पानी पर्वत पहार है भाई ओनू साडी बुद्ध रूपी कंडी नहीं जोख सकदी साडियां बुद्धियां ओ तां कंडियां हन सुनियार दियां ओ पहाड़ां नू कद जोखूगी ते कंडी दी तां सिबते हुंदी है तोला मासा रतक पाए रतियां जोख दिंदी है मासे तोले किते किलो तां कंडी विच पैंदा ही नहीं हुंदा प्रेमियों ओ हुण पट बेनती करदे ने वाहिगुरु तेरी उपमा अगम अथाह है गुरु रामदास गुरु अमरदास जी असी ना तां उपमा करन जोगे हैं ना तेरी कुछ सेवा करन जोगे हां
1: एक मुख रसना रस जुग जोर कर
0: बस हुण साडे कोल तां इको ताण माण है एक रसना जो तू दती है हाथ बन के असी तेरी सिफत कर दे रही है रसना द्वारा तेरा नाम जप दे रही है तेनू याद कर दे रही है यही तेरी उपमा यही तेरी सेवा है जो वाहिगुरु दा सिमरन करना एहा पूजा महाराज ने बाणी विच पूजा बाबद कहता पूजा कीजे नाम ते आई है वाहिगुरु दा जेड़ा नाम ते आउणा है यही ओदी पूजा है यही ओदी सेवा है
1: हुन मन बच क्रम जान अनत दूजा ना मान
0: सिखिया दे रहे ने पट अपने नाल दे अनु संगत नू के मन करके बाणी बचन करके कर्म शरीर करके ऐसा उपदेश मिलिया गुरु रामदास तो बिना किसे होर नू जानना ना करिए गुरु तो बिना ए गुरु नानक दी जेड़ी गदी है पुन मन बच क्रम जान अनत दूजा ना मान एक भी दूजे नू नहीं होर मनना गुरु घर नू छड़ के गुरु दरबार नू गुरु नानक दे दर नू बाणी नू छड़ के किसे होर दूजे नू नहीं मनना
1: नाम सो अपार सार बीनो गुर रिद तार
0: ओ काल पुरख वाहिगुरु दा नाम जेड़ा सतगुर नानक देव जी सचखंड तो लेके आए बाबा बैदा सचखंड नौनिद नाम गरीबी पाई ओही नाम फिर गुरु नानक देव जी ने बाबा लहणा साहब जी नू गुरु अंगद दे रूप विच बख्श दिता ओही गुरु अंगद देव पातशाह ने अमर अमर वरतायो श्री गुरु अमरदास महाराज जी नू बख्शे ਉਹੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਸਾਰ ਸ੍ਰੇਸ਼ਟ ਵਾਹਿਗੁਰੂ ਦਾ ਨਾਮ ਹੈ ਉਹ ਧੰਨ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕੀਤਾ।
1: ਨਲ ਕਲ ਪਾਰਸ ਪਰਸ ਕੱਚ ਕੰਚਨਾ ਹੋਏ।
0: ਉਹ ਨਲ ਹੁਣ ਇੱਥੇ ਭੱਟ ਜੀ ਦਾ ਨਾਮ ਹੈ ਭਾਈ, ਨਲ ਕਵੀ ਜੀ ਭੱਟ ਬਚਨ ਕਰਦੇ ਨੇ, ਜਿਵੇਂ ਗੁਰੂ ਰਾਮਦਾਸ ਮਹਾਰਾਜ ਸ੍ਰੀ ਗੁਰੂ ਅਮਰਦਾਸ ਜੀ ਨੂੰ ਪਰਸ ਕੇ ਉਹਨਾਂ ਦਾ ਹੀ ਰੂਪ ਬਣ ਗਏ। ਜਿਵੇਂ ਲੋਹੇ ਨੂੰ ਪਾਰਸ ਨਾਲ ਲਾ ਦੋ ਤੇ ਸਿਉਣਾ ਬਣ ਜਾਂਦਾ, ਪਰ ਸ੍ਰੀ ਗੁਰੂ ਰਾਮਦਾਸ ਕੈਸੇ ਬਣੇ? ਉਹ ਲੋਹੇ ਤੋਂ ਸਿਉਣਾ ਨਹੀਂ ਬਣੇ, ਪਾਰਸ ਨੂੰ ਪਰਸ ਕੇ ਪਾਰਸ ਹੀ ਬਣ ਗਏ। ਇਹੀ ਭੇਦ ਸ਼ਾਸਤਰ ਨੇ ਕਿਹਾ ਕਿ ਪਾਰਸ ਮੈਂ ਔਰ ਸੰਤ ਮੈਂ ਬੜੋ ਅੰਤਰ ਹੋ ਆਹੇ। ਸ਼ਾਸਤਰ ਕਹਿੰਦਾ ਜਿਹੜਾ ਪਾਰਸ ਦਾ ਵੱਟਾ ਹੈ ਔਰ ਗੁਰੂ ਹੈ ਮਹਾਂਪੁਰਖ ਹੈ ਉਹਦੇ ਵਿੱਚ ਬੜਾ ਭੇਦ ਹੈ ਭਾਈ। ਕੀ ਭੇਦ ਹੈ? ਪਾਰਸ ਮੈਂ ਔਰ ਸੰਤ ਮੈਂ ਬੜੋ ਅੰਤਰ ਹੋ ਆਹੇ। ਉਹ ਲੋਹਾ ਕੰਚਨ ਕਰੇ ਉਹ ਕਰ ਗਏ ਆਪ ਸਮਾਹੇ। ਜਿਹੜਾ ਪਾਰਸ ਹੈ ਉਹ ਲੋਹੇ ਨੂੰ ਸਿਉਣਾ ਕਰਦੇ, ਪਰ ਗੁਰੂ ਤਾਂ ਸਿੱਖ ਨੂੰ ਜੇ ਮਿਲ ਜਾਵੇ, ਸਿੱਖ ਗੁਰੂ ਨਾਲ ਮਿਲ ਜਾਵੇ, ਉਹ ਤਾਂ ਆਪਣਾ ਹੀ ਰੂਪ ਦੇ ਦਿੰਦਾ। ਬਾਬਾ ਲਹਿਣਾ ਜੀ ਮਿਲੇ ਗੁਰੂ ਨਾਨਕ ਨੂੰ, ਨਾਨਕ ਹੀ ਬਣ ਗਏ। ਗੁਰੂ ਅੰਗਦ ਦੇਵ ਜੀ ਬਣ ਗਏ ਸਰੂਪ, ਅਮਰਦਾਸ ਜੀ ਮਿਲੇ ਉਹ ਅਮਰ ਸਰੂਪ ਹੀ ਬਣ ਗਏ। ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਆਪ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਪਾਰਸ ਪ੍ਰਾਪਤ ਹੋਏ, ਤੁਸੀਂ ਉਹਨਾਂ ਦਾ ਹੀ ਰੂਪ ਬਣ ਗਏ ਹੋ।
1: ਚੰਦਨਾ ਸੁਬਾਸ ਜਾਸ ਸਿਮਰਤ ਅੰਤਰ।
0: ਕਿਵੇਂ ਬਣੇ ਹੋ ਤੁਸੀਂ? ਜਿਵੇਂ ਚੰਦਨ ਦਾ ਰੁੱਖ ਜਿਸ ਜੰਗਲ ਵਿਚ ਹੁੰਦਾ ਹੈ, ਅਨ ਤਰ ਤਰ ਨਾਮ ਹੈ ਰੁੱਖ ਦਾ, ਜਿਹੜੇ ਅਨ ਕਈਏ ਹੋਰ ਰੁੱਖ ਹੁੰਦੇ ਹੈ ਉਹ ਵੀ ਸਾਰੇ ਚੰਦਨੀ ਹੀ ਹੋ ਜਾਂਦੇ ਨੇ। ਚੰਦਨ ਸੰਗ ਬਨਾਸ ਪਤ ਸਭ ਚੰਦਨ ਹੋਵੇ, ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਕਬੀਰ ਸਾਹਿਬ ਜੀ ਨੇ ਵੀ ਬਚਨ ਕੀਤਾ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜੇ ਉਠਾਕ ਪਲਾਸ, ਉਹ ਪੇ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਧੰਨ ਗੁਰੂ ਰਾਮਦਾਸ ਜੀ, ਤੁਸੀਂ ਗੁਰੂ ਅਮਰਦਾਸ ਪਾਰਸ ਚੰਦਨ ਉਹਨਾਂ ਨੂੰ ਸੰਪਰਕ ਕਰਕੇ ਤੁਸੀਂ ਵੀ ਚੰਦਨ ਤੇ ਪਾਰਸ ਨੂੰ ਬਣ ਗਏ। ਹੁਣ ਧੰਨ ਗੁਰੂ ਰਾਮਦਾਸ ਜੀ ਤੁਹਾਡੀ ਵਡਿਆਈ ਹੈ, ਜੋ ਸਿੱਖ ਸੰਗਤਾਂ ਤੁਹਾਨੂੰ ਪਰਸਦੀਆਂ ਨੇ, ਤੁਹਾਡੇ ਦਰਸ਼ਨ ਕਰਦੀਆਂ ਨੇ, ਤੁਹਾਡੀ ਸੰਗਤ ਕਰਦੇ ਨੇ, ਉਹਨਾਂ ਸਿੱਖਾਂ ਨੂੰ ਵੀ ਆਪ ਚੰਦਨ ਬਣਾ ਰਹੇ ਹੋ, ਉਹਨਾਂ ਦੇ ਅੰਦਰ ਵੀ ਸ਼ੁਭ ਗੁਣਾਂ ਦੀ ਸੁਗੰਧੀ ਭਰ ਦਿੰਦੇ ਹੋ। ਉਹ ਵੀ ਸਿਉਣੇ ਵਰਗੇ, ਜਿਵੇਂ ਅੱਠਾਂ ਧਾਤਾਂ ਵਿਚੋਂ ਸਿਉਣਾ ਸ਼ੁੱਧ ਮੰਨੇ ਹੈ, ਸਭ ਤੋਂ ਉੱਤਮ ਮੰਨੇ ਹੈ। ਗੁਰੂ ਦੀ ਸੰਗਤ ਗੁਰੂ ਨਾਲ ਪਰਸ਼ ਕਰਕੇ ਮਨੁੱਖ ਜਨਮ ਵੀ ਸ਼ੁੱਧ ਹੋ ਜਾਂਦਾ ਆਪ ਜੀ ਦੀ ਸਿੱਖਿਆ ਉਪਦੇਸ਼ ਨੂੰ ਲੈ ਕੇ। ਜਿਵੇਂ ਇੱਕ ਚੰਦਨ ਸਾਰੇ ਜੰਗਲ ਨੂੰ ਚੰਦਨ ਬਣਾ ਦਿੰਦਾ, ਇਸੇ ਤਰ੍ਹਾਂ ਤੁਸੀਂ ਇੱਕ ਗੁਰੂ ਸਾਰੀਆਂ ਸਿੱਖ ਸੰਗਤਾਂ ਨੂੰ ਚੰਦਨ ਬਣਾ ਰਹੇ ਹੋ, ਸ਼ੁਭ ਗੁਣਾਂ ਦੀ ਸ਼ੋਭਾ ਦੇ ਰਹੇ ਹੋ।
1: ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀਨ ਵਾਰੇ।
0: ਰਾਮਦਾਸ ਮਹਾਰਾਜ ਆਪ ਦੇ ਦਰਸ਼ਨ ਕੈਸੇ ਹਨ, ਆਪ ਦਾ ਦਰਬਾਰ ਕੈਸਾ ਹੈ? ਤੁਹਾਡੇ ਦਰਬਾਰ ਵਿਚ ਆਉਣ ਕਰਕੇ ਹੀ ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ। ਪੈਸਾ ਡਰ ਹੈ ਭਾਈ ਆਪਣੇ ਸਤਿਗੁਰਾਂ ਦਾ, ਆਪ ਨਿਤ ਆਉਂਦੇ ਹੋ ਗੁਰੂ ਘਰ ਵਿਚ, ਬਸ ਜਿੰਨੇ ਵਿਸ਼ੇ ਵਕਾਰ ਹੈ ਯਾ ਗੁਰੂ ਘਰ ਵਿਚ ਦਾਖਲ ਹੋ ਆਪੇ ਨੱਠ ਜਾਂਦੇ ਗੁਰਸਿੱਖ ਪਿਆਰਿਓ। ਇਹ ਦਰ ਗੁਰੂ ਨਾਨਕ ਦਾ ਅਕਾਲ ਪੁਰਖ ਸਦਰਸ ਦਰ ਹੈ, ਜਾ ਕੇ ਦੇਖਤ ਦੁਆਰੇ। ਦੂਜਾ ਅਰਥ ਸ੍ਰੀ ਅੰਮ੍ਰਿਤਸਰ ਸਾਹਿਬ ਤੁਸੀਂ ਰਚਨਾ ਰਚੀ, ਉਥੇ ਜਾਓ ਪ੍ਰੇਮੀਓ, ਜਾਂਦੇ ਸਾਰ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੁਹਾਡਾ ਸਾਥ ਛੱਡ ਜਾਣਗੇ। ਨਿਮਰਤਾ ਵਿਚ ਆ ਜਾਓਗੇ, ਭੈ ਵਿਚ ਆ ਜਾਓਗੇ, ਪ੍ਰਤੀਤ ਵਿਚ ਆ ਜਾਓਗੇ, ਅੱਖਾਂ ਸਭ ਨੂੰ ਰੱਬ ਰੂਪ ਦੇਖਣਗੀਆਂ, ਕੰਨਾਂ ਵਿਚ ਰੱਬ ਦੀ ਬਾਣੀ ਪਵੇਗੀ, ਤੁਹਾਡੀ ਚਾਲ ਵੀ ਉਥੇ ਵੇਖੋ ਜਾ ਕੇ ਕੁਦਰਤੀ, ਕਿਸੇ ਨੂੰ ਕਹਿਣਾ ਨਹੀਂ ਪੈਂਦਾ ਕਿ ਹੌਲੀ ਤੁਰੋ। ਜਿਹੜਾ ਬੰਦਾ ਪ੍ਰਕਰਮਾ ਵਿਚ ਚਲੇ ਜਾਂਦਾ ਉਹਦੀ ਸਹਿਜ ਤੌਰ ਤੇ ਹੀ ਤੋਰ ਆਪੇ ਹੌਲੀ ਹੋ ਜਾਂਦੀ ਹੈ, ਉੱਚੀ ਬੋਲਣ ਤੋਂ ਆਪੇ ਹਟ ਜਾਂਦਾ, ਕੋਈ ਨਹੀਂ ਕਹਿੰਦਾ ਕਿ ਉੱਚੀ ਨਾ ਬੋਲੋ। ਉਥੇ ਭਾਈ ਗੁਰੂ ਦਾ ਦੁਆਰਾ ਹੀ ਐਸਾ, ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ। ਹੇ ਸਤਿਗੁਰ ਰਾਮਦਾਸ ਜੀ, ਐਸਾ ਦਰ ਐਸੇ ਦਰਸ਼ਨ ਹਨ ਤੁਹਾਡੇ, ਸਾਰੇ ਵਿਸ਼ੇ ਵਿਕਾਰ ਦੂਰ ਹੋ ਜਾਂਦੇ ਹਨ।
1: ਜੀ ਹਾਂ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ।
0: ਨਲ ਕਵੀ ਜੀ ਕਹਿੰਦੇ ਐਸਾ ਤੁਹਾਡਾ ਨਾਮ ਹੈ ਸੱਚਾ ਨਿਰੰਕਾਰ ਦਾ, ਨਾ ਤੇਰਾ ਨਿਰੰਕਾਰ ਹੈ ਨਾ ਲਹਿ ਨਰਕ ਨਾ ਜਾਈਏ। ऐसा तेरा नाम है मैं उस तो बार बार कुर्बान जाना लखां बार सदके जांदा
1: राज जोग तख्त दीन गुरु रामदास
0: गुरु रामदास महाराज श्री गुरु अमरदास महाराज जी ने आप जी ते कृपा करके राज जोग गृहस्थ विच ही राजे त्यागी रहना बाहर जंगलां विच जाके जोग नहीं कमाना गृहस्थ विच रह के सब कुछ धन दौलत पदार्था दे ढेर लगे रहंदे सी अमृतसर साहब गुरसिख प्यारियो चारे पासे तो बरसन लगी लक्ष्मी चार सवेरे तो माया धन दौलत आउंदी सी पदार्थ पर धन गुरु रामदास ना उस वल दृष्टि करदे सी ना चाहुंदे सी ना सेवका नू कदे पुछे सी किन्नी आई है किन्नी गई है ऐसा राज जोग राज विच रहंदे आ जोग

0: ਚੰਦ ਹੈ, ਸੀਤਲ ਰੋਸ਼ਨ ਹੈ ਗੁਰਸਿੱਖ ਪਿਆਰਿਓ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਚੰਦਰਮਾ ਸਰੂਪ ਸੀਤਲ ਚਾਲਣਾ ਦੇਣ ਵਾਸਤੇ ਅਗਿਆਨਤਾ ਦਾ ਅੰਧੇਰਾ ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਇਆ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਚੰਦਰਮਾ ਸਰੂਪ ਸੀਤਲ ਪ੍ਰਗਟ ਹੋਏ, ਜਗਤ ਭਇਓ ਆਨੰਦ। ਇਕ ਪੰਜਾਬ ਨੀ ਗੁਰਸਿੱਖ ਪਿਆਰਿਓ, ਸਾਰਾ ਸੰਸਾਰ ਹੀ ਖੁਸ਼ੀਆਂ ਖੇੜੇ ਵਿਚ ਲਿਆਤਾ ਗੁਰੂ ਨਾਨਕ ਦੇਵ ਜੀ ਨੇ ਆ ਕੇ। ਬਾਬੇ ਤਾਰੇ ਚਾਰ ਚੱਕ ਨੌਕਣ ਪ੍ਰਿਥਵੀ ਸੱਚਾ ਢੋਆ, ਸਾਰੇ ਜਗਤ ਨੂੰ ਇਹ ਖੁਸ਼ੀਆਂ। ਕਦੇ ਨਾਨਕ ਪ੍ਰਕਾਸ਼ ਦੀ ਕਥਾ ਸੁਣੋ, ਗੁਰੂ ਨਾਨਕ ਦੇਵ ਦਾ ਅਵਤਾਰ ਜਦੋਂ ਗੁਰੂ ਨਾਨਕ ਦੇਵ ਮਾਤਾ ਦੇ ਪੇਟ ਵਿਚ ਪ੍ਰਵੇਸ਼ ਕਰੇ, ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਇੱਥੇ ਤੱਕ ਲਿਖਿਆ, ਮੱਝਾਂ ਦੂਣਾ ਦੁੱਧ ਦੇਣ ਲੱਗ ਪਈਆਂ ਸੀ, ਸੁੱਕੇ ਦਰਖਤ ਨਨਘਾਰੀ ਉਸ ਤਲਵੰਡੀ ਦੇ ਹਰੇ ਹੋ ਗਏ ਸੀ। ਗੁਰਸਿੱਖ ਪਿਆਰੇ, ਲੋਕ ਹੈਰਾਨ ਸਨ, ਇਹ ਦਰਖਤ ਤਾਂ ਸੁੱਕੇ ਸਨ, ਇਹ ਹਰੇ ਕਿਵੇਂ ਹੋ ਗਏ, ਨਾ ਕਿਸੇ ਨੇ ਦਵਾਈ ਪਾਈ ਏ। ਉਹਨਾਂ ਨੂੰ ਵੀ ਹਰਿਆਵਲ ਦੀਆਂ ਕੁੰਬੜਾਂ ਫੁੱਟ ਗਈਆਂ। ਇਹ ਕੋਈ ਅਚਰਜ ਗੱਲ ਨਹੀਂ, ਜਿੱਥੇ ਪ੍ਰਾਈਮ ਮਿਨਿਸਟਰ ਨੇ ਜਾਣਾ ਉਹਦੇ ਸੇਵਾਦਾਰ ਗਲੀਆਂ ਸੜਕਾਂ ਸਭ ਸਾਫ਼ ਕਰ ਦਿੰਦੇ ਨੇ, ਝੰਡੀਆਂ ਲਾ ਦਿੰਦੇ, ਸਜਾ ਦਿੰਦੇ ਚੌਂਕਾਂ ਨੂੰ। ਜਿੱਥੇ ਪਰਮਾਤਮਾ ਨੇ ਆਉਣਾ ਹੋਣਾ ਸੀ ਉਸ ਸ਼ਹਿਰ ਨੂੰ ਵੀ ਦੇਵੀ ਦੇਵਤਿਆਂ ਨੇ ਸਜਾਉਣਾ ਹੀ ਸੀ, ਜਿੱਥੇ ਆਪ ਵਾਹਿਗੁਰੂ ਨੇ ਆਉਣਾ ਸੀ। ਇੰਚੀਆਂ ਖੁਸ਼ੀਆਂ ਖੇੜੀਆਂ ਨਨਕਾਣੇ ਸਾਹਿਬ ਵਿਚ ਅਵਤਾਰ ਤੋਂ ਪਹਿਲਾਂ ਹੀ ਆ ਗਈਆਂ ਸੀ। ਗੁਰਸਿੱਖ ਪਿਆਰਿਓ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕੌੜਾ ਬਚਨ ਬੋਲਣਾ ਹੀ ਭੁੱਲ ਗਏ ਸ਼ਹਿਰ ਵਿਚ ਲੋਕ, ਇਕ ਦੂਜੇ ਨੂੰ ਪਿਆਰ ਵਧਣ ਲੱਗ ਗਿਆ, ਠੰਡੀਆਂ ਹਵਾਵਾਂ, ਫੁੱਲਾਂ ਦੇ ਬਗੀਚੇ ਖਿੜ ਗਏ। ਆ ਗੁਰੂ ਰਾਮਦਾਸ ਜੀ ਦੀ ਕਥਾ ਤੁਸੀਂ ਸੁਣਦੇ ਹੋ, 1591 ਵਿਚ ਜਦੋਂ ਮਹਾਰਾਜ ਦਾ ਅਵਤਾਰ ਹੋਇਆ, ਲਾਹੌਰ ਚੂਨਾ ਮੰਡੀ ਕੋਲੇ ਰਾਵੀ ਵਗਦੀ ਹੈ, ਹੁਣ ਤਾਂ ਥੋੜੀ ਜੀ ਦੂਰ ਹੈ, ਪਹਿਲਾਂ ਤਾਂ ਬਿਲਕੁਲ ਨਾਲ ਵਗਦੀ ਸੀ। ਤਾਂ ਗੁਰਸਿੱਖ ਪਿਆਰਿਓ, ਅੰਮ੍ਰਿਤ ਵੇਲੇ ਮਹਾਰਾਜ ਦਾ ਅਵਤਾਰ ਹੋਇਆ ਤੇ ਉਦੋਂ ਸਾਧੂ ਸੰਤ ਰਿਸ਼ੀ ਮੁਨੀ ਉਹ ਇਸ਼ਨਾਨ ਕਰਨ ਜਾਂਦੇ ਹੁੰਦੇ ਸੀ ਰਾਵੀ ਚ, ਤੇ ਆਉਂਦੇ ਹੋਏ ਰਾਵੀ ਦਾ ਜਲ ਕਮੰਡਲਾਂ ਚ ਲਿਆਉਂਦੇ ਹੁੰਦੇ ਸੀ ਚਿੱਪੀਆਂ ਚ ਭਰ ਕੇ। ਤੇ ਗੁਰਮੁਖ ਪਿਆਰੇ, ਉਹ ਜਦੋਂ ਅੰਮ੍ਰਿਤ ਵੇਲੇ ਉਹ ਜਲ ਵੇਖਿਆ ਨਾ ਚਿੱਪੀਆਂ ਦੇ ਵਿਚ ਕਮੰਡਲਾਂ ਦੇ ਵਿਚ, ਉਹ ਜਲ ਦੁੱਧ, ਕਮੰਡਲ ਸਾਰੇ ਦੁੱਧ ਨਾਲ ਭਰੇ ਹੋਏ। ਜਦੋਂ ਗੁਰੂ ਰਾਮਦਾਸ ਜੀ ਦਾ ਅਵਤਾਰ ਹੋਇਆ ਲਾਹੌਰ ਦੇ ਵਿਚ, ਸਵਾ ਪੈਰ ਰਾਵੀ ਦਰਿਆ ਵੀ ਦੁੱਧ ਦੀ ਬਣ ਕੇ ਵਗੀ ਸੀ। ਆਖੋ ਸਤਿਨਾਮ, ਉਹ ਮਹਾਂਪੁਰਸ਼ ਹੈਰਾਨ ਕਿ ਦੁੱਧ ਕਿੱਥੋਂ ਆ ਗਿਆ, ਇਸ ਰਾਵੀ ਚੋਂ ਪਾਣੀ ਲੈ ਕੇ ਆਏ। ਵਰਣ ਦੇਵਤੇ ਨੇ ਵੀ ਖੁਸ਼ੀ ਮਨਾਈ, ਸਵਾ ਪੈਰ ਰਾਵੀ ਦਰਿਆ ਦੁੱਧ ਦਾ ਬਣ ਕੇ ਵਗਿਆ ਸੀ। ਜਿੱਦਣ ਗੁਰੂ ਰਾਮਦਾਸ ਮਹਾਰਾਜ ਜੀ ਅਵਤਾਰ ਆਏ ਲਾਹੌਰ ਸ਼ਹਿਰ ਦੇ ਵਿਚ, ਗੁਰਸਿੱਖ ਪਿਆਰਿਓ, ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ। ਸਾਰੇ ਜਗਤ ਵਿਚ ਹੀ ਖੇੜਾ ਖੁਸ਼ੀ ਹੈ, ਤੇ ਤੁਸੀਂ 12 ਹੀ ਮਹੀਨੇ ਦਾ ਚੰਦਰਮਾ ਵੇਖ ਲਿਓ ਗੁਰਸਿੱਖ ਪਿਆਰਿਓ, ਤੇ ਪੂਰਨਮਾਸ਼ੀ ਦੇਖਿਓ ਕੱਤਕ ਦੀ, ਪਰਖ ਕੇ ਵੇਖ ਲਿਓ ਜਿੰਨੀ ਰੋਸ਼ਨੀ ਕੱਤਕ ਸੁਦੀ ਪੂਰਨਮਾਸ਼ੀ ਦੇ ਚੰਦਰਮਾ ਦੀ ਹੈ। 11 ਪੂਰਨਮਾਸ਼ੀਆਂ ਹੋਰ ਵੀ ਆਉਣਗੀਆਂ, ਤੀਆ ਇਸ਼ਾ ਵੀ ਨਹੀਂ ਹੁੰਦੀ। ਗੁਰਸਿੱਖ ਪਿਆਰੇ, ਪ੍ਰਥਮ ਹੈ ਨਾਨਕ ਚੰਦ ਜਗਤ ਭਇਓ ਆਨੰਦ, ਜਿਨ੍ਹਾਂ ਦੇ ਆਉਣ ਕਰਕੇ ਸਾਰਾ ਸੰਸਾਰ ਹੀ ਖੁਸ਼ੀਆਂ ਖੇੜਿਆਂ ਨਾਲ ਭਰ ਗਿਆ।
1: ਤਾਰਨ ਮਨੁੱਖ ਜਨ ਕੀਓ ਪ੍ਰਗਾਸ,
0: ਉਹਨਾਂ ਦਾ ਪ੍ਰਕਾਸ਼ ਪ੍ਰਗਟ ਹੋਣਾ। ਕਾਹਦੇ ਵਾਸਤੇ ਪ੍ਰਗਟ ਹੋਏ ਗੁਰੂ ਨਾਨਕ ਦੇਵ ਜੀ? ਥੋੜਾ ਜਿਹਾ ਭੇਸ ਸੀ ਪੁਰਾਣੇ ਸ਼ਾਸਤਰਾਂ ਵਿਚ, ਹੁਣ ਵੀ ਹੈਗਾ। ਸਾਡੇ ਹਿੰਦੂ ਵੀ ਜਦ ਗਿਆ ਵਿਚ ਗਤ ਕਰਾਉਣ ਜਾਂਦੇ ਹਨ, ਧਿਆਨ ਰੱਖਿਓ, ਸੁਣ ਲਿਓ ਪਿਆਰ ਨਾਲ, ਤੁਹਾਨੂੰ ਪਤਾ ਵੀ ਹੋਣੇ, ਜਦ ਪਿਤਰਾਂ ਦੀ ਗੱਤ ਕਰਾਉਣੀ ਏ ਉਦੋਂ ਘਰ ਵਾਲੀ ਨੀ ਕੋਲ ਜਾ ਸਕਦੀ, ਜੱਗ ਵਿਚ ਇਸਤਰੀ ਨੀ ਸੀ ਜਾ ਸਕਦੀ, ਮੰਦਰ ਵਿਚ ਇਸਤਰੀ ਨੀ ਸੀ ਜਾ ਸਕਦੀ। ਉਹਨੂੰ ਗਤੀ ਦੇ ਲੈ ਕੇ ਨੀ ਮੰਨਿਆ ਗਿਆ ਪੁਰਾਣੇ ਗ੍ਰੰਥਾਂ ਵਿਚ ਕਿ ਜੱਗ ਵਿਚ ਜੇ ਇਸਤਰੀ ਚਲੀ ਗਈ ਜੱਗ ਸਫਲਾ ਹੀ ਨੀ ਹੋਣਾ, ਜੇ ਇਸਤਰੀ ਕੋਲ ਚਲੀ ਗਈ ਤਾਂ ਪਿਤਰਾਂ ਦੀ ਗੱਤ ਨੀ ਹੋਣੀ। ਜਦੋਂ ਗਿਆ ਵਿਚ ਗੱਤ ਕਰਾਉਣਾ ਜਾਣਦੇ ਸਾਡੇ ਵੀਰ, ਉਹਦੇ ਘਰ ਵਾਲੀ ਨਾਲ ਨੀ ਜਾ ਸਕਦੀ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਰਾਬਰੀ ਦਾ ਦਰਜਾ, ਇੱਥੇ ਨਲ ਭਗਤ ਜੀ ਕਹਿੰਦੇ ਹਨ, ਤਾਰਨ ਮਨੁੱਖ ਜਨ, ਸਾਰੇ ਮਨੁੱਖਾਂ ਨੂੰ ਤੇ ਇਸਤਰੀਆਂ ਬੀਬੀਆਂ ਨੂੰ ਇਕ ਸਾਰ ਤਾਰਨ ਖਾਤਰ। ਭੇਦ ਨੀ ਰੱਖੇ ਮਹਾਰਾਜ ਨੇ ਤਾਂ ਬਚਨੇ ਕਰਤਾ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ, ਉਹ ਫਰਕ ਹੀ ਮਿਟਾ ਦਿੱਤਾ। ਤਾਰਨ ਮਨੁੱਖ ਜਨ, ਕੀਨ ਕੀਓ ਪ੍ਰਕਾਸ਼ ਉਹਨਾਂ ਦਾ ਅਵਤਾਰ ਹੋਇਆ ਕਾਹਦੇ ਖਾਤਰ ਦੂਜਾ ਅਰਥ ਜਨ ਕਹੀਏ ਸੇਵਕ ਸਾਰੇ ਸੰਸਾਰ ਦੇ ਲੋਕ ਕਿਸੇ ਵੀ ਵਰਨ ਦੇ ਸਨ ਉਹਨਾਂ ਨੂੰ ਤਾਰਨ ਖਾਤਰ ਅਕਾਲ ਪੁਰਖ ਨੇ ਮਨੁੱਖ ਸਰੂਰ ਵਿਚ ਸਰੀਰ ਵਿਚ ਪ੍ਰਕਾਸ਼ ਲਿਆ ਮਨੁੱਖ ਜਾਮਾ ਪਹਿਨ ਕੇ ਗੁਰੂ ਨਾਨਕ ਦੇ ਰੂਪ ਵਿਚ ਆਏ ਸਾਰੇ ਸੰਸਾਰ ਨੂੰ ਤਾਰਨ ਖਾਤਰ
1: ਗੁਰ ਅੰਗਦ ਦਿਓ ਨਿਧਾਨ
0: ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ਉਹ ਨਾਮ ਦਾ ਖਜ਼ਾਨਾ ਗਰੀਬੀ ਦਾ ਖਜ਼ਾਨਾ ਜੋ ਅਕਾਲ ਪੁਰਖ ਸੱਚਖੰਡ ਤੋਂ ਲੈ ਕੇ ਆਏ ਗੁਰੂ ਨਾਨਕ ਦੇਵ ਜੀ ਉਹ ਖਜ਼ਾਨਾ ਬਾਬਾ ਲਹਿਣਾ ਜੀ ਨੂੰ ਬਖਸ਼ ਕੇ ਗੁਰੂ ਅੰਗਦ ਬਣਾ ਦਿੱਤਾ
1: ਅਕਥ ਕਥਾ ਗਿਆਨ
0: ਤੇ ਬਾਬਾ ਲਹਿਣਾ ਜੀ ਨੂੰ ਕੀ ਗਿਆਨ ਦਿੱਤਾ ਅਕਥ ਜੋ ਨਾ ਕਥਣ ਵਾਲਾ ਵਾਹਿਗੁਰੂ ਹੈ ਜੋ ਕਥਿਆ ਨਹੀਂ ਜਾ ਸਕਦਾ ਉਹਦਾ ਗਿਆਨ ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤਾ
1: ਪੰਚ ਭੂਤ ਵਸ ਕੀਨੇ
0: ਪੰਚ ਭੂਤ ਇਹ ਪੰਜ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਭਾਈ ਦੇਖੋ ਇੱਥੇ ਇਹਨਾਂ ਨੂੰ ਭੂਤ ਕਿਹਾ ਇਹ ਭੂਤ ਚਿੰਬੜੇ ਵੇ ਆਪਾਂ ਨੂੰ ਬਿਲਕੁਲ ਸਪਸ਼ਟ ਹੈ ਬਾਣੀ ਵਿਚ ਗੁਰਮੁਖ ਪਿਆਰੇ ਜਦ ਕ੍ਰੋਧ ਚੜਦਾ ਹੈ ਤੇ ਬੰਦਾ ਭੂਤੇ ਬਣ ਜਾਂਦਾ ਹੈ ਆਖੋ ਸਤਨਾਮ ਦੇਖਦਾ ਕਿ ਮੇਰਾ ਬਾਪ ਹੈ ਮਾਂ ਹੈ ਕਬੂਲ ਬੋਲਦਾ ਗਲਤ ਸ਼ਬਦ ਬੋਲਦਾ ਗਲਤ ਕਿਰਿਆ ਕਰਦਾ ਇਹ ਕ੍ਰੋਧ ਭੂਤ ਬਣਾਉਂਦਾ ਕਾਮ ਭੂਤ ਬਣਾਉਂਦਾ ਗੁਰਸਿੱਖ ਪਿਆਰਿਓ ਮਨੁੱਖ ਰਹਿਣੇ ਨਹੀਂ ਦਿੰਦਾ ਧੀ ਭੈਣ ਦੀ ਇੱਜ਼ਤ ਸਾਡੇ ਅੰਦਰ ਰਹਿੰਦੀ ਹੋਣੀ ਜਦੋਂ ਕਾਮ ਭੂਤ ਸਾਡੇ ਤੇ ਚੜਦਾ ਗੁਰਸਿੱਖ ਪਿਆਰਿਓ ਫਿਰ ਲੋਭ ਭੂਤ ਬਣਾਉਂਦਾ ਲੋਭ ਐਸਾ ਭੂਤ ਬਣਾਉਂਦਾ ਉਹ ਦੇਖਦਾ ਹੀ ਨੀ ਕਿ ਗੁਰਦੁਆਰੇ ਦੀ ਗੋਲਕ ਹੈ ਕਾਹਨੂੰ ਤੋੜਨੀ ਹੈ ਅੱਜ ਕੋ ਸਤਨਾਮ ਮੰਦਰਾਂ ਦੀਆਂ ਚੋਰੀਆਂ ਇਹ ਵੀ ਭੂਤ ਬਣਾਉਂਦਾ ਮੋਹ ਹੈ ਜਿਹੜਾ ਉਹ ਵੀ ਭੂਤ ਬਣਾਉਂਦਾ ਮੋਹ ਪੈ ਜਾਵੇ ਗੁਰਸਿੱਖ ਪਿਆਰਿਓ ਭਾਈ ਨੂੰ ਇਹ ਕਵਾਂਗੇ ਤੈਨੂੰ ਵੱਧ ਜ਼ਮੀਨ ਕਿਵੇਂ ਚਲੀ ਜਾਵੇ ਮੈਂ ਦੋ ਕੀਲੇ ਵੱਧ ਲੈਣੇ ਤੂੰ ਚੰਗੀ ਮਹਿਸ ਕਿਵੇਂ ਲੈ ਜਾਵੇ ਤੇਰਾ ਕੀ ਹੱਕ ਹੈ ਇਹ ਭੂਤ ਬਣਾ ਦਿੰਦਾ ਭੈਣ ਭਰਾ ਵੀ ਨੀ ਦਿਖਣ ਦਿੰਦਾ ਤੇ ਗੁਰਮੁਖ ਪਿਆਰਿਓ ਹੋ ਮੈਂ ਜਿਹੜਾ ਮੈਂ ਇਹ ਤਾਂ ਐਸਾ ਭੂਤ ਹੈ ਰੱਬ ਰੱਖ ਲਵੇ ਤੋਂ ਇਹਨੇ ਤਾਂ ਦੇਵੀ ਦੇਵਤੇ ਰਿਸ਼ੀ ਮੁਨੀ ਵੀ ਗਾ ਤੇ ਬਾਣੀ ਕੇ ਇਹ ਪੰਚ ਭੂਤ ਵਸਕੀਨ ਜਮਤ ਨਾ ਤਰਾਸ ਗੁਰੂ ਅੰਗਦ ਦੇਵ ਜੀ ਨੂੰ ਐਸੀ ਸਿਕਸ਼ਾ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਨਾਮ ਦਾ ਖਜ਼ਾਨਾ ਪੰਜਾਂ ਭੂਤਾਂ ਨੂੰ ਉਹਨੇ ਵਸ ਕਰ ਲਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਣੇ ਅਧੀਨ ਕਰ ਲਿਆ ਤੇ ਇਹਨਾਂ ਨੂੰ ਜਿਹੜਾ ਅਧੀਨ ਕਰ ਲਵੇ ਜਾਮਤ ਜਨਮ ਮਰਨ ਜਨਮ ਤੇ ਅੰਤ ਉਹ ਤਰਾਸ ਭੈ ਖਤਮ ਹੋਕਾ ਹੋ ਜਾਂਦਾ ਹੈ
1: ਗੁਰ ਅਮਰ ਗੁਰੂ ਸ੍ਰੀ ਸਤ
0: ਸ੍ਰੀ ਗੁਰੂ ਅਮਰਦਾਸ ਮਹਾਰਾਜ ਸ੍ਰੀ ਸਤ ਸਤ ਗੁਰ ਕਹਿ ਲੋ ਗੁਰ ਸਤ ਕਹਿ ਲੋ ਗੁਰਸਿੱਖ ਪਿਆਰਿਓ ਗੁਰੂ ਅੰਗਦ ਦੇਵ ਜੀ ਨੇ ਉਹੀ ਖਜ਼ਾਨਾ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤਾ
1: ਕਲ ਯੁਗ ਰਾਖੀ ਪਤ
0: ਇਹਨਾਂ ਨੇ ਫੇਰ ਉਸ ਨਾਮ ਦੇ ਖਜ਼ਾਨੇ ਨਾਲ ਸਾਰੀ ਦੁਨੀਆਂ ਦੀ ਉਹ ਕਲ ਯੁਗ ਦੀ ਹੀ ਪਤ ਰੱਖੀ ਗੁਰਸਿੱਖ ਪਿਆਰਿਓ ਐਸੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਕੋੜੀਆਂ ਦੇ ਕੋੜ ਹਟਾ ਦਿੱਤੇ ਸਾਰਿਆਂ ਵਾਸਤੇ ਸਾਂਝੀ ਬੋਲੀ ਸਾਰਿਆਂ ਵਾਸਤੇ ਸਾਂਝਾ ਲੰਗਰ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕੇ ਹਲੀ ਜਿਨ੍ਹਾਂ ਨੇ ਕਲਯੁਗ ਦੀ ਹੀ ਪਤ ਰੱਖਣੀ ਕੀਤੀ
1: ਆਖਣ ਦੇਖਤ ਗਤ
0: ਜਿਨ੍ਹਾਂ ਦੇ ਦਰਸ਼ਨ ਕਰਨ ਤੋਂ ਹੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਅਗਨ ਬੜੇ ਬੜੇ ਪਾਪ ਗਤ ਕਹੀਏ ਨਾਸ ਹੋ ਜਾਣਾ ਹਿੰਦੀ ਵਿਚ ਗਤ ਕਹਿੰਦੇ ਨਾਸ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਉਹ ਸਤਿਗੁਰ ਪਾਤਸ਼ਾਹ ਦੇ ਦਰਸ਼ਨਾਂ ਤੋਂ ਹੀ ਬੜੇ ਬੜੇ ਅਗ ਪਾਪ ਨਾਸ ਹੋ ਜਾਂਦੇ ਹਨ
1: ਚਰਨ ਕਮਲ ਜਾਸ
0: ਇਹਨਾਂ ਦੇ ਚਰਨ ਕਮਲਾਂ ਵਿਚ ਐਸੀ ਵਡਿਆਈ ਹੈ
1: ਸਭ ਵਿਦ ਮਾਨਿਓ ਮਨ
0: ਸਭ ਵਿਦ ਮਾਨਿਓ ਮਨ ਇਹ ਹੁਣ ਇਤਿਹਾਸਕ ਪ੍ਰਮਾਣ ਦਿੰਦੇ ਨੇ ਪਾਟੇ ਇਥੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਉਹਨਾਂ ਦਾ ਜਦੋਂ ਸਾਰਿਆਂ ਪਾਸਿਆਂ ਤੋਂ ਭਾਈ ਜੇਠਾ ਜੀ ਉੱਤੇ ਮਨ ਮੰਨ ਗਿਆ ਚੌਥੇ ਪਾਤਸ਼ਾਹ ਜੀ ਦੇ ਉੱਤੇ ਪਹਿਲਾਂ ਤਾਂ ਮਨ ਮੰਨਿਆ ਸੇਵਾ ਬਖਸ਼ੀ ਉਹਦੀ ਕਿਰਪਾ ਬਿਨਾਂ ਸਾਨੂੰ ਸੇਵਾ ਨਹੀਂ ਮਿਲਦੀ ਭਾਈ ਫੇਰ ਮਨ ਮੰਨਿਆ ਸੇਵਾ ਚ ਐਸਾ ਮਨ ਮੰਨਿਆ ਆਪਣੀ ਸਪੁੱਤਰੀ ਦਾ ਰਿਸ਼ਤਾ ਦੇ ਦਿੱਤਾ ਗੁਰੂ ਰਾਮਦਾਸ ਜੀ ਨੂੰ ਫੇਰ ਉਸ ਤੋਂ ਵੀ ਵੱਡਾ ਮਨ ਕਦੋਂ ਮੰਨਿਆ ਸਭ ਵਿਦ ਮਾਨਿਓ ਮਨ ਤਬ ਹੀ ਪਿਓ ਪ੍ਰਸੰਨ ਐਵੀਂ ਨੀ ਗੱਦੀ ਦਿੱਤੀ ਐਵੀਂ ਨੀ ਗੁਰੂ ਅਮਰਦਾਸ ਖੁਸ਼ ਹੋਏ ਆਖਰੀ ਸਮੇਂ ਅੰਤ ਦਾ ਸਮਾਂ ਜਦੋਂ ਨੇੜੇ ਆਇਆ ਤਾਂ ਸੰਗਤਾਂ ਦੇ ਵਿੱਚੋਂ ਆਵਾਜ਼ ਆਉਣ ਲੱਗ ਗਈ ਦੋ ਜੋ ਆਈ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਾਈ ਰਾਮਾ ਜੀ ਵੱਡੇ ਸਨ, ਭਾਈ ਜੇਠਾ ਜੀ ਛੋਟੇ ਸਨ। ਸੇਵਾ ਦੋਏ ਬਹੁਤ ਕਰਦੇ ਸੀ। ਭਾਈ ਰਾਮਾ ਜੀ ਵੀ ਬਹੁਤ ਸੇਵਾ ਕਰਦੇ ਸੀ, ਉਹ ਵੀ ਹਾਜ਼ਰ ਰਹਿੰਦੇ ਸੀ। ਤੇ ਸਿੱਖ ਸੰਗਤਾਂ ਨੇ ਸਵਾਲ ਪੈਦਾ ਕਰ ਦਿੱਤਾ ਕਿ ਮਹਾਰਾਜ ਦੋਏ ਜਵਾਈ ਤੁਸੀਂ ਘਰ ਰਹਿੰਦੇ ਹਨ, ਘਰ ਰੱਖੇ ਹੋਏ ਨੇ, ਤੁਸੀਂ ਗੱਦੀ ਕਿਹਨੂੰ ਦਓਗੇ ਹੁਣ? ਇਹੋ ਜਿਹਾ ਖਿਆਲ ਹੋਣ ਲੱਗ ਜਾਂਦਾ ਭਾਈ। ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਲਓ ਭਾਈ ਤੁਹਾਡੇ ਸਾਹਮਣੇ ਹੀ ਪਰਖ ਦਿੰਦੇ ਹਾਂ। ਉਸ ਸਮੇਂ ਬੌਲੀ ਸਾਹਿਬ ਦਾ ਜਿਹੜਾ ਉਰਲਾ ਪਾਸਾ ਹੈ ਉੱਪਰ, ਉੱਥੇ ਭਾਈ ਰਾਮਾ ਜੀ ਨੂੰ ਥੜਾ ਬਣਾਉਣ ਵਾਸਤੇ ਕਿਹਾ, ਲਕੀਰਾਂ ਖਿੱਚਤੀਆਂ ਗੁਰੂ ਅਮਰਦਾਸ ਜੀ ਨੇ ਬੌਲੀ ਦੇ ਬਾਹਰਲੇ ਪਾਸੇ, ਤੂੰ ਭਾਈ ਇੱਥੇ ਥੜਾ ਬਣਾ। ਤੇ ਭਾਈ ਜੇਠਾ ਜੀ ਚੌਥੇ ਪਾਤਸ਼ਾਹ ਨੂੰ ਜਿੱਥੇ ਬੌਲੀ ਦੀਆਂ ਪੌੜੀਆਂ ਹਨ, ਇਸ਼ਨਾਨ ਕਰਨ ਉਤਰੀ ਦੇ, ਉੱਥੇ ਕਹਿ ਦਿੱਤਾ ਤੁਸੀਂ ਇੱਥੇ ਥੜਾ ਬਣਾਓ। ਦੋਹਾਂ ਨੇ ਸ਼ਾਮ ਤੱਕ ਥੜੇ ਬਣਾ ਦਿੱਤੇ। ਗੁਰੂ ਅਮਰਦਾਸ ਜੀ ਗਏ ਤੇ ਵੱਡੇ ਜਵਾਈ ਰਾਮਾ ਜੀ ਨੂੰ ਕਹਿੰਦੇ, ਭਾਈ ਇਹ ਕੀ ਕੀਤਾ ਤੂੰ? ਅਸੀਂ ਤੈਨੂੰ ਕੁਝ ਹੋਰ ਕਿਹਾ ਸੀ, ਤੂੰ ਹੋਰੇ ਬਣਾ ਦਿੱਤਾ, ਇਹ ਥੜਾ ਤਾਂ ਠੀਕ ਨਹੀਂ ਬਣਿਆ। ਭਾਈ ਰਾਮਾ ਜੀ ਕਹਿੰਦੇ, ਜੀ ਬਣਿਆ ਤਾਂ ਠੀਕ ਹੈ, ਤੁਹਾਡੇ ਪਸੰਦ ਨਹੀਂ ਹੈ, ਬਣਾਇਆ ਤਾਂ ਉਸ ਤਰ੍ਹਾਂ ਹੀ ਹੈ। ਸਤਿਗੁਰ ਕਹਿੰਦੇ ਢਾਹ ਦੇ, ਮਹਾਰਾਜ ਨੇ ਢਵਾਤਾ। ਭਾਈ ਜੇਠਾ ਜੀ ਦੇ ਥੜੇ ਦੇ ਕੋਲ ਗਏ, ਭਾਈ ਇਹ ਵੀ ਤੂੰ ਗਲਤ ਕੰਮ ਕੀਤਾ, ਸਾਡੇ ਕਹੇ ਦੇ ਮੁਤਾਬਕ ਨਹੀਂ ਬਣਾਇਆ। ਉਹਨਾਂ ਨੇ ਹੱਥ ਬੰਨ ਲਏ, ਸਤਿਗੁਰ ਅਸੀਂ ਭੁੱਲਣ ਹਾਰ, ਤੁਸੀਂ ਬਖਸ਼ਣ ਹਾਰੋਂ, ਭੁੱਲ ਹੋ ਗਈ, ਮੈਂ ਨਵਾਂ ਬਣਾ ਦਿੰਦਾ। ਉਹਨਾਂ ਕੋਲ ਖਿਮਾ ਸੀ, ਦੋਏ ਥੜੇ ਫੇਰ ਬਣਾਏ। ਦੂਜੇ ਦਿਨ ਮਹਾਰਾਜ ਕਹਿੰਦੇ ਧਾਗੇ ਨਾਲੋਂ ਵੀ ਖਰਾਬ ਨੇ ਭਾਈ, ਢਾਹ ਦੋ ਇਹਨਾਂ ਨੂੰ। ਭਾਈ ਰਾਮਾ ਜੀ ਤਾਂ ਗੁੱਸੇ ਗਿਲੇ ਹੋਏ, ਇਹ ਬਿਲਕੁਲ ਠੀਕ ਹੈ, ਤੁਹਾਡੇ ਹੀ ਪਸੰਦ ਨਹੀਂ ਆਉਂਦਾ, ਜਿਹੋ ਜਿਹਾ ਤੁਸੀਂ ਕਿਹਾ ਸੀ ਉਹ ਜਿਹਾ ਬਣਾਇਆ। ਸਤਿਗੁਰ ਕਹਿੰਦੇ ਵਿੰਗਾ ਹੈ, ਤੇ ਭਾਈ ਰਾਮਾ ਜੀ ਕਹਿੰਦੇ ਸਿੱਧਾ ਹੈ। ਫੇਰ ਢਵਾ ਦਿੱਤਾ। ਭਾਈ ਜੇਠਾ ਜੀ ਕੋ ਜਦੋਂ ਗਏ, ਭਾਈ ਥੜਾ ਤੇਰਾ ਵੀ ਠੀਕ ਨਹੀਂ ਬਣਿਆ। ਉਹਨਾਂ ਨੇ ਹੱਥ ਬੰਨ ਲਏ, ਅੱਖਾਂ ਵਿਚ ਜਲ ਆ ਗਿਆ। ਮਹਾਰਾਜ ਤੁਹਾਡੀ ਮਤ ਦੇ ਨਾਲ ਸਾਡੀ ਮਤ ਕਿੱਥੇ ਮਿਲੂਗੀ? ਤੁਸੀਂ ਸਰਵਾਗੋ, ਅਸੀਂ ਅਲਪਾਗੇ। ਫੇਰ ਬਣਾਉਣ ਦਾ ਹੁਕਮ ਕਰ ਦਿੱਤਾ। ਤੀਜੇ ਦਿਨ ਜਦੋਂ ਬਣਾਏ ਤੇ ਭਾਈ ਰਾਮਾ ਜੀ ਨੂੰ ਕਹਿੰਦੇ, ਇਹ ਵੀ ਢਾਹ ਦੇ, ਇਹ ਤਾਂ ਅੱਗੇ ਨਾਲੋਂ ਵੀ ਵਿੰਗਾ ਟੇਢਾ ਬਣਿਆ। ਉਦੋਂ ਭਾਈ ਰਾਮਾ ਜੀ ਸੰਗਤ ਜੁੜੀ ਹੋਈ, ਧੰਨ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੇ, ਏਡੀ ਉਪਮਾ ਦੇ ਮਾਲਕ। ਤੇ ਜਵਾਈ ਕਹਿਣ ਲੱਗਾ, ਮਹਾਰਾਜ ਤੁਸੀਂ ਬਿਰਧ ਹੋ ਗਏ ਹੋ, ਵੱਡੀ ਉਮਰ ਹੋ ਗਈ ਹੈ, ਤੁਹਾਡੇ ਹੁਣ ਕਿਹੜਾ ਹੋਇਆ ਯਾਦ ਨਹੀਂ ਰਹਿੰਦਾ ਸੰਗਤ ਦੇ ਵਿੱਚ। ਦੇਖੋ ਉਦੋਂ ਫਿਰ ਮਹਾਰਾਜ ਨੇ ਫੈਸਲਾ ਕੀਤਾ, ਕਹਿੰਦੇ ਸਾਧ ਸੰਗਤ ਜੀ ਵੇਖ ਲਓ, ਇਹ ਹੁਣ ਸਾਡੀ ਉਮਰ ਪਰਖਣ ਲੱਗ ਗਿਆ, ਅੱਜ ਕਿਹਾ ਖੋਲ ਸਤਨਾ, ਇਹ ਸਾਨੂੰ ਕਸਵੱਟੀ ਤੇ ਲਾਉਣ ਲੱਗ ਪਿਆ। ਅੱਜ ਦੇ ਵੀ ਗੁਰਸਿੱਖ ਮੇਰੇ ਵਰਗੇ ਜੰਮੇ ਨੇ, ਉਹ ਗੁਰੂ ਦੀ ਕਸਵੱਟੀ ਤੇ ਆਪ ਨਹੀਂ ਲੱਗਦੇ, ਗੁਰੂ ਨੂੰ ਇਹ ਲਾਉਂਦੇ ਫਿਰਦੇ ਆ, ਬਾਣੀ ਨੂੰ ਆਪਣੀ ਕਸਵੱਟੀ ਤੇ ਲਾਉਂਦੇ ਫਿਰਦੇ ਨੇ, ਗੁਰਮਤ ਨੂੰ ਆਪਣੀ ਕਸਵੱਟੀ ਤੇ ਲਾਉਂਦੇ ਫਿਰਦੇ ਨੇ। ਉਹ ਵੱਡੇ ਜਵਾਈ ਨੇ ਗੁਰੂ ਨੂੰ ਕਸਵੱਟੀ ਤੇ ਲਾਇਆ, ਕਹਿੰਦਾ ਤੁਹਾਡੀ ਉਮਰ ਵੱਡੀ ਹੋ ਗਈ। ਆਪਣੇ ਨਿਆਣੇ ਵੀ ਕਹਿੰਦੇ ਹੀ ਗੁੱਸਾ ਨਾ ਕਰਿਆ ਕਰਿਓ ਕਿ ਬਾਪੂ 70 ਸਾਲ ਦਾ ਹੋ ਗਿਆ, ਦੀ ਮਤਹੀਣ ਹੋ ਗਈ, ਉਹਨਾਂ ਨੂੰ ਅਕਲ ਨਹੀਂ ਰਹੀ। ਅਕਲ ਤਾਂ ਰਹੀ ਉਹਨੇ ਜਿਹੜੀ ਜ਼ਮੀਨ ਤੇਰੇ ਨਾਂ ਲਵਾਤੀ, ਅੱਜ ਕਹੇ ਅਕੁਲ ਸਤਨਾਮ। ਜੇ ਬਾਪੂ ਨੂੰ ਅਕਲ ਹੁੰਦੀ ਕਾਹਨੂੰ ਕੀਲੇ ਲਵਾਉਂਦਾ ਤੇਰੇ ਨਾਂ, ਟਰੈਕਟਰ ਤੇਰੇ ਨਾਂ ਲਵਾਉਂਦਾ, 17 ਕਾ ਮਤਹੀਣ। ਤੇ ਭਾਈ ਜੇਠਾ ਜੀ ਦੇ ਕੋਲ ਗਏ, ਸਤਿਗੁਰ ਪਾਤਸ਼ਾਹ ਕਹਿੰਦੇ, ਭਾਈ ਕਿਆ ਕਰਿਆ, ਤਾਂ 3 ਦਿਨ ਹੋ ਗਏ ਥੜੇ ਨਹੀਂ ਬਣਦੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਚਰਨ ਫੜ ਲਏ ਗੁਰੂ ਅਮਰਦਾਸ ਜੀ ਦੇ, ਸਤਿਗੁਰ ਅਸੀਂ ਭੁੱਲਣ ਹਾਰ ਹੈ, ਤੁਸੀਂ ਸਦਾ ਬਖਸ਼ਣ ਹਾਰ ਹੋ, 100 ਵਾਰ ਕਹੋਗੇ ਮੈਂ 100 ਵਾਰੇ ਬਣਾਉਂਗਾ, ਜਦੋਂ ਤੁਹਾਡੇ ਪਸੰਦ ਆ ਗਿਆ ਮੇਰੇ ਕਰਮ ਚੰਗੇ ਹੋਣਗੇ, ਆਪ ਮੇਰੇ ਤੇ ਕਿਰਪਾ ਕਰੋ, ਮੈਨੂੰ ਮਤ ਬਖਸ਼ੋ, ਮੈਂ ਤੁਹਾਡੀ ਆਗਿਆ ਦਾ ਪਾਲਣ ਕਰ ਸਕਾਂ, ਮੇਰੇ ਵਿਚ ਇਤਨੀ ਮਤ ਨਹੀਂ ਹੈ। ਅੱਖਾਂ ਵਿਚ ਹੰਝੂ ਆ ਗਏ ਤੇ ਭਾਈ ਰਾਮਾ ਵੱਡਾ ਮਾਰੀ ਕਹੀ ਤਸਲਾ ਭਗਾ ਕੇ, ਕਹਿੰਦਾ ਤੇਰੇ ਤਾਂ ਪਸੰਦੇ ਨਹੀਂ ਆਉਣੇ, ਹੁਣ ਤੂੰ ਬੁੜਾ ਹੋ ਗਿਆ। ਉਦੋਂ ਮਹਾਰਾਜ ਗੁਰੂ ਅਮਰਦਾਸ ਜੀ ਨੇ, ਸਾਬਿਤ ਮਾਨਿਓ ਮਨ ਤਬ ਹੀ ਭੈਓ ਪ੍ਰਸੰਨ, ਉਹ ਪ੍ਰਮਾਣ ਦੇ ਰਹੇ ਨੇ ਇੱਥੇ ਭੱਟ, ਸਾਰੀ ਤਰ੍ਹਾਂ ਤੇ ਪਰਖ ਕਰਕੇ ਜਦੋਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਮਨ ਮੰਨ ਗਿਆ, ਪ੍ਰਸੰਨ ਹੋ ਗਿਆ ਸੇਵਾ ਤੇ। ਮਨ ਕੀਤੇ ਮੰਨਣਾ ਭਾਈ, ਜਿਹਨੇ ਆਗਿਆ ਮੰਨ ਲਈ, ਆਗਿਆ ਸਮ ਨਹੀਂ ਅਵਰ ਸੇਵਾ, ਬਚਨ ਮੰਨਣ ਤੋਂ ਉੱਪਰ ਕੋਈ ਸੇਵਾ ਹੀ ਨਹੀਂ ਗੁਰਸਿੱਖ ਪਿਆਰਿਓ। ਉਦੋਂ ਦਾ ਬਚਨ ਇੱਥੇ ਨਲ ਕਵੀ ਜੀ ਕਰਦੇ ਹਨ, ਭੱਟ ਸਾਬਿਤ ਮਾਨਿਓ ਮਨ ਤਬ ਹੀ ਭੈਓ ਪ੍ਰਸੰਨ। ਸਾਰੇ ਤਰੀਕਿਆਂ ਨਾਲ ਜਦੋਂ ਪਰਖ ਵਿਚ ਭਾਈ ਜੇਠਾ ਸਾਹਿਬ ਜੀ ਪੂਰੇ ਉਤਰੇ ਉਦੋਂ ਗੁਰੂ ਅਮਰਦਾਸ ਜੀ ਦਾ ਮਨ ਪ੍ਰਸੰਨਤਾ ਵਿਚ ਆਇਆ।
1: ਰਾਜ ਜੋਗ ਤਖਤ ਦੀਨ ਗੁਰ ਰਾਮਦਾਸ।
0: ਬਸ ਉਹ ਜਦੋਂ ਪ੍ਰਸੰਨ ਹੋ ਗਏ ਪਰਖ ਵਿਚ ਪੂਰੇ ਉਤਰੇ ਭਾਈ ਜੇਠਾ ਜੀ, ਫਿਰ ਗੁਰੂ ਨਾਨਕ ਦੀ ਗੱਦੀ ਦਾ ਰਾਜ ਜੋਗ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਖਸ਼ ਦਿੱਤਾ ਤੇ ਇੰਨੇ ਪ੍ਰਸੰਨ ਹੋਏ ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ। ਭਾਈ ਆਪਣੀ ਪੁੱਤਰੀ ਬੀਬੀ ਭਾਨੀ ਜੀ ਨੂੰ ਬੁਲਾ ਲਿਆ, ਉਹਨਾਂ ਦੀ ਭਰਜਾਈ ਕੋਲ ਬੈਠੀ ਸੀ ਤੇ ਸਤਿਗੁਰ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ, ਦੇਖੋ ਕਿਵੇਂ ਮਨ ਮੰਨਿਆ। ਭਾਈ ਜੇਠੇ ਜੀ ਦੀ ਵੀ ਪਰਖ ਕੀਤੀ ਜਵਾਈ ਦੀ, ਪੁੱਤਰੀ ਦੀ ਵੀ ਪਰਖ ਕੀਤੀ, ਸਭ ਵਿਦ ਦੋਹਾਂ ਵੱਲੋਂ ਪ੍ਰਸੰਨਤਾ ਹੋਈ। ਸਭ ਬਹੁ ਬਚਨ ਨੇ ਪੁੱਤਰੀ ਨੂੰ ਕਹਿਣ ਲੱਗੇ, ਪੁੱਤਰੀ ਜੇ ਤੇਰੇ ਘਰ ਵਾਲਾ ਚੜਾਈ ਕਰ ਜਾਵੇ ਤੂੰ ਕੀ ਕਰੇਗੀ। ਗੁਰੂ ਅਮਰਦਾਸ ਆਪਣੀ ਧੀ ਨੂੰ ਕਹਿੰਦੇ।
2: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸਿੱਖ ਆਏ, ਸਿੱਖਾਂ ਨੂੰ ਵਾਰਤਾ ਪੁੱਛੀ, ਉਹਨਾਂ ਸਾਰੀ ਦੱਸੀ ਤੇ ਇੱਕ ਸਿੱਖ ਰੋ ਪਿਆ। ਕਹਿਣ ਲੱਗਾ, ਮਹਾਰਾਜ ਉਹਨਾਂ ਤੇ ਬੜਾ ਪੈਰਾ ਅੱਖਰ ਆਖਿਆ, ਸ਼ੱਕ ਕੀਤਾ ਹੈ ਤੁਹਾਡੀ ਜ਼ਾਤ ਤੇ। ਉਹਨਾਂ ਆਖਿਆ, ਜੇ ਤੁਸੀਂ ਗੁਰੂ ਹੋ ਤੇ ਆਪਣਾ ਗੁਰੂ ਗ੍ਰੰਥ ਸਾਹਿਬ ਬਣਾ ਲਓ। ਆਖਿਆ ਸੱਤ ਬਚਨ, ਇਹ ਉਹਨਾਂ ਠੀਕ ਆਖਿਆ। ਇੱਥੇ ਗੁਰੂ ਜੀ ਤੇ ਗੁਰੂ ਨਾਨਕ ਸਾਹਿਬ ਦੀ ਪਰਖ ਇੱਥੇ ਪਰਖੀ ਜਾ ਸਕਦੀ ਹੈ। ਇਹ ਇੱਕ ਕਸਵੱਟੀ ਹੈ ਗੁਰੂ ਪਰਖਣ ਵਾਲੀ। ਗੁਰੂ ਤੇ ਬੜੇ ਨੇ ਇੱਥੇ, ਤੁਹਾਡੇ ਲਗਭਗ ਬੜੇ ਬੜੇ ਮਕਾਨ ਲੋਕਾਂ ਗੁਰੂਆਂ ਨੇ ਬਣਾ ਲਏ ਨੇ, ਲੇਕਿਨ ਗੁਰੂ ਦੀ ਪਰਖ ਕਿਸੇ ਨੂੰ ਨਹੀਂ ਆਈ ਕਿ ਗੁਰੂ ਨੂੰ ਪਰਖਣਾ ਕਿਵੇਂ ਹੈ। ਦੇਖਾ ਦੇਖੀ ਟੇਡਾ ਚਾਲ, ਆਪਾਂ ਮੱਥਾ ਟੇਕੀ ਜਾਂਦੇ, ਚੀਜ਼ ਸਮੱਗਰੀ ਮੰਗਵਾਈ, ਕਾਗਜ਼ ਮੰਗਵਾਏ, ਕਲਮਾਂ ਮੰਗਵਾਈਆਂ। ਲਿਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ਼ਨਾਨ ਕਰਕੇ ਤੇ ਪਾਠ ਕਰਨ ਵਾਸਤੇ ਬੈਠ ਗਏ। ਇੱਕ ਓਂਕਾਰ ਤੋਂ ਲੈ ਕੇ ਅੱਗੇ ਸਿੱਖ ਪਾਠ ਕਰਦੇ ਸਨ, ਅੱਜ ਸਾਹਿਬ ਜੀ ਆਪ ਪਾਠ ਕਰਨ ਲੱਗੇ ਜਵਾਨੀ। ਕਹਿੰਦੇ ਜਿਸ ਵੇਲੇ ਪਾਠ ਸ਼ੁਰੂ ਕੀਤਾ ਤੇ ਗੁਰਸਿੱਖਾਂ ਨੇ ਲਿਖਣਾ ਸ਼ੁਰੂ ਕੀਤਾ। ਔਰ ਲਿਖਿਆ ਕਿ ਸਾਰਾ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਰਚਨਾ ਤੋਂ ਉਚਾਰਨ ਕਰ ਦਿੱਤਾ, ਵਿੱਚੇ ਭਗਤ ਬਾਣੀਆਂ, ਵਿੱਚੇ ਸਵਈਏ, ਵਿੱਚੇ ਮਹੱਲੇ, ਵਿੱਚੇ ਧੁਨਾ, ਵਿੱਚੇ ਸਭ ਕੁਛ। ਸਮਝੋ ਇਹ ਹੈ ਕਿ ਜਿਵੇਂ ਸਾਰੀ ਬਾਣੀ ਇੱਕੇ ਨੇ ਉਚਾਰਨ ਕੀਤੀ ਹੈ 17 ਭਗਤਾਂ ਦੇ ਵਿੱਚ, ਔਰ ਗੁਰੂਆਂ ਦੇ ਵਿੱਚ ਬਾਣੀ ਬੜੇ ਭੇਦ ਨੇ ਇਸ ਬਾਣੀ ਵਿੱਚ, ਪਰ ਸਾਹਿਬ ਜੀ ਨੇ ਇਸ ਤਰ੍ਹਾਂ ਉਚਾਰਨ ਕਰ ਦਿੱਤੀ ਜਿਵੇਂ ਆਪ ਹੀ ਉਚਾਰਨ ਕੀਤੀ ਤੇ ਸਾਰੀ ਬਾਣੀ ਆਪਣੀ ਬਾਣੀ ਬਗਾਨੀ ਨਹੀਂ ਆਈ। ਕਹਿੰਦੇ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਤੋਂ ਪਾਠ ਸੁਣਿਆ ਸੀ ਉਹ ਸਾਰੇ ਸਿੱਖ ਦੇਹੀ ਤੋਂ ਬਦੇ ਹੋ ਗਏ, ਉਹਨਾਂ ਦੇ ਦੇਹੀ ਦੇ ਬੰਧਨ ਟੁੱਟ ਗਏ, ਦੇਹੀ ਦੇ ਬੰਧਨ ਟੁੱਟ ਗਏ, ਪਰਮਹੰਸ ਬਣ ਗਏ। ਜਿਵੇਂ ਅਸੀਂ ਇਸ ਸ਼ਮਿਆਣੇ ਦੇ ਥੱਲੇ ਬੈਠੇ ਹਾਂ, ਸ਼ਮਿਆਣੇ ਤੇ ਕੁਝ ਵੀ ਪਿਆ ਹੋਵੇ ਸਾਨੂੰ ਕੋਈ ਨਿੱਘ ਨਹੀਂ, ਕੋਈ ਡਰ ਨਹੀਂ, ਕਿਉਂਕਿ ਸ਼ਮਿਆਣੇ ਨਾਲੋਂ ਸਾਡਾ ਸਰੀਰ ਵੱਖਰਾ ਹੈ। ਇਸੇ ਤਰ੍ਹਾਂ ਉਹਨਾਂ ਦੀਆਂ ਆਤਮਾ ਹੋ ਗਈਆਂ, ਸਰੀਰ ਨਾਲੋਂ ਆਤਮਾ ਵੱਖਰੀ ਹੋ ਗਈ, ਪਰ ਉਹਨਾਂ ਚ ਭਾਈ ਮਨੀ ਸਿੰਘ ਵੀ ਸੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਵਡਿਆਈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਰਕਤ, ਇਹ ਕੌਣ ਦੱਸੇ। ਆਪੇ ਬਹੁ ਬਜਰੰਗਲਾ ਸਖੀਏ ਮੇਰਾ ਲਾਲ, ਮੈਂ ਬੇਨਤੀ ਕਰ ਰਿਹਾ ਸਾਂ ਕਿ ਗੁਰੂ ਦੀ ਪਰਖ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਤੋਂ, ਸਤਿਗੁਰ ਜੀ ਦੇ ਇਤਿਹਾਸ ਤੋਂ ਆਉਂਦੀ ਹੈ ਕਿ ਗੁਰੂ ਕਿਸ ਨੂੰ ਕਹਿੰਦੇ ਨੇ, ਔਰ ਗੁਰੂ ਦੇ ਅਰਥ ਕੀ। ਗੁਰੂ ਦੀ ਅੱਖ ਵਿੱਚ ਇੱਕ ਸੁਰਮਾ ਹੁੰਦਾ ਹੈ, ਜੇ ਗੁਰੂ ਜੇ ਕਿਸੇ ਦੀ ਅੱਖ 'ਚ ਪੈ ਵੀ ਜਾਵੇ ਤੇ ਲਿਖਿਆ ਕਿ ਉਹਨੂੰ ਸੰਸਾਰ 'ਚ ਇੱਕੋ ਹੀ ਰੰਗ ਨਜ਼ਰੀ ਆਉਂਦਾ, ਜੇ ਇੱਕ ਦੂਜਾ ਆਵੇ ਵੀ ਤਾਂ ਵੀ ਉਹਦਾ ਹੀ ਨਜ਼ਰੀ ਆਉਂਦਾ, ਦੂਜਾ ਨਜ਼ਰੀ ਮਿਟਦਾ ਹੀ ਨਹੀਂ, ਉਹਦੇ ਇੱਕੋ ਹੀ ਦਿਸਦਾ ਹੈ, ਹੋਰ ਕੋਈ ਦਿਸਦਾ ਹੀ ਨਹੀਂ। ਇੱਥੇ ਤੱਕ ਲਿਖਿਆ ਗਿਆ ਕਿ ਉਹ ਇੰਨਾ ਰੰਗਿਆ ਹੋਇਆ ਕਿ ਜੇ ਅੰਮ੍ਰਿਤ ਸਰੋਵਰ 'ਚ ਬੈਠ ਜਾਏ ਤਾਂ ਵੀ ਉਹਨੂੰ ਉਹ ਰੰਗ, ਅਤੇ ਜੇ ਉਬਲ ਦੀ ਦੇਗ ਵਿੱਚ ਬੈਠ ਜਾਏ ਤਾਂ ਵੀ ਉਹ ਰੰਗ ਰਹਿੰਦੇ ਨੇ, ਉਹਦਾ ਰੰਗ ਨਹੀਂ ਬਦਲਦਾ। ਗਿਆਨ ਅੰਜਨ ਜਾਕੀ ਨੇਤਰੀ ਪੜਿਆ ਤਾਂ ਕੋ ਸਰਵ ਪ੍ਰਗਾਸਾ, ਜਿਹਦੀਆਂ ਨੇਤਰਾਂ 'ਚ ਗਿਆਨ ਅੰਜਨ ਪੈ ਗਿਆ ਉਹਨਾਂ ਨੂੰ ਸਾਰੇ ਰੋਸ਼ਨੀ ਰੋਸ਼ਨੀ ਆ ਗਈ, ਆਪਾਂ ਹੀ ਦਿੱਤਾ। ਅਗਿਆਨ ਅੰਧੇਰੇ ਸੂਝ ਸੁਣਾਈ ਬਹੁਰ ਬਹੁਰ ਪਰਮਾਤਾ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਤੋ ਅਰਥ ਕੀਤੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਇੱਕੋ ਹੀ ਗੁਰੂ ਬਾਣੀ ਪੜ੍ਹ ਰਹੇ ਨੇ ਗੁਰੂ ਨਾਨਕ ਸਾਹਿਬ ਜੀ, ਤੇ ਅਰਥ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਸਵੇਰੇ ਜਪੁ ਸਾਹਿਬ ਦਾ ਪਾਠ ਕੀਤਾ ਹੈ। ਉਹਨਾਂ ਨੂੰ ਇਹ ਸਮਝ ਆ ਗਈ ਹੋਗੀ ਕਿ ਆਪੇ ਬਹੁ ਬਜਰੰਗਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਰਾ ਜਪ ਸਾਹਿਬ ਹੀ ਦੱਸਿਆ ਹੈ। ਸਾਹਿਬ ਜੀ ਨੇ ਜਿਤਨੇ ਰੰਗ ਅਕਾਲ ਪੁਰਖੇ ਦੱਸੇ ਨੇ ਉਹਨੇ ਪੜ੍ਹੇ ਨਹੀਂ ਜਾ ਸਕਦੇ, ਬਿਆਨ ਨਹੀਂ ਕੀਤੇ ਜਾ ਸਕਦੇ, ਇੰਨੇ ਕਟਾਕਸ਼ ਰੱਖੇ ਨੇ ਸਤਿਗੁਰੂ ਜੀ ਨੇ, ਇੰਨੀ ਮਹੱਤਤਾ ਰੱਖੀ ਹੈ ਰੰਗਾਂ ਦੀ ਕਿ ਹਰ ਇੱਕ ਰੰਗ ਵਿੱਚ ਵਾਹਿਗੁਰੂ ਨੂੰ ਦੇਖਿਆ। ਸੂਰਜ ਨੂੰ ਲੋਕ ਮੱਥਾ ਟੇਕਦੇ ਨੇ, ਕਦੀ ਕਿਸੇ ਨੂੰ ਹਨੇਰੀ ਨੂੰ ਮੱਥਾ ਟੇਕਿਆ ਕਿਸੇ ਨੇ? ਹਨੇਰੇ ਨੂੰ ਚੋਰ ਚਾਰ ਭਾਵੇਂ ਟੇਕਦੇ ਕਿ ਹਨੇਰਿਆ ਤੂੰ ਚੰਗਾ ਹੈ ਸਾਡੇ ਦਾ ਲੱਗ ਜਾਣਗੇ, ਕੋਈ ਸਿਆਣਾ ਆਦਮੀ ਤੇ ਹਨੇਰੇ ਨੂੰ ਮੱਥਾ ਨਹੀਂ ਟੇਕਦਾ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹਨੇਰੇ ਨੂੰ ਮੱਥਾ ਟੇਕਿਆ, ਜਿੱਥੇ ਆਖਿਆ ਨਵੋਂ ਸੂਰਜ ਸੂਰਜੇ, ਨਵੋਂ ਚੰਦਰ ਚੰਦਰੇ, ਨਵੋਂ ਰਾਜ ਰਾਜੇ, ਨਵੋਂ ਇੰਦਰ ਇੰਦਰੇ, ਨਵੋਂ ਅੰਧਕਾਰ, ਨਵੋਂ ਤੇਰ ਤੇਜੇ, ਉਹ ਤੇਜਾਂ ਦੇ ਤੇਜ ਨਮਸਕਾਰ, ਅੰਧੇਰਿਆਂ ਦੇ ਅੰਧੇਰੇ ਤੈਨੂੰ ਵੀ ਨਮਸਕਾਰ, ਕਿਉਂ ਕਿ ਤੂੰ ਜਿੱਥੇ ਰੋਸ਼ਨੀ 'ਚ ਲੁੱਕ ਕੇ ਬੈਠਾ ਹੈ ਪ੍ਰਗਟ ਹੈ, ਉੱਥੇ ਤੂੰ ਅੰਧੇਰੇ ਵਿੱਚ ਆਪ ਲੁੱਕ ਕੇ ਬੈਠਾ ਹੈ, ਔਰ ਅੰਧੇਰਾ ਵੀ ਇੱਕ ਤੇਰੀ ਸਾਈਡ ਹੈ, ਤੇਰਾ ਸਰੂਪ ਹੈ, ਇਸ ਲਈ ਮੈਂ ਤੈਨੂੰ ਨਮਸਕਾਰ ਕਰਦਾ ਹਾਂ। ਇਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅੱਖ।
ਜਿਹੜੀ ਵੇਖ ਰਹੀ ਕਿ ਆਪੇ ਹਰੇ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਕੀਰਤਨ ਸ਼ੁਰੂ ਹੋ ਰਿਹਾ ਹੈ, ਆਪਾਂ ਗੁਰਪੁਰਬ ਮਨਾਉਣਾ, ਜਿਹੜੀ ਚੀਜ਼ ਆਪਾਂ ਪਹਿਲਾਂ ਕਰਨੀ ਸੀ ਉਹ ਹੁਣ ਵਿੱਚ ਕਰ ਲਈਏ। ਸੰਗਤ ਬਹੁ ਗਿਣਤੀ ਵਿੱਚ ਬੈਠੀ ਹੈ ਅਤੇ ਆਹ ਸੁਭਾਗ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦੇ ਹਨ। ਆਪਾਂ ਕਰੀਏ ਕੋਟਾਨ ਕੋਟ ਸ਼ੁਕਰ ਉਸ ਵਾਹਿਗੁਰੂ ਦਾ ਜਿਹਨੇ ਇਹ ਸਾਨੂੰ ਦਾਤ ਦਿੱਤੀ, ਜਿਹਨੇ ਸਾਨੂੰ ਹਿੰਮਤ ਦਿੱਤੀ, ਜਿਹਨੇ ਬਖਸ਼ਿਸ਼ ਕੀਤੀ, ਆਪਣੀ ਚਰਨ ਸਰਨ ਵਿੱਚ ਲਾਇਆ ਅਤੇ ਸਾਡੇ ਅੰਦਰ ਇਹ ਚਾਅ ਪੈਦਾ ਹੋਇਆ ਕਿ ਅਸਾਂ ਕੀਰਤਨ ਗੁਰਬਾਣੀ ਸੁਣਨੀ ਹੈ। ਇਹ ਹੈ ਮਨ ਜਾਗੇ ਕੀ ਇਹ ਨਿਸ਼ਾਨੀ, ਮਿੱਠੀ ਲੱਗੇ ਜਿਸੇ ਗੁਰਬਾਣੀ। ਜਿਹਨੂੰ ਮਿੱਠੀ ਲੱਗਦੀ ਹੈ ਮਨ ਉਹਦਾ ਜਾਗਰਤ ਵੱਲ ਜਾ ਰਿਹਾ ਹੈ, ਜਿਹਨੂੰ ਉਬਾਸੀਆਂ ਆਉਂਦੀਆਂ ਨੇ ਮਨ ਉਹਦਾ ਸੌਂਦਾ ਜਾ ਰਿਹਾ ਹੈ। ਤੋ ਇਹ ਗੁਰਬਾਣੀ ਵਿੱਚੋਂ ਅਸਾਂ ਆਪ ਵੇਖਣਾ। ਤੋ ਮੈਂ ਬੇਨਤੀ ਕਰਾਂਗਾ, ਲਿਖਿਆ ਹੈ ਕਿ ਕਰੋ ਬੇਨਤੀ ਸੁਣ ਮੇਰੇ ਲੀਤਾ ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਣ ਸੁਹੇਗਾ। ਇੱਥੇ ਲਾਹ ਖੱਟ ਕੇ ਜਾਣਾ ਅਤੇ ਅੱਗੇ ਰਹਿਣਾ ਸੌਖਾ ਹੋ ਜਾਏਗਾ। ਤੋ ਲਾਹ ਵੀ ਖੱਟਣਾ ਸੰਗਤ ਵਿੱਚੋਂ, ਜਿੱਥੋਂ ਦਾ ਲਾਹ ਖੱਟਿਆ ਹੋਇਆ ਬਿਰਥਾ ਨਾ ਜਾਏ। ਆ ਬਿਰਥੀ ਨਾ ਕਾਲ ਜਾਏ, ਇਕੱਲੇ ਦੀ ਕਾਲ ਅਤੇ ਬਿਰਥੀ ਜਾ ਸਕਦੀ ਹੈ। ਸਤਸੰਗਤ ਵਿੱਚ ਕੀਤੀ ਹੋਈ ਕਾਲ ਗੁਰੂ ਨਾਨਕ ਕਦੀ ਬਿਰਥਾ ਨਹੀਂ ਗਵਾਉਂਦਾ। ਇੱਕ ਤਿਲ ਨਹੀਂ ਭੰਨੇ ਕਾਲੇ, ਜੇ ਕੋਈ ਤਿਲ ਜਿੰਨੀ ਵੀ ਕਾਲ ਕਰਦੇ ਨੇ ਤਾਂ ਉਹ ਵੀ ਉਹਦੀ ਭੱਜਦੀ ਨਹੀਂ, ਉਹ ਜਾਂਦੀ ਨਹੀਂ, ਉਹ ਜਾਇਆ ਨਹੀਂ ਜਾਂਦੀ। ਉਹਦਾ ਸਫਲਾ ਸਤਿਗੁਰ ਸੱਚਾ ਪਾਤਸ਼ਾਹ ਆਪ ਹੀ ਕਰਾਉਂਦੇ ਨੇ। ਲਓ ਪਿਆਰਿਓ, ਪੰਜ ਵੇਰੀ ਸ੍ਰੀ ਜਪਨੀ ਸਾਹਿਬ ਦੀ ਪਹਿਲੀ ਪੌੜੀ ਦਾ ਨਿਰੰਕਾਰ ਦਾ ਇਹ ਤੁਸੀਂ ਜਾਪ ਕਰਨਾ ਸੰਗਤ ਦੇ ਰੂਪ ਵਿੱਚ। ਵੇਖਣਾ ਜੇ ਇੱਕ ਰਸਨਾ ਖਾਲੀ ਰਹਿ ਗਈ ਤਾਂ ਹਜ਼ਾਰਾਂ ਦਾ ਘਾਟਾ ਪੈ ਜਾਣਾ ਇੱਕੇ ਵਾਰ। ਇਹਨਾਂ ਘਾਟਾ ਜਿਹਨੂੰ ਪੈਂਦਾ ਰਿਹਾ ਉਹ ਬਚੇਗਾ ਕਿਵੇਂ, ਅਤੇ ਜਿਹੜੀ ਇੱਕ ਰਸਨਾ ਬੋਲੇਗੀ ਉਹਨੂੰ ਹਜ਼ਾਰਾਂ ਵਾਰੀ ਪਾਸ ਦਾ ਫਲ ਪ੍ਰਾਪਤ ਹੋ ਜਾਏਗਾ। ਇਸ ਲਈ ਸਾਰੀ ਸੰਗਤ ਬੋਲਿਓ, ਕੋਈ ਰਸਨਾ ਖਾਲੀ ਨਾ ਰਹਿ ਜਾਏ। ਇੱਕ

ਪੰਕਤੀ ਤੁਸੀਂ ਸਾਰਿਆਂ ਨੇ ਪੜ੍ਹਨੀ, ਦਰਸ਼ਨ ਕਰਨੇ ਗੁਰੂ ਨਾਨਕ ਸਾਹਿਬ ਦੇ, ਬਾਣੀ ਦੁਆਰਾ ਤੇ ਵਿਚਾਰ ਸੁਣਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਾਸ ਲੋਕ ਆਏ, ਜਿਸ ਨੇ ਇਹ ਸਰੂਪ ਵੇਖਿਆ, ਇਹ ਤੋਂ ਕਿਰਪਾਨ ਪਹਿਨ ਲਈ ਹੈ, ਤਲਵਾਰਾਂ ਪਹਿਨ ਲਈਆਂ ਨੇ, ਜਿਗਾ ਲਾ ਲਈ ਹੈ, ਤੀਰ ਘੋੜੇ ਰਾਸ਼ੀ ਸ਼ਾਹੀ ਠਾਕ ਬਣ ਗਿਆ, ਤੇ ਕੁਝ ਲੋਕਾਂ ਨੇ ਕੁਝ ਨਫ਼ਰਤ ਕੀਤੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ, ਕੋਈ ਐਸਾ ਗੁਰੂ ਕਾ ਸਿੱਖ ਹੈ ਜਿਹੜਾ ਦਸਾਂ ਸਰੂਪਾਂ ਨੂੰ ਇੱਕ ਕਰਕੇ ਸਮਝਦਾ ਹੈ? ਜਿਹੜੇ ਦਸਾਂ ਸਰੂਪਾਂ ਨੂੰ ਇੱਕ ਕਰਕੇ ਸਮਝਦੇ ਨੇ, ਸਿੱਖੀ ਉਹਨਾਂ ਨੂੰ ਮਿਲੇਗੀ, ਦੂਜੇ ਨੂੰ ਸਿੱਖੀ ਨਹੀਂ ਮਿਲ ਸਕੇਗੀ। ਭਿੰਨ ਭਿੰਨ ਸਭ ਹੂੰ ਕਰ ਜਾਣਾ, ਏਕ ਰੂਪ ਕਿਨਹੁ ਪਹਿਚਾਨਾ, ਜਿਨ ਜਾਣਾ ਤਿਨਹਿ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਇਹ ਤੇ ਸਿੱਧ ਮੈਨੇ ਹੈ ਸਿੱਖੀ। ਵੱਖਰਾ ਵੱਖਰਾ ਇਹ ਗੁਰੂ ਨਾਨਕ ਸਾਹਿਬ, ਇਹ ਗੁਰੂ ਅੰਗਦ ਦੇਵ, ਇਹ ਗੁਰੂ ਅਮਰਦਾਸ, ਇਹ ਗੁਰੂ ਰਾਮਦਾਸ, ਐਸੀਆਂ ਤਸਵੀਰਾਂ ਤੇ ਸਾਰੇ ਸਿੱਖ ਬਿਆਨ ਕਰ ਜਾਣਗੇ, ਲੇਕਿਨ ਇਹ ਕੋਈ ਨਹੀਂ ਕਰੇਗਾ ਕਿ ਨਿਰੰਕਾਰੀ ਜੋਤ ਜੋ ਗੁਰੂ ਨਾਨਕ ਦੇ ਅੰਦਰ ਸੀ, ਉਹੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਅੰਦਰ ਜਗੀ ਜਾ ਕੇ, ਉਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਦਰ ਜਗੀ, ਔਰ ਉਹੀ ਜੋਤ ਸ੍ਰੀ ਖਾਲਸੇ ਦੇ ਅੰਦਰ ਜਗਾਈ ਗਈ। ਉਸੇ ਜੋਤ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਿਹਦੀ ਹਜ਼ੂਰੀ ਤੁਸੀਂ ਮੱਥਾ ਟੇਕ ਰਹੇ। ਤੋ ਅਰਥ ਕਰਨਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਤਸ਼ਾਹ ਉਮਾਹ ਤੇ ਅੰਦਰੋਂ ਇੰਨਾ ਫੁੱਟ ਰਿਹਾ ਕਿ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਕਿ ਕੀ ਕੁਝ ਮੈਂ ਦੇਣਾ ਚਾਹੁੰਦਾ, ਪਰ ਇਹ ਉਹਦੀ ਦਾਤ ਹੈ, ਸਾਰੀ ਚੀਜ਼ ਤੇ ਦਿੱਤੀ ਨਹੀਂ ਜਾ ਸਕਦੀ, ਇਹਨਾਂ ਤੇ ਟਾਈਮ ਨਹੀਂ ਹੁੰਦਾ। ਪਰ ਇੰਨੀ ਬੇਨਤੀ ਕਰਾਂਗਾ ਕਿ ਆਪੇ ਬਹੁ ਬਦਿਰੰਗਲਾ ਸਖੀਏ ਮੇਰਾ ਲਾ। ਕਹਿੰਦੇ ਜਿਸ ਨੇ ਹੋਲੀ ਖੇਲੀ ਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ, ਤੇ ਸਤਿਗੁਰ ਜੀ ਨੇ ਇੱਕ ਪਚਕਾਰੀ ਭਰ ਕੇ ਆਕਾਸ਼ ਵਿੱਚ ਮਾਰੀ, ਲੋਕਾਂ ਦੇ ਭਾਣੇ ਤੇ ਹਵਾ ਵਿੱਚ ਗਈ, ਤੇ ਜਿਸ ਨੇ ਭਾਈ ਨੰਦ ਲਾਲ ਨੇ ਤੱਕਿਆ, ਤੇ ਜਿਵੇਂ ਅਸਮਾਨ ਇੱਕੇ ਰੰਗ ਨਾਲ ਸਾਰੇ ਰੰਗੇ ਗਏ, ਇੱਕੇ ਰੰਗ ਨਾਲ।

ਦਿਓ ਰਾਮ ਸੀਤ ਸੋਈ ਪੂਜਾ ਔ ਨਵਾਜ ਉਹੀ। ਇਹ ਦ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਕਿਸੇ ਦੀ ਨਹੀਂ ਹੋਈ। ਦਿਓ ਰਾਮ ਸੀਤ ਸੋਈ ਪੂਜਾ ਔ ਨਵਾਜ ਉਹੀ। ਮਾਨ ਸੋ ਸਭੇ ਏਕ ਤੇ ਅਨੇਕ ਕੋ ਪਰਾਇ। ਕਿਆ ਕਿ ਸ਼ਰਮ ਆ ਜਾਂਦੀ ਸਾਨੂੰ, ਇੱਥੇ ਸਿੱਖ ਨਹੀਂ ਇੱਕ ਤੇ ਇੱਥੇ ਮਨੁੱਖ ਸਾਰੇ ਇੱਕ ਨੇ। ਮਾਨ ਸਭੇ ਏਕ ਤੇ ਅਨੇਕੋ ਪਰਮਾਉ ਹੈ। ਦੇਵਤਾ ਅਦੇਵ ਜੱਚ ਗੰਧਰਵ ਤੁਲਕ ਹਿੰਦੂ। ਨਿਆਰੇ ਨਿਆਰੇ ਦੇਸ਼ਨੀ ਕੇ ਭੇਸ ਕੋ ਪ੍ਰਭਾਵ ਹੈ।

0: ਇਹ ਸਾਰੀਆਂ ਚੀਜ਼ਾਂ ਸਾਰੀਆਂ ਇਨਸਾਨਾਂ 'ਚ ਇੱਕੋ ਜਿਹੀਆਂ ਨੇ।
1: ਇੱਕ ਨਹੀਂ ਇੱਕ ਤਨ ਇੱਕ ਦੇਹ ਇੱਕ ਬਾਣ ਸਾਸ ਬਾਦ ਆਤਿਸ਼ ਉਹ ਆਪ ਤੋੜ ਲਾਓ ਹੈ ਅਨੇਕ ਕੋਈ ਪੁਰਾਣ ਔ ਪੁਰਾਣੀ ਹੋਈ ਇੱਕ ਹੀ ਸਰੂਪ

ਕੀ ਗਵਈਆ। ਦਵਾਪਰ ਯੁੱਗ ਤੋਂ ਚੱਲੇ ਤੇ ਸਾਰੀਆਂ ਤਸਵੀਰਾਂ ਨੂੰ ਇੱਕ ਨੂੰ ਵੇਖ ਕੇ ਅਖੀਰ ਇੱਕ ਦੇ ਕੋਲ ਪਹੁੰਚ ਗਏ। ਗੀਤ ਕੇ ਗਵਈਆ ਕਹੂੰ ਬੇਨ ਕੇ ਵਜਿਆ ਕਹੂੰ ਨਿਤ ਕੇ ਨਚਿਆ ਤੂੰ ਨਰ ਕੋ ਆਕਾਰ ਹੋ ਕਹੂੰ ਵੇਦ ਬਾਣੀ ਕਹੂੰ ਕੋਕ ਕੀ ਕਹਾਣੀ ਕਹੂੰ ਰਾਜਾ। ਕਹਿੰਦੇ ਸਾਂਝਾ ਪ੍ਰਚਾਰ ਕਰੋ। ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਸਾਂਝ ਕਿਸੇ ਨੇ ਸੰਸਾਰ 'ਚ ਨਹੀਂ ਰੱਖੀ। ਗੁਰੂ ਸਾਹਿਬ ਜੀ ਨੇ ਸਾਂਝ ਪਾਈ ਸੰਸਾਰ ਨਾਲ। ਕਹੂੰ ਨਰ ਕੋ ਆਕਾਰ ਹੋ

ਵੇਦ ਕਦੇ ਨਾ ਤੇਜ ਲਖਿਓ ਸਭ ਹਾਰ ਪਰੇ ਹਰ ਹੱਥ ਆਇਓ।

0: ਤੂੰ ਹੀ ਦੇ ਰੰਗ ਵਿੱਚ ਤੇਰੇ ਸਾਰੇ ਰੰਗ ਆ ਸਾਰੇ ਪਾਸੇ ਮਹਾਰਾਜ ਮੈਂ ਤੁਹਾਨੂੰ ਤੱਕ ਰਿਹਾ
1: ਜਲਸ ਤੂੰ ਹੀ ਛਲਸ ਤੂੰ ਹੀ ਨਾ ਦਿਸ ਤੂੰ ਹੀ ਨਿਦਸ ਤੂੰ ਹੀ
0: ਕੋਈ ਸੱਜਣ ਉਬਾਸੀ ਲੈਣ ਦੀ ਖੇਚਲ ਨਾ ਕਰੇ ਜਿਹਨੂੰ ਆਉਂਦੀ ਉਹ ਬਾਹਰ ਚਲੇ ਜਾਣ।

ਕੋਈ ਸਿਆਣੇ ਕਹਿੰਦੇ ਨੇ ਕਿ 16,000 ਵੀ ਨਹੀਂ ਲਿਖਿਆ, ਕੋਈ ਕਹਿੰਦੇ ਨੇ ਕਿ 16 ਪੱਤਰੇ ਭਰੇ, ਪਰ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 16 ਵੇਰੀ ਤੂੰ ਹੀ ਆਖਿਆ। ਜਿਉ ਰਾਮ ਸੀਤ ਸੋਈ ਪੂਜਾ ਔ ਨਵਾਜ ਉਹੀ। ਇਹ ਦ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਕਿਸੇ ਦੀ ਨਹੀਂ ਹੋਈ। ਜਿਉ ਰਾਮ ਸੀਤ ਸੋਈ ਪੂਜਾ ਔ ਨਵਾਜ ਉਹੀ। ਮਾਨਸ ਸਭੇ ਏਕ ਪੈ ਅਨੇਕ ਕੋ। ਇੱਥੇ ਆ ਕੇ ਸ਼ਰਮ ਆ ਜਾਂਦੀ ਸਾਨੂੰ, ਇੱਥੇ ਸਿੱਖ ਨਹੀਂ ਇੱਕ ਤੇ ਇੱਥੇ ਮਨੁੱਖ ਸਾਰੇ ਇੱਕ ਨੇ। ਮਾਨ ਸਭੇ ਏਕ ਪੈ ਅਨੇਕੋ ਪਰਮਾਉ ਹੈ। ਦੇਵਤਾ ਅਦੇਵ ਜੱਚ ਗੰਧਰਵ ਤੁਰਕ ਹਿੰਦੂ। ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ। ਇੱਕ

ားပေးဘုရားတရင်္လာတကျင်းလီရလာအခရနီလူနာစားတဲ့ဒီအတ်ကီတဲ့နေဂူဂိုဘင်းစင်းစားကြီးဤနုကဲနေဂူဂဒီအားဧကရူगुरु गोविंद सिंह सच्चे पातशाह दी गुरियाई दे की मैं किसने सुनावा सिरमलिया ने सतगुरु जी वीर ना दित्ती आपने पाठ रखना सी पांच सिख कल्ले आख्या जिन्नी पेट आखोगे ओ भी देंगे दर्शन पेट भी तुहाडी कोलों भी देंगे और बहुत सेवा करांगे सानू महाराज जी दीप दे दियो असी पाठ रख के गुरु तेग बहादुर सच्चे पातशाह दा अरदासा करके ਸਿੱਖਾਂ ਨੂੰ ਪਾਠ ਸੁਣਾ ਕੇ ਫਿਰ ਵਾਪਸ ਕਰ ਦਿਆਂਗੇ ਉਹਨਾਂ ਨੇ ਮੰਨਿਆ ਨਾ ਸਗੋਂ ਮਿਹਣਾ ਮਾਰਿਆ ਜੇ ਤੂੰ ਗੁਰੂ ਹੈ ਤੇ ਆਪਣੀ ਬਾਣੀ ਉਚਾਰਨ ਕਰ ਲੈ ਇਹ ਮਿਹਣਾ ਮਾਰਿਆ ਸਿੱਖ ਆਏ ਸਿੱਖਾਂ ਨੂੰ ਵਾਰਤਾ ਪੁੱਛੀ ਉਹਨਾਂ ਸਾਰੀ ਦੱਸੀ ਤੇ ਇੱਕ ਸਿੱਖ ਰੋ ਪਿਆ ਕਹਿਣ ਲੱਗਾ ਮਹਾਰਾਜ ਉਹਨਾਂ 'ਚ ਬੜਾ ਪੈੜਾ ਅੱਖਰ ਆਖਿਆ ਸੱਚ ਕੀਤਾ ਤੁਹਾਡੀ ਜ਼ਾਤ 'ਤੇ ਉਹਨਾਂ ਆਖਿਆ ਜੇ ਤੁਸੀਂ ਗੁਰੂ ਹੋ ਤੇ ਆਪਣਾ ਗੁਰੂ ਗ੍ਰੰਥ ਸਾਹਿਬ ਬਣਾ ਲਓ ਆਖਿਆ ਸੱਤ ਬਚਨ ਇਹ ਉਹਨਾਂ ਠੀਕ ਆਖਿਆ ਇੱਥੇ ਗੁਰੂ ਜੀ ਤੇ ਗੁਰੂ ਨਾਨਕ ਸਾਹਿਬ ਦੀ ਪਰਖ ਇੱਥੇ ਪਰਖੀ ਜਾ ਸਕਦੀ ਹੈ ਇੱਕ ਕਿਸਵੱਟੀ ਹੈ ਗੁਰੂ ਪਰਖਣ ਵਾਲੀ ਗੁਰੂ ਤੇ ਬੜੇ ਨੇ ਇੱਥੇ ਤੁਹਾਡੇ ਲਾਗੇ ਬੜੇ ਬੜੇ ਮਕਾਨ ਲੋਕਾਂ ਗੁਰੂਆਂ ਨੇ ਬਣਾ ਲਏ ਨੇ ਲੇਕਿਨ ਗੁਰੂ ਦੀ ਪਰਖ ਕਿਸੇ ਨੂੰ ਨਹੀਂ ਆਈ ਕਿ ਗੁਰੂ ਨੂੰ ਪਰਖਣਾ ਕਿਵੇਂ ਹੈ ਦੇਖਾ ਦੇਖੀ ਭੇਡਾ ਚਾਲ ਆਪਾਂ ਮੱਥਾ ਟੇਕੀ ਜਾਂਦੇ ਚੀਜ਼ ਸਮੱਗਰੀ ਮੰਗਵਾਈ ਕਾਗਜ਼ ਮੰਗਵਾਏ ਕਲਮਾਂ ਮੰਗਵਾਈਆਂ ਲਿਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ਼ਨਾਨ ਕਰਕੇ ਤੇ ਪਾਠ ਕਰਨ ਵਾਸਤੇ ਬੈਠ ਗਏ ਇੱਕ ਓਂਕਾਰ ਤੋਂ ਲੈ ਕੇ ਅੱਗੇ ਸਿੱਖ ਪਾਠ ਕਰਦੇ ਸਨ ਅੱਜ ਸਾਹਿਬ ਜੀ ਆਪ ਪਾਠ ਕਰਨ ਲੱਗੇ ਜਵਾਨੂ ਕਹਿੰਦੇ ਜਿਸ ਵੇਲੇ ਪਾਠ ਸ਼ੁਰੂ ਕੀਤਾ ਤੇ ਗੁਰਸਿੱਖਾਂ ਨੇ ਲਿਖਣਾ ਸ਼ੁਰੂ ਕੀਤਾ ਔਰ ਲਿਖਿਆ ਕਿ ਸਾਰਾ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਰਚਨਾ ਤੋਂ ਉਚਾਰਨ ਕਰ ਦਿੱਤਾ ਵਿੱਚੇ ਭਗਤ ਬਾਣੀਆਂ ਵਿੱਚੇ ਸਵਈਏ ਵਿੱਚੇ ਮਹੱਲੇ ਵਿੱਚੇ ਧੁਨਾਂ ਵਿੱਚੇ ਸਭ ਕੁਛ ਸਮਝੋ ਇਹ ਹੈ ਕਿ ਜਿਵੇਂ ਸਾਰੀ ਬਾਣੀ ਇੱਕੇ ਨੇ ਉਚਾਰਨ ਕੀਤੀ ਹੈ 17 ਭਗਤਾਂ ਦੇ ਵਿੱਚ ਔਰ ਗੁਰੂਆਂ ਦੇ ਵਿੱਚ ਬਾਣੀ ਬੜੇ ਭੇਦ ਨੇ ਇਸ ਬਾਣੀ ਵਿੱਚ ਪਰ ਸਾਹਿਬ ਜੀ ਨੇ ਇਸ ਤਰ੍ਹਾਂ ਉਚਾਰਨ ਕਰ ਦਿੱਤੀ ਜਿਵੇਂ ਆਪ ਹੀ ਉਚਾਰਨ ਕੀਤੀ ਤੇ ਸਾਰੀ ਬਾਣੀ ਆਪਣੀ ਬਾਣੀ ਬਗਾਨੀ ਨਹੀਂ ਆਈ ਕਹਿੰਦੇ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਤੋਂ ਪਾਠ ਸੁਣਿਆ ਸੀ ਉਹ ਸਾਰੇ ਸਿੱਖ ਦੇਹੀ ਤੋਂ ਵਧੇਰ ਹੋ ਗਏ ਉਹਨਾਂ ਦੇ ਦੇਹੀ ਦੇ ਬੰਧਨ ਟੁੱਟ ਗਏ ਦੇਹੀ ਦੇ ਬੰਧਨ ਟੁੱਟ ਗਏ ਪਰਮਹੰਸ ਬਣ ਗਏ ਜਿਵੇਂ ਅਸੀਂ ਇਸ ਸ਼ਮਿਆਨੇ ਦੇ ਥੱਲੇ ਬੈਠੇ ਹਾਂ ਸ਼ਮਿਆਨੇ 'ਤੇ ਕੁਝ ਵੀ ਪਿਆ ਹੋਵੇ ਸਾਨੂੰ ਕੋਈ ਨਿੱਘ ਨਹੀਂ ਕੋਈ ਡਰ ਨਹੀਂ ਕਿਉਂਕਿ ਸ਼ਮਿਆਨੇ ਨਾਲੋਂ ਸਾਡਾ ਸਰੀਰ ਵੱਖਰਾ ਹੈ ਇਸੇ ਤਰ੍ਹਾਂ ਉਹਨਾਂ ਦੀਆਂ ਆਤਮਾ ਹੋ ਗਈਆਂ ਸਰੀਰ ਨਾਲੋਂ ਆਤਮਾ ਵੱਖਰੀ ਹੋ ਗਈ ਔਰ ਉਹਨਾਂ 'ਚ ਭਾਈ ਮਨੀ ਸਿੰਘ ਵੀ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਵਡਿਆਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਰਕਤ ਇਹ ਕੌਣ ਦੱਸੇ ਆਪੇ ਬਹੁ ਬਦਰੰਗਲਾ ਸਖੀਏ ਮੇਰਾ ਲਾਲ ਮੈਂ ਬੇਨਤੀ ਕਰ ਰਿਹਾ ਸਾਂ ਕਿ ਗੁਰੂ ਦੀ ਪਰਖ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਤੋਂ ਸਤਿਗੁਰ ਜੀ ਦੇ ਇਤਿਹਾਸ ਤੋਂ ਆਉਂਦੀ ਹੈ ਕਿ ਗੁਰੂ ਕਿਸ ਨੂੰ ਕਹਿੰਦੇ ਨੇ ਔਰ ਗੁਰੂ ਦੇ ਅਰਥ ਕੀ ਨੇ ਗੁਰੂ ਦੀ ਅੱਖ ਵਿੱਚ ਇੱਕ ਸੁਰਮਾ ਹੁੰਦਾ ਹੈ ਜੇ ਗੁਰੂ ਜੇ ਕਿਸੇ ਦੀ ਅੱਖ 'ਚ ਪੈ ਵੀ ਜਾਵੇ ਤੇ ਲਿਖਿਆ ਕਿ ਉਹਨੂੰ ਸੰਸਾਰ 'ਚ ਇੱਕੋ ਹੀ ਰੰਗ ਨਜ਼ਰੀ ਆਉਂਦਾ ਜੇ ਕੋਈ ਦੂਜਾ ਆਵੇ ਵੀ ਤਾਂ ਵੀ ਉਹਦਾ ਹੀ ਨਜ਼ਰੀ ਆਉਂਦਾ ਦੂਜਾ ਨਜ਼ਰੀ ਮਿਟਦਾ ਹੀ ਉਹਦੇ ਇੱਕੋ ਹੀ ਦਿਸਦਾ ਹੈ ਹੋਰ ਕੋਈ ਦਿਸਦਾ ਹੀ ਨਹੀਂ ਇੱਥੇ ਤੱਕ ਲਿਖਿਆ ਗਿਆ ਕਿ ਉਹ ਇੰਨਾ ਰੰਗਿਆ ਹੋਇਆ ਕਿ ਜੇ ਅੰਮ੍ਰਿਤ ਸਰੋਵਰ 'ਚ ਬੈਠ ਜਾਏ ਤਾਂ ਵੀ ਉਹਨੂੰ ਉਹ ਰੰਗ ਤੇ ਜੇ ਉਬਲ ਦੀ ਦੇਗ ਵਿੱਚ ਬੈਠ ਜਾਏ ਤਾਂ ਵੀ ਉਹ ਰੰਗ ਰਹਿੰਦੇ ਨੇ ਉਹਦਾ ਰੰਗ ਨਹੀਂ ਬਦਲਦਾ ਜਾਨ ਅੰਜਨ ਜਾਤੀ ਨੇਤਰੀ ਪੜਿਆ ਤਾਂ ਕੋ ਸਰਵ ਪ੍ਰਗਾਸਾ ਜਿਹਦੀਆਂ ਨੇਤਰਾਂ 'ਚ ਗਿਆਨ ਅੰਜਨ ਪੈ ਗਿਆ ਉਹਨਾਂ ਨੂੰ ਸਾਰੇ ਰੋਸ਼ਨੀ ਰੋਸ਼ਨੀ ਆ ਗਈ ਆਪਾਂ ਹੀ ਦਿੱਤਾ ਅਗਿਆਨ ਅੰਧੇਰੇ ਸੂਝ ਸੁਣਾਈ ਬਹੁਰ ਬਹੁਰ ਪਰਮਾਤਾ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਤੋ ਅਰਥ ਕੀਤੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕੋ ਹੀ ਗੁਰੂ ਬਾਣੀ ਪੜ੍ਹ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਤੇ ਅਰਥ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਸਵੇਰੇ ਜਪ ਸਾਹਿਬ ਦਾ ਪਾਠ ਕੀਤਾ ਹੈ
ਉਹਨਾਂ ਨੂੰ ਇਹ ਸਮਝ ਆ ਗਈ ਹੋਗੀ ਕਿ ਆਪੇ ਬਹੁ ਬਜਰੰਗਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਰਾ ਜਾਪਸਾ ਵੀ ਦੱਸਿਆ ਹੈ। ਸਹਿਬ ਜੀ ਨੇ ਜਿਤਨੇ ਰੰਗ ਅਕਾਲ ਪੁਰਖ ਦੇ ਦੱਸੇ ਨੇ ਉਹਨੇ ਪੜ੍ਹੇ ਨਹੀਂ ਜਾ ਸਕਦੇ, ਬਿਆਨ ਨਹੀਂ ਕੀਤੇ ਜਾ ਸਕਦੇ। ਇੰਨੇ ਕਟਾਕਸ ਰੱਖੇ ਨੇ ਸਤਿਗੁਰੂ ਜੀ ਨੇ, ਇੰਨੀ ਮਹੱਤਤਾ ਰੱਖੀ ਹੈ ਰੰਗਾਂ ਦੀ ਕਿ ਹਰ ਇੱਕ ਰੰਗ ਵਿੱਚ ਵਾਹਿਗੁਰੂ ਨੂੰ ਦੇਖਿਆ। ਸੂਰਜ ਨੂੰ ਲੋਕ ਮੱਥਾ ਟੇਕਦੇ ਨੇ, ਕਦੀ ਕਿਸੇ ਨੂੰ ਹਨੇਰੀ ਨੂੰ ਮੱਥਾ ਟੇਕਿਆ? ਕਿਸੇ ਨੇ ਹਨੇਰੇ ਨੂੰ ਚੋਰ ਚਾਹ ਭਾਵੇਂ ਟੇਕਦੇ ਕਿ ਹਨੇਰਿਆ ਤੂੰ ਚੰਗਾ ਹੈ ਸਾਡੇ ਦਾ ਲੱਗ ਜਾਣਗੇ। ਕੋਈ ਸਿਆਣਾ ਆਦਮੀ ਕਿ ਹਨੇਰੇ ਨੂੰ ਮੱਥਾ ਨਹੀਂ ਟੇਕਦਾ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹਨੇਰੇ ਨੂੰ ਮੱਥਾ ਟੇਕਿਆ। ਜਿੱਥੇ ਆਖਿਆ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਉਹ ਤੇਜਾਂ ਦੇ ਤੇਜ ਨਮਸਕਾਰ, ਅੰਧੇਰਿਆਂ ਦੇ ਅੰਧੇਰੇ ਤੈਨੂੰ ਵੀ ਨਮਸਕਾਰ। ਕਿਉਂ ਕਿ ਤੂੰ ਜਿੱਥੇ ਰੋਸ਼ਨੀ ਚ ਲੁਕੇ ਬੈਠਾ ਹੈ, ਪ੍ਰਗਟ ਹੈ, ਉੱਥੇ ਤੂੰ ਅੰਧੇਰੇ ਵਿੱਚ ਆਪ ਲੁਕ ਕੇ ਬੈਠਾ ਹੈ, ਔਰ ਅੰਧੇਰਾ ਵੀ ਇੱਕ ਤੇਰੀ ਸਾਈਡ ਹੈ, ਤੇਰਾ ਸਰੂਪ ਹੈ, ਇਸ ਲਈ ਮੈਂ ਤੈਨੂੰ ਨਮਸਕਾਰ ਕਰਦਾ ਹਾਂ। ਇਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅੱਖ, ਜਿਹੜੀ ਵੇਖ ਰਹੀ ਕਿ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋਤਿ ਭਾਵੇ ਨਾਨਕਾ ਸਾਈ ਗੱਲ ਚੰਗੀ। ਕੀਰਤਨ ਸ਼ੁਰੂ ਹੋ ਰਿਹਾ ਹੈ। ਆਪਾਂ ਗੁਰਪੁਰਬ ਮਨਾਉਣਾ ਹੈ, ਜਿਹੜੀ ਚੀਜ਼ ਆਪਾਂ ਪਹਿਲਾਂ ਕਰਨੀ ਸੀ ਉਹ ਹੁਣ ਵਿੱਚ ਕਰ ਲਈਏ। ਸੰਗਤ ਬਹੁ ਗਿਣਤੀ ਵਿੱਚ ਬੈਠੀ ਹੈ ਅਤੇ ਆਹ ਸੁਭਾਗ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦੇ ਹਨ। ਆਪਾਂ ਕਰੀਏ ਕੋਟਾਨ ਕੋਟ ਸ਼ੁਕਰ ਉਸ ਵਾਹਿਗੁਰੂ ਦਾ ਜਿਹਨੇ ਇਹ ਸਾਨੂੰ ਦਾਤ ਦਿੱਤੀ, ਜਿਹਨੇ ਸਾਨੂੰ ਹਿੰਮਤ ਦਿੱਤੀ, ਜਿਹਨੇ ਬਖਸ਼ਿਸ਼ ਕੀਤੀ, ਆਪਣੀ ਚਰਨ ਸ਼ਰਨ 'ਚ ਲੈ ਆਇਆ ਅਤੇ ਸਾਡੇ ਅੰਦਰ ਇਹ ਚਾਓ ਪੈਦਾ ਹੋਇਆ ਕਿ ਅਸਾਂ ਕੀਰਤਨ ਗੁਰਬਾਣੀ ਸੁਣਨੀ। ਇਹ ਹੈ ਮਨ ਜਾਗੇ ਕੀ ਇਹ ਨਿਸ਼ਾਨੀ, ਮਿੱਠੀ ਲੱਗੇ ਜਿਸੇ ਗੁਰਬਾਣੀ। ਜਿਹਨੂੰ ਮਿੱਠੀ ਲੱਗਦੀ ਹੈ ਮਨ ਉਹਦਾ ਜਾਗਰਤ ਵੱਲ ਜਾ ਰਿਹਾ ਹੈ, ਜਿਹਨੂੰ ਉਬਾਸੀਆਂ ਆਉਂਦੀਆਂ ਨੇ ਮਨ ਉਹਦਾ ਸੌਂਦਾ ਜਾ ਰਿਹਾ। ਸੋ ਇਹ ਗੁਰਬਾਣੀ ਵਿੱਚੋਂ ਅਸਾਂ ਆਪ ਵੇਖਣਾ ਹੈ। ਸੋ ਮੈਂ ਬੇਨਤੀ ਕਰਾਂਗਾ, ਲਿਖਿਆ ਹੈ ਕਿ ਕਰੋ ਬੇਨਤੀ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਵਸਨ ਸੁਹੇਲਾ। ਇੱਥੇ ਲਾਹ ਖੱਟ ਕੇ ਜਾਣਾ ਅਤੇ ਅੱਗੇ ਰਹਿਣਾ ਸੌਖਾ ਹੋ ਜਾਏਗਾ। ਸੋ ਲਾਹ ਵੀ ਖੱਟਾਂ ਸੰਗਤ ਵਿੱਚੋਂ, ਜਿੱਥੋਂ ਦਾ ਲਾਹ ਖੱਟਿਆ ਹੋਇਆ ਬਿਰਥਾ ਨਾ ਜਾਏ, ਆ ਬਿਰਥੀ ਨਾ ਕਾਲ ਜਾਏ। ਇਕੱਲੇ ਦੀ ਕਾਲ ਅਤੇ ਬਿਰਥੀ ਜਾ ਸਕਦੀ ਹੈ, ਸਤਸੰਗਤ ਵਿੱਚ ਕੀਤੀ ਹੋਈ ਕਾਲ ਗੁਰੂ ਨਾਨਕ ਕਦੀ ਬਿਰਥਾ ਨਹੀਂ ਗਵਾਉਂਦਾ। ਇੱਕ ਤਿਲ ਨਹੀਂ ਭੰਨੇ ਕਾਲੇ, ਜੇ ਕੋਈ ਤਿਲ ਜਿੰਨੀ ਵੀ ਕਾਲ ਕਰਦੇ ਨੇ ਤੇ ਉਹ ਵੀ ਉਹਦੀ ਭੱਜਦੀ ਨਹੀਂ, ਉਹ ਜਾਂਦੀ ਨਹੀਂ, ਉਹ ਜਾਇਆ ਨਹੀਂ ਜਾਂਦੀ, ਉਹਦਾ ਸਫਲਾ ਸਤਿਗੁਰ ਸੱਚਾ ਪਾਤਸ਼ਾਹ ਆਪ ਹੀ ਕਰਾਉਂਦੇ ਨੇ। ਲਓ ਪਿਆਰਿਓ, ਪੰਜ ਵੇਰੀ ਸ੍ਰੀ ਜਪਨੀ ਸਾਹਿਬ ਦੀ ਪਹਿਲੀ ਪੌੜੀ ਦਾ ਨਿਰੰਕਾਰ ਦਾ ਇਹ ਤੁਸੀਂ ਜਾਪ ਕਰਨਾ ਸੰਗਤ ਦੇ ਰੂਪ ਵਿੱਚ। ਵੇਖਣਾ ਜੇ ਇੱਕ ਰਸਨਾ ਖਾਲੀ ਰਹਿ ਗਈ ਤੇ ਹਜ਼ਾਰਾਂ ਦਾ ਘਾਟਾ ਪੈ ਜਾਣਾ ਇੱਕੇ ਵਾਰਾਂ। ਇੰਨਾ ਘਾਟਾ ਜਿਹਨੂੰ ਪੈਂਦਾ ਰਿਹਾ ਉਹ ਬਚੇਗਾ ਕਿਵੇਂ, ਤੇ ਜਿਹੜੀ ਇੱਕ ਰਸਨਾ ਬੋਲੇਗੀ ਉਹਨੂੰ ਹਜ਼ਾਰਾਂ ਵਾਰੀ ਪਾਠ ਦਾ ਫਲ ਪ੍ਰਾਪਤ ਹੋ ਜਾਏਗਾ। ਇਸ ਲਈ ਸਾਰੀ ਸੰਗਤ ਬੋਲਿਓ, ਕੋਈ ਰਸਨਾ ਖਾਲੀ ਨਾ ਰਹਿ ਜਾਏ।

0: ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ
1: ਪੰਕਤੀ ਤੁਸੀਂ ਸਾਰਿਆਂ ਨੇ ਪੜ੍ਹਨੀ ਦਰਸ਼ਨ ਕਰਨੇ ਗੁਰੂ ਨਾਨਕ ਸਾਹਿਬ ਦੇ ਬਾਣੀ ਦੁਆਰਾ ਤੇ ਵਿਚਾਰ ਸੁਣਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਾਸ ਲੋਕ ਆਏ ਜਿਸ ਨੇ ਇਹ ਸਰੂਪ ਵੇਖਿਆ ਦਰਬਾਰ ਪਹਿਣ ਲਈ ਹੈ, ਤਲਵਾਰਾਂ ਪਹਿਣ ਲਈਆਂ ਨੇ, ਜਗ੍ਹਾ ਲਾ ਲਈ ਹੈ, ਤੀਰ ਘੋੜੇ ਰਾਜਸੀ ਸ਼ਾਹੀ ਠਾਠ ਬਣ ਗਿਆ ਤੇ ਕੁਝ ਲੋਕਾਂ ਨੇ ਕੁਝ ਨਫ਼ਰਤ ਕੀਤੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਕੋਈ ਐਸਾ ਗੁਰੂ ਕਾ ਸਿੱਖ ਹੈ ਜਿਹੜਾ ਦਸਾਂ ਸਰੂਪਾਂ ਨੂੰ ਇੱਕ ਕਰਕੇ ਸਮਝਦਾ? ਜਿਹੜੇ ਦਸਾਂ ਸਰੂਪਾਂ ਨੂੰ ਇੱਕ ਕਰਕੇ ਸਮਝਦੇ ਨੇ ਸਿੱਖੀ ਉਹਨਾਂ ਨੂੰ ਮਿਲੇਗੀ, ਦੂਜੇ ਨੂੰ ਸਿੱਖੀ ਨਹੀਂ ਮਿਲ ਸਕੇਗੀ। ਭਿੰਨ ਭਿੰਨ ਸਭ ਹੂੰ ਕਰ ਜਾਣਾ ਏਕ ਰੂਪ ਕਿਨ ਹੀ ਪਹਿਚਾਨਾ, ਜਿਨ ਜਾਣਾ ਤਿਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਇੱਕ ਸਿੱਧ ਮੈਨੇ ਸਿੱਖੀ ਵੱਖਰਾ ਵੱਖਰਾ, ਇਹ ਗੁਰੂ ਨਾਨਕ ਸਾਹਿਬ, ਇਹ ਗੁਰੂ ਅੰਗਦ ਦੇਵ, ਇਹ ਗੁਰੂ ਅਮਰਦਾਸ, ਇਹ ਗੁਰੂ ਰਾਮਦਾਸ, ਐਸੀਆਂ ਤਸਵੀਰਾਂ ਤੇ ਸਾਰੇ ਸਿੱਖ ਬਿਆਨ ਕਰ ਜਾਣਗੇ, ਲੇਕਿਨ ਇਹ ਕੋਈ ਨਹੀਂ ਕਰੇਗਾ ਕਿ ਨਿਰੰਕਾਰੀ ਜੋਤ ਜੋ ਗੁਰੂ ਨਾਨਕ ਦੇ ਅੰਦਰ ਸੀ ਉਹੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਅੰਦਰ ਜਗੀ ਜਾ ਕੇ, ਉਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਦਰ ਜਗੀ, ਔਰ ਉਹੀ ਜੋਤ ਸ੍ਰੀ ਖਾਲਸੇ ਦੇ ਅੰਦਰ ਜਗਾਈ ਗਈ, ਉਸੇ ਜੋਤ ਦਾ ਪ੍ਰਕਾਸ਼ ਸ੍ਰੀ ਗੁਰੂ ਗੋਬਿੰਦ ਸਾਹਿਬ ਹੈ ਜਿਹਦੀ ਹਜ਼ੂਰੀ ਤੁਸੀਂ ਮੱਥਾ ਟੇਕ ਰਹੇ। ਸੋ ਅਰਥ ਕਰਨਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਤਸ਼ਾਹ ਉਮਾ ਤੇ ਅੰਦਰੋਂ ਇੰਨਾ ਫੁੱਟ ਰਿਹਾ ਹੈ ਕਿ ਮੈਂ ਤੁਹਾਨੂੰ ਬਿਆਨ ਨਹੀਂ ਕੁਝ ਕਰ ਸਕਦਾ ਕਿ ਕੀ ਕੁਝ ਮੈਂ ਦੇਣਾ ਚਾਹੁੰਦਾ, ਪਰ ਇਹ ਉਹਦੀ ਦਾਤ ਹੈ, ਸਾਰੀ ਚੀਜ਼ ਦਿੱਤੀ ਨਹੀਂ ਜਾ ਸਕਦੀ, ਇਹਨਾਂ ਤੇ ਟਾਈਮ ਨਹੀਂ ਹੁੰਦਾ, ਪਰ ਇੰਨੀ ਬੇਨਤੀ ਕਰਾਂਗਾ ਕਿ ਆਪੇ ਬਹੁਤ ਬਿਰੰਗਲਾ ਸਚੀਏ ਮੇਰਾ ਲਾ। ਕਹਿੰਦੇ ਜਿਸ ਵੇਲੇ ਹੋਲੀ ਖੇਲੀ ਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ, ਤੇ ਸਤਿਗੁਰ ਜੀ ਨੇ ਇੱਕ ਪਚਕਾਰੀ ਭਰ ਕੇ ਆਕਾਸ਼ ਵਿੱਚ ਮਾਰੀ, ਲੋਕਾਂ ਦੇ ਭਾਣੇ ਤੇ ਹਵਾ ਵਿੱਚ ਗਈ, ਤੇ ਜਿਸ ਵੇਲੇ ਭਾਈ ਨੰਦ ਲਾਲ ਨੇ ਤੱਕਿਆ ਤੇ ਜਿਵੇਂ ਅਸਮਾਨ ਇੱਕੇ ਰੰਗ ਨਾਲ ਸਾਰੇ ਰੰਗੇ ਗਏ, ਇੱਕੇ ਰੰਗ ਨਾਲ।

ਦਿਓ ਰਾਮ ਸੀਤ ਸੋਈ ਪੂਜਾ ਔ ਨਵਾਜ ਉਹੀ। ਇਹ ਦ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਕਿਸੇ ਦੀ ਨਹੀਂ ਹੋਈ। ਦਿਓ ਰਾਮ ਸੀਤ ਸੋਈ ਪੂਜਾ ਔ ਨਵਾਜ ਉਹੀ। ਮਾਨਸ ਸਭੇ ਏਕ ਪੈ ਅਨੇਕ ਕੋ ਪਰਾਇ। ਇੱਥੇ ਆ ਕੇ ਸ਼ਰਮ ਆ ਜਾਂਦੀ ਸਾਨੂੰ। ਇੱਥੇ ਸਿੱਖ ਨਹੀਂ ਇੱਕ ਤੇ ਇੱਥੇ ਮਨੁੱਖ ਸਾਰੇ ਇੱਕ ਨੇ। ਮਾਨ ਸਭੇ ਏਕ ਪੈ ਅਨੇਕੋ ਪਰਮਾਉ ਹੈ। ਦੇਵਤਾ ਅਦੇਵ ਜੱਟ ਗੰਧਰਵ ਤੁਰਕ ਹਿੰਦੂ। ਨਿਆਰੇ ਨਿਆਰੇ ਦੇਸਨੀ ਕੇ ਭੇਸ ਕੋ ਪ੍ਰਭਾਵ ਹੈ।

ਗੀਤ ਕੀ ਗਵਈਆ ਦੁਆਪਰ ਯੁੱਗ ਤੋਂ ਚੱਲੇ ਤੇ ਸਾਰੀਆਂ ਤਸਵੀਰਾਂ ਇੱਕ ਨੂੰ ਵੇਖ ਕੇ ਅਖੀਰ ਇੱਕ ਦੇ ਕੋਲ ਪਹੁੰਚ ਗਏ। ਗੀਤ ਕੀ ਗਵਈਆ ਕਹੂੰ ਬੀਨ ਕੀ ਵਜਈਆ ਕਹੂੰ ਨਿਤ ਕੀ ਨਚਈਆ ਤੂੰ ਨਰ ਕੋ ਆਕਾਰ ਹੋ ਕਹੂੰ ਵੇਦ ਬਾਣੀ ਕਹੂੰ ਕੋਕ ਕੀ ਕਹਾਣੀ ਕਹੂੰ ਰਾਜਾ ਕਹਿੰਦੇ ਸਾਂਝਾ ਪ੍ਰਚਾਰ ਕਰੋ। ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਸਾਂਝ ਕਿਸੇ ਨੇ ਸੰਸਾਰ 'ਚ ਨਹੀਂ ਰੱਖੀ, ਗੁਰੂ ਸਾਹਿਬ ਜੀ ਨੇ ਸਾਂਝ ਪਾਈ ਸੰਸਾਰ ਨਾਲ। ਕਹੂੰ ਨਰ ਕੋ ਆਕਾਰ ਹੋ

ਏਕਨਾਥ ਸਭ ਜਗਤ ਮੀ ਵਿਆਪ੍ਰਿਓ ਸਭ ਦੇਸ ਵਿਆਪ੍ਰਿਓ ਸਭ ਦੇਸ ਸਭ ਜੂਨਨ ਮੇਰਾ ਵਰਿਆ ਊਚ ਨੀਚ ਕੇ ਭੇਸ ਪੂਰਬੀ ਨਾ ਪਾਰ ਪਾਵੇ ਜਿੰਗਲਾ ਹਮਾਲਾ ਪਿਆਵੇ ਗੌਰ ਕਰਦੇ ਜੀ ਗੁਣ ਗਾਵੇ ਤੇਰੇ ਨਾਮ ਜੋਗੀ ਜੋਗ ਸਾਦੇ ਕੌਣ ਸਾਧਨਾ ਤੇ ਬਵਾਦੇ ਅਰਬ ਕੇ ਆਰਬੀ ਆਰਾਧੇ ਤੇਰੇ ਨਾਮ ਫਰਾ ਕੇ ਫਰੰਗੀ ਮਾਨੀ ਕੰਧਾਰੀ ਕੁਰੇਸੀ ਜਾਨੀ ਪੱਛਮ ਕੇ ਪੱਛਮੀ ਪਹਿਚਾਨੀ ਨਿਜ ਕਾਮ ਮਰਹਟਮ ਗੇਲੇ ਤੇਰੀ ਮਨ ਸੁਤ।

बेद कते न बेद लख्यो सब हार परे हर हाथ में आयो पाए सके

ਤੁਮੀ ਦੇ ਰੰਗ ਵਿੱਚ ਤੇਰੇ ਸਾਰੇ ਰੰਗ ਆ ਸਾਰੇ ਪਾਸੇ ਮਹਾਰਾਜ ਮੈਂ ਤੁਹਾਨੂੰ ਤੱਕ ਰਿਹਾ ਜਲਸ ਤੁਹੀ ਖਲਸ ਤੁਹੀ ਨਾ ਦਿਸ ਤੁਹੀ ਨਿਦਸ ਤੁਹੀ ਕੋਈ ਸੱਜਣ ਉਬਾਸੀ ਲੈਣ ਦੀ ਖੇਚਲ ਨਾ ਕਰੇ ਜਿਹਨੂੰ ਆਉਂਦੀ ਉਹ ਬਾਹਰ ਚਲੇ ਜਾਣ ਜਲਸ ਤੁਹੀ ਖਲਸ ਤੁਹੀ ਨਾ ਦਿਸ ਤੁਹੀ ਨਾ ਦਿਸ ਤੁਹੀ ਬ੍ਰਿਸ ਤੁਹੀ ਸਤਸ ਤੁਹੀ ਚਿਤਸ ਤੁਹੀ ਉਦਰਸ ਤੁਹੀ ਭਜਸਤੋਂ ਰਟਸਤੋਂ ਛਟਸਤੋਂ ਜਮੀ ਤੁਹੀ ਜਮਾ ਤੁਹੀ ਮੱਕੀ ਤੁਹੀ ਮੱਕਾ ਤੁਹੀ ਆਪਣੇ ਤੁਹੀ ਆਪਣੇ ਤੁਹੀ।

0: ਕੋਈ ਸਿਆਣੇ ਕਹਿੰਦੇ ਨੇ ਕਿ 16,000 ਵੀ ਨਹੀਂ ਲਿਖਿਆ, ਕੋਈ ਕਹਿੰਦੇ ਨੇ ਕਿ 16 ਪੱਤਰੇ ਭਰੇ, ਪਰ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 16 ਮੇਰੀ ਤੂੰ ਤੂੰ ਆਖਿਆ।
1: ਦਿਓਰਾਮ ਸੀਤ ਸੋਈ ਪੂਜਾ ਔਰ ਨਵਾਜ ਉਹੀ,
0: ਇਹ ਦ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਕਿਸੇ ਦੀ ਨਹੀਂ ਹੋਈ।
1: ਦਿਓਰਾਮ ਸੀਤ ਸੋਈ ਪੂਜਾ ਔਰ ਨਵਾਜ ਉਹੀ, ਮਾਨਸ ਸਭੇ ਏਕ ਤੇ ਅਨੇਕ ਕੋ
0: ਪਰਾਈ। ਕਿਆ ਕਿ ਸ਼ਰਮ ਆ ਜਾਂਦੀ ਸਾਨੂੰ, ਇੱਥੇ ਸਿੱਖ ਨਹੀਂ ਇੱਕ ਤੇ ਇੱਥੇ ਮਨੁੱਖ ਸਾਰੇ ਇੱਕ ਨੇ।
1: ਮਾਨ ਸਭੇ ਏਕ ਤੇ ਅਨੇਕੋ ਪਰਮਾਉ ਹੈ, ਦੇਵਤਾ ਅਦੇਵ ਜੱਟ ਗੰਧਰਵ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸ ਨੀ ਕੇ ਭੇਸ ਕੋ ਪ੍ਰਭਾਵ ਹੈ।

ਮਿੱਠੀ ਆ ਕੇ ਫਿਰਕੀ ਲਾਗੀ ਰੁਕਣ ਕਰਕੇ ਕੰਨ ਤਿਆਗੀ ਤੇ ਸੁਹਾਗਣ ਸਿਗਾਰ ਕਰੀ ਮਨ ਮੇਰੇ ਕੀ ਸਬਦ ਚਲੋ ਪਿਓ ਪ੍ਰਖਾ ਮਾਨਿਆ ਸਿੱਖ ਸਹਿਜੀ ਕਰਕਾ ਜਾਣਿਆ ਉਹ ਬੰਦੇ ਸਖ ਜ਼ੁਲਮਦਾਰ ਅਗਨਾਸੀ ਅਗਨਿਆ ਪਾਰ ਲੈ ਪੱਖਾ।

ਨਿਮਰਤਾ ਕਿਉਂਕਿ ਗੁਰੂ ਦੇ ਮੱਤ ਤੇ ਉਹ ਚੱਲਦੇ ਹਨ, ਜੋ ਗੁਰੂ ਆਖਦਾ ਹੈ ਉਹੀ ਕਮਾਉਂਦੇ ਹਨ। ਆਖਦੇ ਕੀ ਹਨ?

ਆਪਣੀ ਹੰਸਾ ਤਿਆਗ ਕੇ ਆਪਣੀ ਮੈਂ ਮੇਰੀ ਤਿਆਗ ਕੇ ਜੇ ਵਾਹਿਗੁਰੂ ਦੇ ਹੋ ਜਾਏਗੀ ਤੇ ਵਾਹਿਗੁਰੂ ਕੀ ਆਖਦਾ ਹੈ।

ਇਹ ਹੈ ਆਪੇ ਗੁਰਚੇਲਾ ਦੀ ਨਿਸ਼ਾਨੀ। ਇਹ ਤੁਸੀਂ ਸ਼ਬਦ ਕਈ ਵਾਰੀ ਸਰਵਣ ਕੀਤਾ ਔਰ ਕਈ ਵਾਰ ਆਪਾਂ ਗਾਇਆ, ਪਰ ਇਹਦੀ ਡੂੰਘਾਈ ਵਿੱਚ ਅਗਰ ਅਸੀਂ ਪਹੁੰਚੀਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਦੀ ਕੁਰਬਾਨੀ ਕੋਈ ਸੰਸਾਰ ਚ ਕਰ ਹੀ ਨਹੀਂ ਸਕਦਾ। ਅਮਾਨ ਸਾਰਾ ਸਾਨੂੰ ਅੱਜ ਇੱਥੇ ਅੱਖਰ ਲਿਖੇ ਨੇ ਇਨਹੀ ਕੀ ਕਿਰਪਾ ਕੇ, ਇਹ ਸਾਰਾ ਮਾਣ ਹੈ ਖਾਲਸੇ ਨੂੰ, ਖਾਲਸੇ ਨੂੰ ਮਾਣ। ਜੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ। ਜਿੰਨੀ ਮੇਰੀ ਫਤਿਹ ਹੋਈ ਹੈ, ਜਿੰਨੀ ਮੇਰੀ ਵਿਜੇ ਹੋਈ ਹੈ, ਇਹ ਸਾਰੇ ਖਾਲਸਾ ਜੀ ਦੀ ਕਿਰਪਾ ਦਾ ਸਦਕਾ। ਔਰ ਪੰਡਿਤ ਜੀ ਜੋ ਮੈਂ ਦਾਨ ਕਰ ਰਿਹਾ, ਇਹ ਵੀ ਖਾਲਸਾ ਜੀ ਦੀ ਕਮਾਈ ਹੈ। ਮੈਂ ਮਾਲਕ ਨਹੀਂ, ਮਾਲਕ ਖਾਲਸਾ ਹੈ, ਮਾਲਕ ਮੇਰਾ ਇਹ ਹੈ, ਮੈਂ ਇਹਦਾ ਨੌਕਰ ਹਾਂ, ਮੈਂ ਇਹਦਾ ਤਾਬਾਦਾਰ ਹਾਂ, ਇਹ ਮੇਰਾ ਮਾਲਕ ਹੈ। ਅੱਗ ਉਹ ਬਟਰੇ ਇਨਹੀ ਕੇ ਪ੍ਰਸਾਦ, ਜਿਵੇਂ ਲਿਖਿਆ ਗੁਰੂ ਰਾਮਦਾਸ ਜੀ ਨੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗੱਤ ਪਾਏ। ਅੱਖਰ ਉਹੀ ਨੇ, ਅੱਗ ਉਹ ਬਟਰੇ ਇਨਹੀ ਕੇ ਪ੍ਰਸਾਦ, ਇਨਹੀ ਕੀ ਕਿਰਪਾ ਫੁਨ ਧਾਮ ਭਰੇ। ਆ ਜੋ ਕੁਛ ਘਰ ਵਿੱਚ ਸਾ ਮੇਰਾ ਹਰਿਆ ਭਰਿਆ ਹੈ, ਸਾਰਾ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਹੈ। ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ, ਮੈਂ ਜਿੰਨੀ ਵਿਦਿਆ ਪੜ੍ਹੀ ਹੈ, ਜੋ ਮੈਨੂੰ ਕੁਛ ਪ੍ਰਾਪਤ ਹੋਇਆ ਹੈ, ਇਹ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਹੈ। ਇਨਹੀ ਕੀ ਕਿਰਪਾ ਸਭ ਛਤਰ ਮਰੇ, ਜੇ ਕੋਈ ਧਰਮ ਵਿਰੋਧੀ ਮੈਂ ਖਤਮ ਕੀਤਾ, ਜੇ ਧਰਮ ਦਾ ਕੋਈ ਦੋਖੀ ਮੈਂ ਖਤਮ ਕੀਤਾ ਹੈ, ਜੇ ਮਜ਼ਲੂਮਾਂ ਨੂੰ ਦੁੱਖ ਦੇਣ ਵਾਲਾ ਮੈਂ ਖਤਮ ਕੀਤਾ, ਤੇ ਇਹਦੀ ਕਿਰਪਾ ਦੇ ਨਾਲ, ਖਾਲਸਾ ਜੀ ਦੀ ਕਿਰਪਾ ਦੇ ਨਾਲ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਆ ਜੋ ਕੁਛ ਮੈਂ ਸਜਾ ਬੈਠਾ ਹਾਂ, ਜੋ ਕੁਛ ਮੇਰੀ ਸਜ ਸ਼ਬ ਹੈ, ਖਾਲਸਾ ਜੀ ਤੁਹਾਡੀ ਕਿਰਪਾ ਦਾ ਸਦਕਾ ਹੈ। ਜੇ ਤੁਹਾਡੀ ਕਿਰਪਾ ਮੇਰੇ ਤੇ ਨਾ ਹੋਵੇ, ਤੇ ਮੇਰੇ ਵਰਗੇ ਕਰੋੜਾਂ ਗਰੀਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਿਮਰਤਾ, ਨਿਰਮਾਨਤਾ, ਧੰਨ ਹੈ ਕਲਗੀ ਵਾਲਾ ਸੱਚਾ ਪਾਤਸ਼ਾਹ ਜਿਨ੍ਹਾਂ ਨੇ ਐਸੇ ਸੋਹਣੇ ਚੋਜ ਕੀਤੇ ਨੇ। ਫਿਰ ਅੱਗੋਂ ਜਾ ਕੇ ਕਸਮ ਖਾ ਲਈ, ਜੇ ਇਹ ਖਾਲਸੇ ਦਾ ਨਿਰਣਾ ਕਰਨਾ ਹੋਵੇ, ਤੇ ਫਿਰ ਇਹ ਪੜ੍ਹ ਲੈਣਾ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਨੇ ਹੋ ਕਰੋ ਨਿਵਾਸ। ਇਹ ਕੋਈ ਜ਼ਰੂਰੀ ਨਹੀਂ ਕਿ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਪੜ੍ਹ ਕੇ ਸੁਣਾਈਏ ਤੇ ਸਾਡੇ ਤੇ ਤੁਸੀਂ ਇਤਬਾਰ ਕਰੋ, ਕਦੀ ਤੁਸੀਂ ਕੁਝ ਪੜ੍ਹਿਆ ਕਰੋ।

0: Podcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਮਰਾਮਾਣ ਤਾਂ ਰਿਧੀ ਅੰਤਰ ਹੋਰ ਦੂਜੀ ਆਸ ਚੁਕਾਈ ਕਛੂ ਸਿਆਣਪ ਉਕਤ ਨਮੋਰੀ ਏਕ ਆਸ ਠਾਕੁਰ।

ਇਹ ਹੈ ਆਪੇ ਗੁਰਚੇਲਾ ਦੀ ਨਿਸ਼ਾਨੀ। ਇਹ ਤੁਸੀਂ ਸ਼ਬਦ ਕਈ ਵਾਰੀ ਸਰਵਣ ਕੀਤਾ ਔਰ ਕਈ ਵਾਰ ਆਪਾਂ ਗਾਇਆ, ਪਰ ਇਹਦੀ ਡੂੰਘਾਈ ਵਿੱਚ ਅਗਰ ਅਸੀਂ ਪਹੁੰਚੀਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਦੀ ਕੁਰਬਾਨੀ ਕੋਈ ਸੰਸਾਰ ਕਰ ਹੀ ਨਹੀਂ ਸਕਦਾ। ਅਮਾਨ ਸਾਰਾ ਸਾਨੂੰ ਅੱਜ ਇੱਥੇ ਅੱਖਰ ਲਿਖੇ ਨੇ ਇਨ੍ਹੀਂ ਕੀ ਕਿਰਪਾ ਕੇ, ਇਹ ਸਾਰਾ ਮਾਣ ਹੈ ਖਾਲਸੇ ਨੂੰ, ਖਾਲਸੇ ਨੂੰ ਮਾਣ। ਯੁੱਧ ਜਿੱਤੇ ਇਨ੍ਹੀਂ ਕੇ ਪ੍ਰਸਾਦ, ਇਨ੍ਹੀਂ ਕੇ ਪ੍ਰਸਾਦ ਤੋਂ ਦਾਨ ਕਰੇ। ਜਿੰਨੀ ਮੇਰੀ ਫਤਿਹ ਹੋਈ ਹੈ, ਜਿੰਨੀ ਮੇਰੀ ਵਿਜੇ ਹੋਈ ਹੈ, ਇਹ ਸਾਰੇ ਖਾਲਸਾ ਜੀ ਦੀ ਕਿਰਪਾ ਦਾ ਸਦਕਾ। ਔਰ ਪੰਡਿਤ ਜੀ, ਜੋ ਮੈਂ ਦਾਨ ਕਰ ਰਿਹਾ, ਇਹ ਵੀ ਖਾਲਸਾ ਜੀ ਦੀ ਕਮਾਈ ਹੈ। ਮੈਂ ਮਾਲਕ ਨਹੀਂ, ਮਾਲਕ ਖਾਲਸਾ ਹੈ, ਮਾਲਕ ਮੇਰਾ ਇਹ, ਮੈਂ ਇਹਦਾ ਨੌਕਰ ਹਾਂ, ਮੈਂ ਇਹਦਾ ਤਾਬਾਦਾਰ ਹਾਂ, ਇਹ ਮੇਰਾ ਮਾਲਕ ਹੈ। ਅਗ ਓਗ ਕਰੇ ਇਨ੍ਹੀਂ ਕੇ ਪ੍ਰਸਾਦ, ਜਿਵੇਂ ਲਿਖਿਆ ਗੁਰੂ ਰਾਮਦਾਸ ਜੀ ਨੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ। ਅੱਖਰ ਉਹੀ ਨੇ, ਅਗ ਓਗ ਕਰੇ ਇਨ੍ਹੀਂ ਕੇ ਪ੍ਰਸਾਦ, ਇਨ੍ਹੀਂ ਕੀ ਕਿਰਪਾ ਫੁਨ ਧਾਮ ਭਰੇ। ਆ ਜੋ ਕੁਛ ਘਰ ਵਿੱਚ ਸਾ ਮੇਰਾ ਹਰਿਆ ਭਰਿਆ ਹੈ, ਸਾਰਾ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਹੈ। ਇਨ੍ਹੀਂ ਕੇ ਪ੍ਰਸਾਦ ਤੋਂ ਵਿੱਦਿਆ ਲਈ, ਮੈਂ ਜਿੰਨੀ ਵਿੱਦਿਆ ਪੜ੍ਹੀ, ਜੋ ਮੈਨੂੰ ਕੁਛ ਪ੍ਰਾਪਤ ਹੋਇਆ ਹੈ, ਇਹ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਹੈ। ਇਨ੍ਹੀਂ ਕੀ ਕਿਰਪਾ ਸਭ ਛਤਰ ਮਰੇ। ਜੇ ਕੋਈ ਧਰਮ ਵਿਰੋਧੀ ਮੈਂ ਖਤਮ ਕੀਤਾ ਹੈ, ਜੇ ਧਰਮ ਦਾ ਕੋਈ ਦੋਖੀ ਮੈਂ ਖਤਮ ਕੀਤਾ ਹੈ, ਜੇ ਮਜ਼ਲੂਮਾਂ ਨੂੰ ਦੁੱਖ ਦੇਣ ਵਾਲਾ ਮੈਂ ਖਤਮ ਕੀਤਾ, ਤੇ ਇਹਦੀ ਕਿਰਪਾ ਦੇ ਨਾਲ, ਖਾਲਸਾ ਜੀ ਦੀ ਕਿਰਪਾ ਦੇ ਨਾਲ। ਇਨ੍ਹੀਂ ਕੀ ਕਿਰਪਾ ਕੇ ਸਦੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਆ ਜੋ ਕੁਛ ਮੈਂ ਸਜਾ ਬੈਠਾ ਹਾਂ, ਜੋ ਕੁਝ ਮੇਰੀ ਸਜ ਸ਼ਬ ਹੈ, ਖਾਲਸਾ ਜੀ ਤੁਹਾਡੀ ਕਿਰਪਾ ਦਾ ਸਦਕਾ ਹੈ। ਜੇ ਤੁਹਾਡੀ ਕਿਰਪਾ ਮੇਰੇ ਤੇ ਨਾ ਹੋਵੇ, ਤੇ ਮੇਰੇ ਵਰਗੇ ਕਰੋੜਾਂ ਗਰੀਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਿਮਰਤਾ, ਨਿਰਮਾਣਤਾ, ਧੰਨ ਹੈ ਕਲਗੀ ਵਾਲਾ ਸੱਚਾ ਪਾਤਸ਼ਾਹ ਜਿਨ੍ਹਾਂ ਨੇ ਐਸੇ ਸੋਹਣੇ ਚੋਜ ਕੀਤੇ ਨੇ। ਫਿਰ ਅੱਗੋਂ ਜਾ ਕੇ ਕਸਮ ਖਾ ਲਈ, ਜੇ ਇਹ ਖਾਲਸੇ ਦਾ ਨਿਰਣਾ ਕਰਨਾ ਹੋਵੇ, ਤੇ ਫਿਰ ਇਹ ਪੜ੍ਹ ਲੈਣਾ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ। ਇਹ ਕੋਈ ਜ਼ਰੂਰੀ ਨਹੀਂ ਕਿ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਪੜ੍ਹ ਕੇ ਸੁਣਾਈਏ ਤੇ ਸਾਡੇ 'ਤੇ ਤੁਸੀਂ ਇਤਬਾਰ ਕਰੋ, ਕਦੀ ਤੁਸੀਂ ਕੁਝ ਪੜ੍ਹਿਆ ਕਰੋ।

ਮੈਂ ਤਾਂ ਦੁਨੀਆਂ ਦਾ ਹਨੇਰਾ ਦੂਰ ਕਰਨ ਵਾਸਤੇ ਆਇਆ। ਇਹ ਕਾਰਨ ਪ੍ਰਭ ਹਮੇ ਬੁਲਾਓ ਤੇਜ ਪਾਠ ਇਹ ਲੋਕ ਪਿਛਾਇਓ। ਆਖੋ ਸ੍ਰੀ ਵਾ ਜਿੱਥੇ ਗੌਰਮੈਂਟ ਆਪਣੀ ਮਸ਼ੀਨਰੀ ਭੇਜੇ ਉੱਥੋਂ ਦਾ ਸਾਰਾ ਭੇਜ ਦਿੱਤਾ ਜਾਂਦਾ ਕਿ ਉੱਥੇ ਆਹ ਆਹ ਨੁਕਸ ਹਨ, ਇਸ ਤਰ੍ਹਾਂ ਉੱਥੇ ਡਾਕੇ ਵੱਜਦੇ ਨੇ, ਇਸ ਤਰ੍ਹਾਂ ਉੱਥੇ ਰਿਸ਼ਵਤ ਹੁੰਦੀ ਹੈ, ਖਾਸ ਤਰ੍ਹਾਂ ਦੇ ਲੋਕ ਉੱਥੇ ਭੇਜੇ ਜਾਂਦੇ ਨੇ ਤਾਂ ਕਿ ਪ੍ਰਬੰਧ ਚੰਗਾ ਹੋ ਜਾਏ। ਇਹ ਸੰਸਾਰ ਬੜਾ ਵਿਸ਼ਾਲ ਹੈ, ਇਹਦੇ 'ਚ ਕਰਮ ਬੜੇ ਸਨ। ਜਿੰਨੇ ਹਿੰਦੁਸਤਾਨ 'ਚ ਕਰਮ ਭਰਮ ਅਤੇ ਧਰਮ ਸਨ ਉਹਨੇ ਕਿਸੇ ਦੇਸ਼ ਵਿੱਚ ਹੈ ਹੀ ਨਹੀਂ। ਜੇ ਘਰ ਦੇ ਪੰਜ ਜੀਵੇ ਤਾਂ ਪੰਜਾਂ ਦਾ ਆਪਣਾ ਆਪਣਾ ਵੱਖਰਾ ਵੱਖਰਾ ਧਰਮ, ਵੱਖਰਾ ਵੱਖਰਾ ਇਸ਼ਟ ਹੈ। ਇਸੇ ਲਈ 33 ਕਰੋੜ ਦੇਵਤਾ ਬਣ ਗਿਆ ਕਿ ਪੂਜਣ ਵਾਲੇ ਬਹੁਤੇ ਸਨ ਅਤੇ ਗੁਰੂ ਲੱਭਦੇ ਨਹੀਂ ਸਨ, ਔਰ ਫਿਰ ਗੁਰੂ ਜ਼ਿਆਦਾ ਹੋ ਗਏ, ਪੂਜਣ ਵਾਲੇ ਘੱਟ ਗਏ। ਹਜ਼ੂਰ ਕਹਿੰਦੇ ਮੈਨੂੰ ਇਹ ਸਾਰਾ ਭੇਤ ਦੱਸ ਕੇ, ਮੈਨੂੰ ਇਹ ਸਾਰਾ ਰਾਜ ਦੇ ਕੇ ਅਕਾਲ ਪੁਰਖ ਨੇ ਇਸ ਲੋਕ 'ਤੇ ਬਿਠਾਇਆ ਅਤੇ ਮੈਂ ਸਭਨਾਂ ਦਾ ਰਾਜ ਖੋਲ੍ਹਣ ਲੱਗਾ। ਸੱਚ ਦਾ ਆਸਰਾ ਲੈ ਚੰਗਿਆਂ ਦੀ ਰਖਵਾਲੀ ਕਰਾਂਗਾ, ਜਿਹਨਾਂ 'ਤੇ ਜ਼ੁਲਮ ਹੁੰਦਾ ਉਹਨਾਂ ਦੀ ਥਾਂ ਆਪਣੇ ਪੁੱਤਰ ਕੁਰਬਾਨ ਕਰ ਦਿਆਂਗਾ, ਉਹਨਾਂ ਨੂੰ ਬਚਾ ਲਊਂਗਾ, ਪਰ ਜਿਹੜੇ ਜ਼ਾਲਮ ਨੇ ਉਹਨਾਂ ਨੂੰ ਮੈਂ ਦੰਡ ਦਿਆਂਗਾ, ਸਜ਼ਾ ਦਿਆਂਗਾ। ਮੈਂ ਕਿਸੇ ਦਾ ਵੀ ਲਿਹਾਜ਼ ਨਹੀਂ ਕਰਨਾ, ਲਿਹਾਜ਼ ਕਰਾਂਗਾ ਕੇਵਲ ਸੱਚ ਦਾ ਕਰਾਂਗਾ, ਦੂਜੇ ਦਾ ਕਿੱਸਾ ਕਰਨਾ। ਇਹ ਕਾਰਨ ਪ੍ਰਭ ਹਮੇ ਬਣਾਇਓ ਭੇਦ ਭਾਸ ਇਹ ਲੋਕ ਪਠਾਇਓ, ਭੇਦ ਦੱਸ ਕੇ ਜਿਨ ਤਿਨ ਕਹੀ ਸਭ ਨੂੰ ਉਚਰੋ। ਜਿਵੇਂ ਮੈਨੂੰ ਮੇਰੇ ਵਾਹਿਗੁਰੂ ਨੇ ਕਹੀ ਹੈ, ਮੈਂ ਸਾਰਿਆਂ ਨੂੰ ਕਹਿਣ ਲੱਗਾ ਮੁਖਾਤਬ ਕਰਕੇ, ਇਹ ਚੀਜ਼ ਯਾਦ ਰੱਖਣੀ, ਡਿੰਡ ਵਿੰਡ ਕਿਛ ਨਾਇਕ ਨਾ ਕਰੋ। ਇੱਕ ਤੈਨੂੰ ਭੇਟ ਨਹੀਂ ਕਰਨਾ, ਔਰ ਇੱਕ ਵਹਿ ਮਿੱਚ ਭਲੇਖੇ 'ਚ ਨਹੀਂ ਪੈਣਾ। ਇਹ ਮੈਂ ਬਿਲਕੁਲ ਨਹੀਂ ਕਰਨਾ, ਔਰ ਨਾ ਸਿੱਖ ਨੂੰ ਕਰਨ ਦੇਣਾ। ਡਿੰਡ ਵਿੰਡ ਕਿਛ ਨਾਇਕ ਨਾ ਕਰੋ, ਮੈਂ ਨਾ ਭੇਟ ਕਰਨਾ ਅਤੇ ਨਾ ਵਹਿਣ ਕਰਨਾ, ਇੱਕ ਅਕਾਲ ਪੁਰਖ ਦੀ ਓਟ ਰੱਖਣੀ। ਅਤੇ ਕਹਾਂਗਾ ਕਿ ਲੋ ਪਿਆਰੇ ਤੇ ਸਾਰੇ ਤੁਸੀਂ ਕਹਿ ਲਓ।

ਆਹ ਭਾਗ ਨੇ ਇਹ ਬਣੇ ਰਹੇ। ਸਾਰੀ ਚੀਜ਼ ਗਵਾਚ ਜਾਵੇ ਪਰ ਆਹ ਨਾ ਗਵਾਚੇ, ਇਹ ਤੇ ਇਸਦੀ ਕੀਮਤ ਹੈ। ਜੇ ਸਾਰੀ ਚੀਜ਼ ਦੁਨੀਆਂ ਦੀ ਲੱਭ ਜਾਏ ਤੇ ਆਹ ਵਿੱਚੋਂ ਚਲੀ ਜਾਏ ਤੇ ਫਿਰ ਕੰਗਾਲ ਦਾ ਕੰਗਾਲ ਹੀ ਹੈ। ਹਜ਼ੂਰ ਨੇ ਕਿਹਾ ਕਿ ਛੇ ਚੀਜ਼ਾਂ ਮੈਂ ਨਾ ਕਿਸੇ ਨੂੰ ਕਰਨ ਦੇਣੀਆਂ ਤੇ ਨਾ ਆਪ ਕਰਨੀਆਂ ਨੇ। ਹਜ਼ੂਰ ਨੇ ਇਹੋ ਲਿਖਿਆ। ਇੱਕ ਵਾਰ ਸਾਰੇ ਫਿਰ ਇਸ ਨੂੰ ਪੜ੍ਹ ਲਈਏ।

ਜਿਹਦੇ ਕੋਲ ਮੰਗਣਾ ਉਹਦਾ ਸਰੂਪ, ਉਹਦਾ ਸੁਭਾਅ, ਉਹਦੇ ਗੁਣ, ਉਹਦੀ ਸਿਆਣਪ ਸਤਿਗੁਰ ਸੱਚਾ ਪਾਤਸ਼ਾਹ ਦੱਸ ਰਹੇ ਨੇ ਕਿ ਜਿਹਦੇ ਕੋਲ ਤੁਸੀਂ ਮੰਗਣਾ ਉਹਦਾ ਸਰੂਪ ਲੱਛਣ ਕੀ ਹੈ।

ਜੀ ਦੇ ਦਰਸ਼ਨ ਕਰਨ ਨਾਲ ਸਾਰੇ ਪਾਪ ਚਲੇ ਜਾਣ, ਦੂਰੋਂ ਵੇਖਣ ਨਾਲ ਜਾਂ ਆਪ ਦਰਸ਼ਨ ਕਰਨ ਨਾਲ ਪਾਪ ਚਲੇ ਜਾਣ, ਜਾਂ ਉਹ ਨਜ਼ਰ ਭਰ ਕੇ ਕੱਟ ਲਏ ਤੇ ਫਿਰ ਵੀ ਪਾਪ ਚਲੇ ਜਾਣ। ਦਰਸ਼ਨ ਕਰਨ ਨਾਲ ਵੀ, ਅਰ ਜੇ ਉਹ ਵੇਖੇ ਤਾਂ ਵੀ ਪਾਪ ਚਲੇ ਜਾਣ, ਜੇ ਆਪ ਉਹਦੇ ਦਰਸ਼ਨ ਕਰੀਏ ਤਾਂ ਵੀ ਪਾਪ ਚਲੇ ਜਾਣ।

जैसे तो अनेक रोगी आग कह वैद ग्रह जैसे तो अनेक रोगी आग कह वैद

ਸਾਰੇ ਪਿਆਰ ਨਾਲ ਆਖੋ ਸ੍ਰੀਵਾਸ। ਕਿਉਂ ਨੀ ਕਦੀ ਮੇਰਾ ਮਨ ਭਤੀਜਾ ਜਲੰਧਰ ਦੀ ਸੰਗਤ ਹੋਵੇ ਤੇ ਆਖੇ ਢਿੱਲੀ ਢਿੱਲੀ ਵਾਹਿਗੁਰੂ, ਇਹਦੇ ਚ ਕੋਈ ਫਿਰ ਕਮੀ ਰਹਿ ਜਾਂਦੀ। ਸਾਰੇ ਗੱਜ ਕਿਆ ਕਿਆ ਕਰੋ ਸ੍ਰੀਵਾਸ। ਆਪਣੇ ਹੁਣੇ ਭਾਈ ਸਾਹਿਬ ਜੀ ਦਾ ਚਵਿਤ ਸਰਵਣ ਕੀਤਾ। ਇੱਕ ਡਾਕਟਰ ਵੈਦ ਦੀ ਦੁਕਾਨ ਹੈ, ਉਹਦੇ ਤੇ ਅਨੇਕ ਪ੍ਰਕਾਰ ਦੇ ਰੋਗੀ ਜਾਂਦੇ ਨੇ। ਡਾਕਟਰ ਨਬਜ਼ ਵੇਖਦਾ ਹੈ, ਵੈਦ ਨਾਰੀ ਨੂੰ ਸਮਝਦਾ ਹੈ, ਔਰ ਜਿਹੋ ਜਿਹਾ ਕੋਈ ਰੋਗ ਹੁੰਦਾ ਹੈ ਕੁਝ ਬਿਮਾਰ ਬੋਲ ਕੇ ਦੱਸਦਾ, ਤੇ ਕੁਝ ਵੈਦ ਡਾਕਟਰ ਆਪੇ ਬੁੱਝ ਲੈਂਦਾ। ਉਹ ਜੈਸਾ ਜੈਸਾ ਕਿਸੇ ਨੂੰ ਰੋਗ ਹੁੰਦਾ ਵੈਸੀ ਦਵਾਈ ਮੁਕਰਰ ਕਰਕੇ ਉਸਨੂੰ ਦਿੰਦਾ ਹੈ ਕਿ ਆਹ ਦਵਾਈ ਤੂੰ ਖਾ, ਇਹਦੇ ਨਾਲ ਤੇਰਾ ਫਾਇਦਾ ਹੋ ਜਾਏਗਾ। ਕਿੰਨੀ ਪ੍ਰਕਾਰ ਦੇ ਰੋਗੀ ਜਾਂਦੇ ਨੇ ਇਹ ਹਸਪਤਾਲਾਂ ਵਿੱਚ ਪੁੱਛੋ ਕਿ ਕਿੰਨੀ ਪ੍ਰਕਾਰ ਦੇ ਰੋਗੀ ਸੰਸਾਰ 'ਚ ਹਨ। ਹਜ਼ੂਰ ਅੱਗੇ ਚੱਲ ਕੇ ਫਰਮਾਉਂਦੇ ਕਿ ਦਾਤਾ ਦਾਨ ਕਰ ਰਿਹਾ ਹੈ, ਉਹਦੇ ਦਰਵਾਜ਼ੇ 'ਤੇ ਜਾ ਕੇ ਅਨੇਕ ਪ੍ਰਕਾਰ ਦੇ ਮੰਗਤੇ ਜਾਂਦੇ ਨੇ। ਕਿਸੇ ਨੂੰ ਕੱਪੜਾ ਚਾਹੀਦਾ, ਕਿਸੇ ਨੂੰ ਰੋਟੀ ਚਾਹੀਦੀ ਹੈ, ਕਿਸੇ ਨੂੰ ਜੁੱਤੀ ਚਾਹੀਦੀ ਹੈ, ਜੋ ਚੀਜ਼ ਲੋੜਵੰਦ ਸਰੀਰ ਨੂੰ ਚਾਹੀਦੀ ਹੈ ਉਹ ਦਾਤਾ ਦੇ ਕੋਲੋਂ ਇੱਕ ਇੱਕ ਚੀਜ਼ ਮੰਗ ਕੇ ਮੰਗੀ ਜਾਂਦਾ ਤੇ ਦਾਤਾ ਦਾਨ ਕਰੀ ਜਾਂਦਾ। ਪਰ ਇਹ ਮੰਗਾਂ ਕਿੰਨੀਆਂ ਕਹਿਣ, ਜਿੰਨੇ ਬੰਦੇ ਉਨੀਆਂ ਮੰਗਾਂ, ਜਿੰਨੇ ਮਨ ਉਨੀਆਂ ਖਾਸ਼ਾਂ ਉਹ ਦਾਤੇ ਕੋਲੋਂ ਪੂਰੀਆਂ ਕਰਦਾ, ਪਰ ਵੱਖਰਾ ਵੱਖਰਾ ਕਹਿਣਾ ਪੈਂਦਾ। ਰਾਜੇ ਦਾ ਦਰਬਾਰ ਖੁੱਲ੍ਹਾ ਹੈ, ਦਰਖਾਸਤਾਂ ਹਰ ਇੱਕ ਨੇ ਦਿੱਤੀਆਂ, ਕੋਈ ਕੋਈ ਕੰਮ ਜਾਣਦਾ ਹੈ, ਕੋਈ ਕੋਈ ਸੇਵਾ ਕਰਨੀ ਜਾਣਦਾ ਹੈ। ਜੈਸੇ ਜੈਸੇ ਅਹੁਦੇ, ਜੈਸੇ ਜੈਸੇ ਕੋਈ ਥਾਵਾਂ ਹਨ, ਵੈਸੇ ਵੈਸੇ ਲੋਕ ਦਰਖਾਸਤਾਂ ਲਿਖ ਕੇ ਦਿੰਦੇ ਨੇ, ਔਰ ਜੈਸੀ ਜੈਸੀ ਪਹਿਲ ਤੇ ਉਹ ਰਾਜਾ ਚਾਹੁੰਦਾ ਹੈ ਵੈਸੇ ਵੈਸੇ ਕਾਰਜ 'ਚ ਉਸਨੂੰ ਲਾਈ ਜਾਂਦਾ ਹੈ। ਜਿਹੜੇ ਕਲਰਕ ਨੇ ਉਹਨਾਂ ਕਲਰਕੀ ਦਾ ਕੰਮ ਕਰਨਾ, ਜਿਹੜੇ ਬਿਜ਼ਨਸਮੈਨ ਨੇ ਉਹ ਕੁਝ ਕਰਨਗੇ। ਹਜ਼ੂਰ ਫਰਮਾਉਂਦੇ ਕਿ ਜਿਹੜਾ ਜਿਹੜੇ ਕੰਮ ਦੇ ਕੋਈ ਲਾਇਕ ਹੈ ਉਸੇ ਉਸੇ ਹੀ ਕੰਮ 'ਤੇ ਰਾਜਾ ਉਹਨੂੰ ਲਾਈ ਜਾਂਦਾ। ਤੋ ਇਸੇ ਤਰ੍ਹਾਂ ਹੀ ਅਨੇਕ ਪ੍ਰਕਾਰ ਦੇ ਸਿੱਖ ਆਪਣੀਆਂ ਕਾਮਨਾਵਾਂ ਲੈ ਕੇ ਸਤਿਗੁਰ ਦੀ ਹਜ਼ੂਰੀ 'ਚ ਜਾਂਦੇ ਨੇ, ਪਰ ਇੱਥੇ ਆ ਕੇ ਬੋਲਣ ਦੀ ਲੋੜ ਨਹੀਂ ਪੈਂਦੀ। ਅੱਖ ਸ੍ਰੀਵਾਸ। ਹੋਰਨਾ ਪਾਸਿਆਂ ਡਾਕਟਰ ਕੋਲ ਬੋਲਣ ਦੀ ਲੋੜ ਹੈ, ਦਾਤੇ ਦੇ ਕੋਲ ਬੋਲਣ ਦੀ ਲੋੜ ਹੈ, ਰਾਜੇ ਨੂੰ ਕਹਿਣਾ ਪੈਂਦਾ, ਲਿਖ ਕੇ ਦੇਣਾ ਪੈਂਦਾ ਕਿ ਆਹ ਕੰਮ ਮੈਂ ਕਰ ਸਕਦਾ ਹਾਂ। ਪਰ ਗੁਰੂ ਕੀ ਹਜ਼ੂਰੀ 'ਚ ਸਿੱਖ ਆਇਆ ਹੈ, ਇੱਥੇ ਬੋਲਣ ਦੀ ਲੋੜ ਨਹੀਂ। ਇੱਥੇ ਬਿਨਾਂ ਬੋਲਿਓ ਤੋਂ ਹੀ ਜਾਣੀ ਜਾਏਗੀ ਕਿ ਇਹ ਆਹ ਚੀਜ਼ ਮੰਗਦਾ ਹੈ। ਕਿਹੜਾ ਸ਼ੀਸ਼ਾ ਸਾਹਮਣੇ ਆਏਗਾ ਜਿਹੜਾ ਵੇਖਿਆ ਜਾਏਗਾ, ਭਾਓ ਭਾਓ ਮੈਨੇ ਪ੍ਰੇਮ, ਜਿੰਨਾ ਕੁ ਭਾਵਨਾ ਧਾਰ ਕੇ ਪ੍ਰੇਮ ਨਾਲ ਸਤਿਗੁਰ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਜੈਸਾ ਕੋਈ ਮਨ ਲੈ ਕੇ ਆਵੇਗਾ, ਵੈਸੀ ਮੰਗ ਉਹਦੀ ਬਿਨਾਂ ਮੰਗਣ ਤੋਂ ਹੀ ਪੂਰੀ ਕਰ ਦਿੱਤੀ ਜਾਏ, ਬਿਨਾਂ ਮੰਗਣ ਤੋਂ ਹੀ ਪੂਰੀ ਕਰ ਦਿੱਤੀ ਜਾਏਗੀ। ਜੇ ਕਿਸਾਨ ਨਿਰਮਲ ਭਾਵ ਹੈ ਉਹਨੂੰ ਨਿਰਮਲ ਪਿਆਰ ਮਿਲ ਜਾਏਗਾ। ਜੈਸੀ ਜੈਸੀ ਕੋਈ ਦੁਨਿਆਵੀ ਖਾਸ ਹੈ ਉਹ ਵੀ ਪੂਰੀਆਂ ਹੋ ਜਾਣਗੀਆਂ। ਪਰ ਇੱਕ ਲੋਕ ਉਹ ਵੀ ਹਨ ਕਿ ਛੋਟੇ ਜਿਹੇ ਬਾਲਕ ਵਾਂਗੂ ਪਿਤਾ ਕੋਲੋਂ ਜੋ ਕੋਈ ਮੰਗੇ ਉਹ ਪਿਤਾ ਧੰਨ ਭਾਗ ਸਮਝਦਾ ਕਿ ਮੇਰੇ ਕੋਲ ਬੱਚਾ ਮੇਰਾ ਕੋਈ ਮੰਗੇ। ਆਖੋ ਸ੍ਰੀਵਾਸ। ਇਹ ਨਹੀਂ ਗੱਜ ਕੇ ਆਖਿਆ ਕਰੋ ਸ੍ਰੀਵਾਸ। ਸਾਡੇ ਇਕੱਠੇ ਹੋਣ ਦਾ ਮਤਲਬ ਹੀ ਇਹ ਹੈ ਸਤਸੰਗਤ ਦਾ ਕਿ ਆਪਾਂ ਸਾਰੇ ਆਪਣੀ ਰਚਨਾ ਤੋਂ ਵਾਹਿਗੁਰੂ ਬੋਲੀਏ। ਜੇ ਮੈਂ ਹੀ ਬੋਲਾਂ ਤਾਂ ਮੈਂ ਦਿੱਲੀ ਵੀ ਬੋਲ ਸਕਦਾ ਸਾਂ, ਬੜੀ ਥਾਂ 'ਤੇ ਉੱਥੇ। ਇੱਥੇ ਕਿਸ ਲਈ ਆਪਾਂ ਇਕੱਠੇ ਹੋਏ ਹਾਂ ਸਤਿਗੁਰੂ ਦੀ ਹਜ਼ੂਰੀ ਵਿੱਚ ਕਿ ਆਪਾਂ ਰਲ ਮਿਲ ਕੇ ਪਰਮੇਸ਼ਰ ਦੇ ਗੁਣ ਗਾਈਏ ਤੇ ਆਪਣਾ ਜਨਮ ਸਫਲਾ ਕਰੀਏ। ਫਿਰ ਗੱਜ ਕੇ ਆਖੋ ਸਤਨਾਮ। ਤਾਂ ਸਤਿਗੁਰ ਸੱਚਾ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਵੇਂ ਛੋਟਾ ਜਿਹਾ ਬਾਲਕ ਆਪਣਾ ਪਿਤਾ ਕੋਲੋਂ ਮੰਗਦਾ ਹੈ ਤੇ ਪਿਤਾ ਆਪਣੀ ਖੁਸ਼ੀ ਪ੍ਰਗਟ ਕਹਿੰਦਾ ਕਿ ਅੱਜ ਮੇਰੇ ਬੱਚੇ ਨੇ ਆਹ ਮੰਗਿਆ। ਸੰਜੀਵ ਦੇ ਕੋਲ, ਲਖਵੀਰ ਦੇ ਕੋਲ ਸਤਿਗੁਰ ਸੱਚਾ ਪਾਤਸ਼ਾਹ ਗਏ ਮਾਲਵੇ ਵਿੱਚ। ਤਾਂ ਸਤਿਗੁਰ ਜੀ ਕਲਗੀਧਰ ਸੱਚਾ ਪਾਤਸ਼ਾਹ ਸੇਵਾ ਨੂੰ ਵੇਖ ਕੇ ਕਹਿਣ ਲੱਗੇ, ਸੰਜੀਵ ਕੁਝ ਮੰਗ, ਮਹਾਰਾਜ ਨਾਮ ਦਾਨ ਦਿਓ, ਸਿੱਖੀ ਸਿੱਖ ਦਿਓ। ਫਿਰ ਆਖਿਆ ਕਸ਼ਮੀਰ ਕੁਛ ਮੰਗ, ਕਹਿਣ ਲੱਗੇ ਮਹਾਰਾਜ ਮੇਰੀ 84 ਕੱਟ ਦਿਓ, ਮੈਂ 84 ਵਿੱਚ ਨਾ ਪਵਾਂ, ਮੈਨੂੰ 84 ਤੋਂ ਡਰ ਲੱਗਦਾ। ਸਤਿਗੁਰ ਜੀ ਚੁੱਪ ਕਰ ਗਏ। ਫਿਰ ਦੂਸਰੀ ਵਾਰ ਆਖਿਆ, ਪ੍ਰਸੰਨ ਹੋਏ ਕਿਤੇ ਸੇਵਾ 'ਤੇ, ਕਹਿਣ ਲੱਗੇ ਕਸ਼ਮੀਰ ਮੈਂ ਚਾਹੁੰਦਾ ਕਿ ਤੂੰ ਕੁਝ ਮੰਗ ਮੇਰੇ ਕੋਲੋਂ। ਕਹਿੰਦੇ ਫਿਰ ਵੀ ਉਸਨੇ ਇੱਥੇ ਇਹ ਇੱਛਾ ਪ੍ਰਗਟ ਕੀਤੀ ਕਿ ਸਤਿਗੁਰੂ ਮੈਨੂੰ 84 ਤੋਂ ਬਚਾ ਲਓ, ਮੈਨੂੰ ਜਨਮ ਮਰਨ ਦੇ ਗੇਟ ਤੋਂ ਬੜਾ ਡਰ ਲੱਗਦਾ। ਸਤਿਗੁਰ ਜੀ ਫਿਰ ਚੁੱਪ ਕਰ ਗਏ। ਤੀਜੀ ਵਾਰ ਫਿਰ ਕਹਿਣਗੇ, ਕਸ਼ਮੀਰ ਮੈਨੂੰ ਰਾਤ ਨੂੰ ਨੀਂਦ ਨਹੀਂ ਪੈਂਦੀ, ਮੇਰਾ ਮਨ ਚੈਨ 'ਚ ਨਹੀਂ ਬਹਿੰਦਾ ਜਿੰਨਾ ਚਿਰ ਤੈਨੂੰ ਮੈਂ ਕੁਝ ਨਾ ਦਿਆਂ। ਇੰਨਾ ਮੇਰਾ ਮਨ ਪ੍ਰਸੰਨਤਾ 'ਚ ਆਇਆ ਹੈ ਕਿ ਤੂੰ ਕਿ ਮੇਰੇ ਕੋਲੋਂ ਕੁਝ ਮੰਗੇ ਤੇ ਮੈਂ ਤੈਨੂੰ ਦੇਵਾਂ। ਯਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਤਨੇ ਕਰ ਰਹੇ ਹਨ, ਜਲਦੀ ਕਰ ਰਹੇ ਹਨ ਕਿ ਮੇਰਾ ਪੁੱਤਰ, ਮੇਰਾ ਸੇਵਕ ਮੇਰੇ ਕੋਲੋਂ ਕੁਝ ਮੰਗੇ। ਲਿਖਿਆ ਕਿ ਫਿਰ ਉਹਨੇ ਉਹੀ ਪੇਸ਼ ਕੀਤਾ ਆਪਣੀ ਬੇਨਤੀ ਨੂੰ ਸੱਚੇ ਪਾਤਸ਼ਾਹ, ਮੇਰੀ 84 ਕੱਟ ਗਏ। ਜਿਨ੍ਹਾਂ ਨੇ ਸੂਰਤ ਕਾ ਸੁਣਿਆ ਉਹਨਾਂ ਨੂੰ ਇਸ ਚੀਜ਼ ਦਾ ਸਵਾਦ ਆਵੇਗਾ, ਜਿਨ੍ਹਾਂ ਨੇ ਸੁਣਿਆ ਉਹਨੂੰ ਪਤਾ ਨਹੀਂ ਘੱਟ ਲੱਗਣਾ। ਲਿਖਿਆ ਕਿ ਸਤਿਗੁਰੂ ਜੀ ਫਿਰ ਚੁੱਪ ਕਰ ਚੜ ਗਏ। ਰਾਤ ਨੂੰ ਸ਼ਮੀਰ ਸੁੱਤਾ ਸੇਵਾ ਕਰਕੇ ਤੇ ਇੱਕ ਇਸ ਨੂੰ ਸੁਪਨਾ ਆਇਆ। ਪਹਿਲਾ ਸੁਪਨਾ ਇਹਦਾ ਇਹ ਹੈ ਕਿ ਇਹ ਚੂੜਿਆਂ ਦੇ ਘਰ ਜਾਂਦੇ ਹੈ,
چوڑے دے گھر انہیں جلب لیا اور لیا کتنے جتھے مہان جنگل جتھے بڑا کال جتھے بڑا درت وک پانی نہیں روٹی نہیں کال پی گیا ہے اور پھر یہ ویاہ ہویا پھر یہ بچے بچیاں پیدا ہوئے انہوں نے روٹی منگی یہ جنگل وچ گیا ایک درخت تے چڑھ کے پیلو توڑن لگا جس نے توڑ توڑ کے گچھے تھلے سٹ لیا ہے ایک گچھے اچا سی انہوں توڑ لگا تے ٹاہنی ٹوٹی تے تھلے ڈگ پیا یہ چیز ساری سٹنے کی آئی جسے تھلے ڈگا یہ جاگ کھلی ویکیا کہ میں ہاں منجے تے تے ویکیا کی ہے میں شریر چ دردا بھی ہن پر نیندر نہیں پی سویرے جنگل پانی گیا وہی پیلو کھادی ہوئی دندا چ نکلیاں وہی کھادی ہوئی پیٹ چ نکلیاں حیران ہوا کہ میں محل تو باہر گیا نہیں تو ایک کام کیویں ورت گیا ٹھیک ہے کہ اسنان پانی کر کے سدگر سچے پاس دے ہجوری چ گیا اور ہجوری جا کے بڑا اداس بڑا افسوس سدگر جی نے پوچھا شلیل تیرا چہرہ کدی کملایا نہیں سی اج کیوں کملایا ہے تو سدگر جی اگے ساری بےنتی دسی سچے پاتشاہ رات میرا چوڑیاں نے کر ویا ہوا تو میرا اسے جنم ہوا آ چیز میں اتنے ویسی ہے یہ کی کارن ہے سدگر جی ہس پے کہنے لگے ہم تو جاتت نت ہو تو کٹ دے چراسی تیرے کو روز منگتا تھا کہ میری چراسی کٹ دے سمیر ایک سپنے میں تیرے سارے جنم مکا دیتے دے صدقہ سیوا دا ہس سری واہ تیری مکتی ہو گئی دیکھا کہ ایک اتنے دیال پورے کا مستری سنگھ کھڑا سی جس نے یہ چرچا ہو رہی تھی اس نے ہاتھ جوڑے آخیا سچے پاتشاہ جی سمیر واسطے دروازہ کھولا تو میں تے کول ہی کھڑا مینو بھی پار لگا دیا میں نے اس دروازے تو پار کر دیو سچے پاتشاہ ایسے بخشش کا دروازہ کھلا ہے میں منتا تیرے در پہ کھڑا ہاں سمیر جو تو بخشش ہو چکی ہے میں سیوا نہیں کی تھی میں کوئی سمرن نہیں کیتا پر جس نے بیڑی چلن لگی جہاز چلنا گیا میں دروازے سے پہنچ گیا تھی کرپا کر کے مینو اگے کر دیو پار لگا دیو تو لکھیا کہ جس ویلے سمیر اس مات لوک نو چھڈ کے جائے گا تو بھی یہ نال ہی چلا جائیں تیرے واسطے بھی دروازہ یہ کھل جائے گا آخو سری وار تو میرے کہنے کا پار یہ سی کہ جی بچہ باپ کو کچھ منگتا ہے کبھی منگنا نہیں چاہتا پر باپ چاہتا ہے کہ میں اپنے بچے نو ہر ایک من پاؤں سکھ دیا اسی طرح سدگر سچا پاتشاہ اپنے سکھ اتنے ہر ویلے دیال ہے کہ میرا سکھ میرے والے کچھ اشارہ کرے کہ میں نے دے میں ان سارے پدارتھ دے دیا آخو سری وار پر اتارے

ਘਰ ਸਭ ਕੁਛ ਹੈ ਭਾਈ ਨੌਲਿਦ ਭਰੇ ਭੰਡਾਰ ਜੋ ਕਿ ਘਰ ਸਭ ਕੁਛ ਹੈ ਭਾਈ ਨੌਲਿਦ ਭਰੇ ਭੰਡਾਰ ਕਿਸ ਕੀ ਕੀਮਤ ਨਾ ਪਵੇ ਭਾਈ

ਬਾਰਕ ਮੁਖ ਮੰਗੇ ਸੋ ਦੇਣਾ ਨਾਨਕ ਬਾਰਕ ਦਰਸ਼ਨ ਚਾਏ ਮੋਇ ਹਿਰਦੇ ਵਸੇ ਨਿਤ ਚਰਨਾ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅੱਠ ਸੱਤ ਤੀਰ

ਚਾਲਕ ਪੱਟ ਕਹਿੰਦਾ ਆ ਜਿੰਨੇ ਪਦਾਰਥ ਮੈਂ ਵਰਣਨ ਕੀਤੇ ਨੇ ਇਹ ਸਾਰੇ ਪਦਾਰਥ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਦੇ ਨਾਲ ਹੀ ਪ੍ਰਾਪਤ ਹੋ ਜਾਂਦੇ ਨੇ। ਜਾਲਕ ਪਦਾਰਥ ਇਤੜੇ।

ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨਮ ਨੇ ਪ੍ਰਤੱਖ ਗੁਰੂ ਨਿਤ ਤਾਰੇ ਸਤਨਾਮ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਣੀ ਹੰਗਾ। ਸਤਨਾਮ ਵਾਹਿਗੁਰੂ ਸਾਹਿਬ ਜੀ।

ਸੱਚ ਸੋਚੈ ਸੋਚ ਨ ਹੋਈ ਜੇ ਸੋਚੀ ਲਖਵਾਰ ਚੁੱਪੇ ਚੁੱਪ ਨ ਹੋਵੀ ਜੇ ਲਾਏ ਰਹਾਂ ਲਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸੁਚਿਹਰਾ ਹੋਈਏ ਕਿਵ ਗੂੜੇ ਤੁਸੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲਿਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਉਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਸੁੰਦੀ ਚਾਰ ਗਾਵੇ ਕੋ ਸਾਚ ਕਦੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪ ਜਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਸਨਾ ਕਸੀਨਾ ਆਵੇ ਟੋਟ ਕੱਥ ਕੱਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦਾ ਤੱਕ ਪਾਏ ਜਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾ ਨਾਨਕ ਵਿਸ਼ੇ ਦੇ ਪ੍ਰਵਾਹ ਸਾਚਾ ਸਾ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤਰੇ ਦਤਾਰ ਫਿਰ ਕੇ ਅੱਗੇ ਰੱਖੀਏ ਜਿੱਤ ਸਿਦਵਾਰ ਮੂੰਹੋਂ ਕੇ ਬੋਲਣ ਬੋਲੀਏ ਜਿੱਤ ਸੁਣ ਤੁਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਨੀ ਅਵੇ ਕੱਪੜਾ ਨਦੀ ਮੁਖ ਦੁਆਰ ਨਾਨਕੇ ਵੇ ਜਾਣੀਏ ਸਭ ਪਿਸ਼ਚਾਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਰਖੀਏ ਭਾਉ ਦੁੱਖ ਪਰ ਹਾ ਸੁੱਖ ਕਰ ਲੈ ਜਾਏ ਗੁਰਮੁਖ ਨਾ ਦੂੰ ਗੁਰਮੁਖ ਵੇ ਦੂੰ ਗੁਰਮੁਖ ਸੁਮਾਈ ਗੌਰ ਈਸ਼ਰ ਗੁਰ ਗੋਰ ਸੁਬ੍ਰਹਮ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਸਨ ਨਾ ਜਾਈ ਗੁਰਾਂ ਇੱਕ ਦੀ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜਿਸ ਪਾਵਾਂ ਬਿਨ ਪਾਣੀ ਕੇ ਨਾਇ ਕਰੀ ਜਿੱਤੀ ਫਿਰ ਚੋਪਾਈ ਵੇਖਾ ਬਿਨ ਕਰਮਾ ਕਿਵੇਂ ਲੈ ਲਈ ਮਤ ਵਿਚਰ ਤੁੰਦਵਾਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੀ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜਗਚਾਰੇ ਆਰਜਾ ਹੋਰ ਦਸੂਣੀ ਹੋਏ ਨਮਖ ਨਵ ਚਿਆਣੀਏ ਨਾ ਤਲੇ ਸਭ ਕੋਈ ਚੰਗਾ ਨਾ ਰਖਾਏ ਕੇ ਜਸ ਕੀ ਤੁਜੇ ਕਲੇ ਜੇ ਤਿਸ ਨਰ ਨਾ ਆਵੀ ਤਾਂ ਵਾਤ ਨਾ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁੱਜੀ ਜੇ ਤੁਸ ਗੁਣ ਕੋਈ ਕਰੇ ਸੁਣਿਆ ਸਿੱਧ ਪੀ ਸਰਨਾਥ ਸੁਣਿਆ ਤੱਤੋ ਲਕਾਸ਼ ਸੁਣਿਆ ਦੀਪ ਲੋ ਪਤਾਲ ਸੁਣਿਆ ਬੋ ਨਾ ਸੱਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸੁਣਾ ਹਨੁਮਾਨ ਦਾ ਸੁਣਿਆ ਜੋ ਜੋ ਤਨ ਭੇਦ ਸੁਣਿਆ ਸਾਸ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਸਤਕਾਸ਼ੀ ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਤਿਆਂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾ ਸੁਣਿਆ ਸੁਰੰਗ ਉਹਨਾਂ ਕੇ ਗਾਹ ਸੁਣਿਆ ਸੇ ਕੀ ਪਾਤਸ਼ਾਹ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਹੱਥ ਹੋਵੇ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛੋਤਾਏ ਕਾਗਜ ਕਰੋ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁੱਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸ਼ੁੱਧ ਮੰਨੇ ਮੂੰਹ ਚੋਟਾਂ ਨਾ ਖਾਏ ਮੰਨੇ ਜਮਕੇ ਸੱਸ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠੱਗ ਨਾ ਪਾਏ ਮੰਨੇ ਪਾਸਿਓਂ ਪ੍ਰਗਟ ਜਾਏ ਮੰਨੇ ਮਗਨ ਚੱਲੇ ਬੰਸ ਮੰਨੇ ਭਾਈ ਸੇ ਤੀਸ਼ਣ ਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਭਾਵੇਂ ਮੋਖ ਦੁਆਰ ਮੰਨੇ ਪਰਿਵਾਰੇ ਸੁਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਾਵੇਂ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਮਾਨ ਪੰਚ ਪ੍ਰਧਾਨ ਪੰਚੇ ਭਾਵੇਂ ਦੁਰਗਾ ਮਾਨ ਪੰਚੇ ਸੋਹੇਦਾਰ ਜਾਣ ਪੰਚਾਂ ਕੋ ਗੁਰੇ ਜਾਣ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਹੀ ਸੁਮਾਰ ਤੌਲ ਧਰਮ ਦਾ ਕਾਪੂਤ ਸੰਤੋਖ ਥਾਪ ਰੱਖਿਆ ਜਨਸੂਤ ਜੇ ਕੋ ਬੁੱਝੇ ਹੋਏ ਸੁਚਾ ਤੌਲੇ ਉੱਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਉਸੇ ਪਾਰ ਤਲੇ
ਕਵਣ ਜੋਰ ਜੀ ਜਾਤ ਰੰਗਾ ਕੇ ਰਾਮ ਸਭਨਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖਿਆ ਨੇ ਕੋ ਇਹ ਲੇਖਾ ਲਿਖਿਆ ਕੀਤਾ ਹੋਏ ਕੇਤਾ ਤਾਨ ਸਾ ਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕ ਕਵਾਓ ਦੱਸੇ ਹੋਏ ਲੱਖ ਦਰੀਆਓ ਕਹਾਂ ਵਿਚਾਰ ਬਾਰਾ ਨਾ ਜਾਵਾਂ ਇੱਕ ਵਾਰ ਜੋ ਤਨ ਭਾਵੇ ਸਾਈ ਪਰਿਕਾਰ ਤੂੰ ਸਦਾ ਸਲਾਮਤ ਨਿੰਕਾਰ ਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮੈਂ ਰਹੇ ਦਾਸ ਅਸੰਖ ਪਾਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੂਰ ਮੂੰਹ ਪੱਖ ਸਾਰ ਅਸੰਖ ਮੋਲ ਵਿਲਾਹ ਤਾਰ ਕੋਣ ਕੌਣ ਕਹਾ ਵਿਚਾਰ ਵਾਰਾ ਨਾ ਜਾਵਾਂ ਇੱਕ ਵਾਰ ਜੋ ਤੁਸ ਭਾਵੇ ਸਾਈ ਪਰਿਕਾਰ ਤੂੰ ਸਦਾ ਸਲਾਮਤ ਨਿੰਕਾਰ ਅਸੰਖ ਮੁਰ ਗੰਧ ਕੋਰ ਅਸੰਖ ਜੋਰ ਰਾਮ ਖੋਰ ਅਸੰਖ ਮਰ ਕਰ ਜਾਹੇ ਜੋਰ ਅਸੰਖ ਗਲ ਚੱਕ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਕੂੜੇ ਫਰਾ ਹੈ ਅਸੰਖ ਅਮਲੇਸ਼ ਮਲ ਪਸ ਖਾਹੇ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੇ ਵੀ ਚਾਰ ਵਾਰ ਨਾ ਜਾਵਾਂ ਇੱਕ ਵਾਰ ਦੇਖੇ ਪਾਵੇ ਸਾਈ ਪਰਿਕਾਰ ਤੂੰ ਸਦਾ ਸਲਾਮਤ ਨਿੰਕਾਰ ਅਸੰਖ ਨਾਮ ਸੰਖ ਸਾਵ ਗਮ ਗਮ ਸੰਖ ਲੋ ਸੰਖ ਹੈ ਜੇ ਪਾਰ ਹੋਏ ਅੱਖਰੀ ਨਾਮ ਅੱਖਰੀ ਸਲਾਹ ਅੱਖਰੀ ਆਵੀ ਜਿੰਦਾਰ ਅੱਖਰੀ ਲਿਖਣ ਬੋਲਣ ਮਾਣ ਅੱਖਰਾਂ ਸੋ ਸੰਜੋ ਲਿਖਾਣ ਜਿੰਨੇ ਲਿਖੇ ਚ ਸਿਰ ਨਾ ਹੈ ਜੇ ਫਰਮਾਏ ਤਿੰਨ ਤਿੰਨ ਪਾਹੇ ਚੇਤਾ ਕੀਤਾ ਚੇਤਾ ਨਾ ਬਿਨਾਵੇ ਨਾ ਹੀ ਕੋ ਥਾਓ ਕੁਦਰਤ ਕਵਣ ਕਹਾਂ ਵਿਚਾਰ ਵਾਰ ਨਾ ਜਾਵਾ ਇੱਕ ਵਾਰ ਜੋ ਤੁਲ ਪਾਵੇ ਸਾਈ ਕਲੀ ਕਾ ਤੂੰ ਸਦਾ ਸਲਾਮ ਆਪਣੇ ਇਨਕਾਰ ਪਰੀਏ ਹੱਥ ਪੈਰ ਤਨ ਦੇਹੇ ਪਾਣੀ ਧੋਤੇ ਉੱਪਰ ਛੇ ਬਹੁਤ ਬਲੀਚੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਪਰੀਏ ਮਤ ਪਾਪਾ ਕਹਿ ਸਕਾਂਗਾ ਧੋਤੇ ਨਾਵੇਂ ਕਹਿ ਰਹਾਂਗਾ ਪੁੰਨੀ ਪਾਪੀ ਅੱਖਣਾ ਹੀ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹਾ ਨਾਨਕ ਹੁਕਮੀ ਆਓ ਜਾਓ ਤੀਰ ਤਪਦਾ ਰਤਦਾਨ ਜੇ ਕੋ ਪਾਵੇ ਤੁਲਤਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਾਲ ਲਾਓ ਸਾਗੁਣ ਤੇਰੇ ਮੈਂ ਨਾ ਹੀ ਕੋਏ ਗੁਣਗੁਣ ਕੀਤੇ ਭਗਤ ਨਾ ਹੋਏ ਸਾਹ ਸਾਹ ਪਾਣੀ ਵਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੁ ਵੇਲਾ ਕਵਣ ਵਖਤ ਕਵਣ ਚਾਵਣ ਸਿੱਤ ਕਵਣ ਵਾਰ ਕਵਣ ਸਿਰਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲਿਖ ਪੁਰਾਣ ਵਖਤ ਨਾ ਪਾਇਓ ਕਰਨੀਆਂ ਜੇ ਲਿਖਣ ਲੇ ਪੁਰਾਣ ਸਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਜਾਂ ਕਰਤਾ ਸਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਚਿਬਕਰ ਆਖਾਂ ਤੇ ਉਸਲਾ ਹੀ ਚੋਵਰ ਨਹੀਂ ਗਿਰ ਜਾਣਾ ਨਾਨਕੇ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾਂਦਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਹਿਣਾ ਸੋ ਹੈ ਪਤਾਲਾਂ ਪਤਾਲ ਲੱਖ ਗਾਸਾਂ ਗਾਸ ਔਰ ਕੁਰ ਪਲ ਸੱਕੇ ਵੇਲ ਕਹਿਣਕ ਵਾਤ 618 ਕਹਿਣਕ ਦੇ ਵਾ ਅਸਲੋ ਇੱਕ ਤਾਰ ਲੇਖਾ ਹੋਏ ਤਾਂ ਲਿਖੀਏ ਲਿਖੇ ਹੋਏ ਵੀ ਰਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹੇ ਤੀ ਸੁਤਨਾ ਪਾਈਆ ਨਦੀਆਂ ਤੇ ਵਾਹ ਭਵੇਂ ਸੁੰਦ ਨਾ ਜਾਣੀਏ ਸੁੰਦ ਸਾ ਸੁਲਤਾਨ ਗਿਹਰਾ ਸੱਚੀ ਮਾਲਤਾਨ ਕਿਹੜੀ ਥਲਨਾ ਹੋਵਣੀ ਜੇ ਤਿਸ ਮਨੁ ਨਾ ਵਿਸਰੇ ਅੰਤ ਨਾ ਸਿਫਤੀ ਕਹਿਣਾ ਅੰਤ ਨਾ ਅੰਤ ਕਰਨੇ ਜੇ ਮੈਂ ਅੰਤ ਅਕੰਤ ਨਾ ਵੇਖਣ ਸੁਣਨਾ ਅੰਤ ਨਾ ਜਾਪੇ ਕਿਆ ਮਨ ਮਨ ਤੰਤ ਨਾ ਜਾਪੇ ਕੀਤਾ ਕਾਰ ਅੰਤ ਨਾ ਜਾਪੇ ਪਾਲਾ ਵਾਰ ਅੰਤ ਕਾਰਨ ਕੇਤੇ ਮਨ ਲਾਹੇ ਥਾਂ ਕੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾ ਹੋਏ ਵੱਡੇ ਉੱਚਾ ਹੋਵੇ ਕੋਈ ਕਿਸ ਉੱਚੇ ਕੋ ਜਾਣੇ ਸੋਏ ਜੇ ਵੱਡੇ ਆਪ ਜਾਣੇ ਆਪ ਆਪ ਨਾਨਕ ਮੇਰੀ ਕਰਮੀ ਦਾਤ ਬਹੁਤਾ ਕਰਨ ਲਿਖਿਆ ਨਾ ਜਾਏ ਵੱਡਾ ਦਾਤਾ ਚੱਲਣਾ ਤਮਾਏ ਕਿਤੇ ਮੰਗੇ ਕਿਤੇ ਮੰਗੇ ਜੋ ਵਪਾਰ ਕਿਤੇ ਮੰਤ ਨਹੀਂ ਵਿਚਾਰ ਕਿਤੇ ਖਬਰ ਤੇ ਵੇਖ ਬੇਕਾਰ ਕਿਤੇ ਲਹਿਰਾ ਮੁਕਰ ਪਾਹੇ ਕਿਤੇ ਮੂਰਖਾਂ ਹੀ ਖਾਹੇ ਕਿਤੀਆਂ ਰੂਪ ਰੂਪ ਸਦਮਾਰ ਇਹ ਪੇਦਾ ਪਲਵੀ ਦਾ ਤਾਰ ਬੰਦ ਖਰਾਸੀ ਪਾਣੇ ਹੋਏ ਹੋ ਰਾਤ ਨਾ ਸਕੇ ਕੋਏ ਜੇ ਕੋ ਖਾਏ ਕੇ ਅੱਖ ਪਾਹੇ ਉਹ ਜਾਣੇ ਜੁੱਤੀਏ ਮੂੰਹ ਖਾਏ ਆਪੇ ਜਾਣੇ ਆਪੇ ਨੇ ਅੱਖੇ ਛੋਟੇ ਕਹੀ ਕੇ ਜਿਸਨੂੰ ਬਖਸ਼ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤ ਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਮੁੱਲ ਲਾਵੇ ਅਮੁੱਲ ਜਾਏ ਮੁੱਲ ਪਾਏ ਮੁੱਲਾ ਸਮਾਏ ਮੁੱਲ ਪਾਏ ਮੁੱਲ ਦੁਬਾਨ ਮੁੱਲ ਪੁੱਲ ਅਮੁੱਲ ਵਿਸਥਾਨ ਅਮੁੱਲ ਪੁੱਲ ਮੁੱਲ ਪ੍ਰਵਾਨ ਮੁੱਲ ਬਖੀਸ ਮੁੱਲ ਨਿਸ਼ਾਨ ਮੁੱਲ ਕਰ ਮੁੱਲ ਫਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਲੇ ਬਿਨਾਏ ਅੱਖੇ ਵੇਦ ਪਾਠ ਪੁਰਾਣ ਆਖੇ ਬੋਰਡ ਪੜੇ ਕਰੇ ਬਖਿਆਣ
आखे पड़े भर में आखे इंद आखे गोपी के गोविंद आखे ईश्वर आखे सिद्ध आखे केते कीते बुद्ध आखे दानो आखे देव आखे सुर नार मुंज से केते क्या क्या है केते आखे आखन पाहे केते क्या क्या उठ जाए इतने कीते होर करें ता आखन सती के ही के जीवन पावे तेवन होए नानक जाने साचा सोए जे को आखे बोल बिगाड़ ता लिखे फिर गवारा गवार सोदर के हसो करके है जित वह सर्व संभालने बाजे नाग ने शंखा के सेवा बनारे किते राग परिशो कहियन किते गावनहारे गाव है तुहनो पौन पाई संतर गावे राया तारन द्वारे गावे चित गुप्त लिख जाए लिख लिख तारन विचारे गावे ईश्वर वर्मा देवी सोहन सवारे गावे इंद्र संगठे देव अंदर नाले गावे सिद्ध समाधि अंदर गावन साधु विचारे गावन जति सती संतोखी गावे भी करारे गावन पंडित परम बखीश्वर जुग जुग विद्या नाले गावे मोनिया मन मोहन सुरगा मछे आले गावन रतन पाए तेरे असर तीर्थ नाले गावे योद महामल सुरा गावे खाणी चारे गावे खांड मंडल वर पंडा कर कर खेतारे से तुनू गावे जो तू पावन रुते तेरे भक्त रसाले होर किते गावन से मैं चितने आवन नानक क्या विचारे सोई सोई सदा सच साहिब साचा साची नाई हैपी हो सही जाए नजर सीरत में दिन चाई रंगी रंगी भांति कर कर जिनसी माया जिन पाई कर कर वेखे कीता अपना जीव तसली बड़ियाई जो तुस पावे सोई काशी हुकुना कर न जाई सो पात शाह शाह पात साहेब नानक जाई मुंडा चिंतन संत पात चोली ध्यान के करे प्रभूत खिंता काल कुआरी गाया जो तुरंदा पति आई पंथी सगल निवाती मन जी ते जग जीत देश हे देश आग अनिदना बना हक दीजे को वेश भुगत ज्ञान दया भंडारण कटकट बाजी नाद आप ना सुरक्षी साहब जानकी दिशे अगरा साध संजोग वियोग का चलावे लिखे आवे भाग देश से देश आवे नीजे नाम ना हक दीजे।

ਹੀਲ ਨਾਗ ਨਾਗ ਜਿੰਦੇ ਕੋਵੇ ਇੱਕ ਦੋ ਜੀ ਬੋ ਲੱਖ ਹੋਵੇ ਲੱਖ ਹੋਵੇ ਲਖਵੀਸ ਲੱਖ ਲਾ ਗੇੜਾ ਕੀਏ ਏਕ ਨਾਮ ਜਗਦੀਸ਼ ਇਹ ਤਾਂ ਰਾਹਾ ਪੱਤ ਪੌੜੀਆਂ ਚੜੀਆਂ ਹੋਈਆਂ ਕੀ ਸੁਣ ਗੱਲਾਂ ਆਕਾਸ਼ ਕੀ ਚੀਚਾਂ ਆਈ ਰੀਸ ਨਾਨਕ ਨੀਲੀ ਪਾਈਏ ਕੁੜੀ ਕੁੜੇ ਠੀਸ ਆਖਣ ਜੋਰ ਚੁੱਪੇ ਨਹਿ ਜੋਰ ਜੋਰ ਨਾ ਮੰਗਣ ਜੋਰ ਨਾ ਦੇ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋ ਨਾ ਜੀ ਮਨ ਨਾ ਜੋਰ ਜੋ ਨਾ ਰਾਗ ਮਨ ਮਨ ਸ਼ੋਰ ਜੋ ਨਾ ਸੁੱਤੇ ਗਿਆਨ ਵਿਚਾਰ ਜੋ ਨਾ ਜੋਤੀ ਸੁੱਤੇ ਸੰਸਾਰ ਜੋ ਸਾਸੇ ਪੜ੍ਹ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਛੱਤੀ ਵਾਰ ਪਵਨ ਪਾਣੀ ਅਗਨੀ ਪਤਾਲ ਕਿਸੋ ਧਰਤੀ ਥਾਪ ਅਸੀਂ ਧਰਮ ਸਾਲ ਜਿਸਵੇ ਜੀ ਜਗਤ ਕੇ ਰੰਗ ਤਿਨਕੇ ਨਾਮ ਨੀਤ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੁੱਚਾ ਦਰਬਾਰ ਤਿੱਥੇ ਸੋਹਣ ਪੰਚ ਪ੍ਰਵਾਨ ਨਗਰੀ ਕਰਮ ਪਵੇ ਨਿਸ਼ਾਨ ਕਰਚ ਪਕਾਈ ਉੱਥੇ ਪਾਏ ਨਾਨਕ ਜਾਇਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਦੇ ਸੁੰਤਰ ਕੇਤੇ ਕਾਨ ਮਹਿਲ ਕਿਤੇ ਪਰ ਮੈਂ ਘਾਤ ਕਰੀਏ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਤੂੰ ਵਿਦੇਸ਼ ਕਿਤੇ ਇਹਦੇ ਚੰਦ ਸੂਰ ਕਿਤੇ ਕਿਤੇ ਮੁੰਡਲ ਦੇਸ਼ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵ ਦਾਨ ਮੁੰਨ ਕਿਤੇ ਕਿਤੇ ਰਤਨ ਸੁਣ ਦੇ ਕਿਤੀਆਂ ਹਾਣੀ ਕਿਤੀਆਂ ਬਾਣੀ ਕਿਤੇ ਪਾਸਨ ਇੰਦ ਕਿਤੀਆਂ ਸੋਚੀ ਸਿਰੋ ਕਿਤੇ ਨਾਨਕ ਅੰਤ ਨਾਥ ਗਿਆਨਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਲ ਬਨੋਲ ਕੋਲ ਉਹਨਾਂ ਦਾ ਸ਼ਰਮਖੰਡ ਦੀ ਬਾਣੀ ਰੂਪ ਤਿੱਥੇ ਕਾਰਤ ਕਰੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕੱਠੀਆਂ ਨਾ ਜਾਹੇ ਜੇ ਕੋਈ ਕਹੇ ਪਿੱਛੇ ਪਛੋਤਾਏ ਤਿੱਥੇ ਕਰੀਏ ਸੁੱਤ ਮਤ ਮਨ ਬੁੱਧ ਤਿੱਥੇ ਕਰੀਏ ਸੁਧਾਂ ਸਿੱਧਾਂ ਕੀ ਸੁੱਧ ਕਰਮਖੰਡ ਕੀ ਬਾਣੀ ਹੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋ ਨਾ ਸੂਰ ਤਿੰਨੇ ਰਾਮ ਰਿਹਾ ਭਰਪੂਰ ਜਿੱਥੇ ਸੀਤੋ ਸੀਤੋ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨੇ ਕਥਨੇ ਜਾਹੇ ਨਾ ਉਹ ਹਮਰੇ ਨੇ ਠਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹੇ ਜਿੱਥੇ ਭਗਤ ਵਸੇ ਕਿ ਲੋਕ ਕਰੇ ਨਾ ਸੱਚਾ ਮਨ ਸੋਏ ਸੱਚਖੰਡ ਵਸੇ ਨਿੰਕਾਰ ਕਰ ਕਰ ਵੇਖੇ ਨਾ ਨਿਹਾਲ ਜਿੱਥੇ ਖੰਡ ਮੰਡਲ ਵਾ ਭੰਡ ਜੇ ਕੋ ਕਿੱਥੇ ਤਾਂ ਆਪਣਾ ਅਤੇ ਕਿੱਥੇ ਲੋਹ ਲੋਹ ਆਕਾਰ ਜੈਵ ਜਗ ਹੁਕਮ ਤਵੇ ਤਕਾਰ ਦੇਖੇ ਵਿਸ਼ੇ ਕਰ ਵਿਚਾਰ ਨਾਨਕ ਸੁਣਾ ਕਰਾ ਸਾ ਜਿਤ ਭਾਰਾ ਤੀਰੇ ਸੁਨਿਆਰ ਐਰਨ ਮਤ ਦੇ ਵਿਖਿਆਰ ਭੌ ਖਲਾਗ ਨੂੰ ਪ੍ਰਤਾਓ ਭਾਂਡਾ ਪਵਨ ਪ੍ਰਤਾਲ ਕਰੀਏ ਸਭ ਸੱਚੀ ਟਿਕਸਾਲ ਜਿਨ ਕੋ ਨਵਰ ਕਰਨ ਚਿੰਕਾ ਨਾਨਕ ਨਿਰਵੀ ਨਿਰ ਨਿਹਾਲ ਸਰੂਪ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦੂਸਰਾ ਦੋਇ ਦਾਈ ਦਾਇਆ ਖੇਲੇ ਸ਼ਰੀਰ ਜਗਤ ਚੰਗੀਆਂ ਆਈਆਂ ਬਰੇ ਆਈਆਂ ਵਾਚੇ ਧਰਮ ਹਜ਼ੂਰ ਕਰਮੀ ਆਪੋ ਆਪਣੀ ਕੀਏ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਾਇਮ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਛੁੱਟੀ ਨਾਲ ਇੱਕ ਓਂਕਾਰ ਵਾਹਿਗੀ ਕੀ ਫਤਿਹ ਜਾਪ ਸ੍ਰੀ ਮੁਖ ਵਾਹਿ ਮੁਖ ਵਾਗ ਪਾਸ਼ਾ ਦਸਵੀਂ ਛੱਪੇ ਛੰਦ ਪਲੈ ਪ੍ਰਸਾਦ ਚੱਕਰ ਚਿਹਨ ਹਰ ਵਾਰ ਜਾਤ ਜਹਿ ਰੂਪ ਰੰਗ ਰੇਖ ਕਹੁ ਕਹਿ ਨਾ ਸਕਤ ਕਹੇ ਅਚਲ ਮੂਰਤ ਅਨੁਪਾਉ ਪ੍ਰਕਾਸ਼ ਤੋਜ ਕਹੀਜੇ ਕੋਟ ਇੰਦਰ ਇੰਦਰਾਨ ਸਾਸ ਹਨ ਗਣੀਜੇ ਤ੍ਰਿਪਵਨ ਹੀ ਸੁਰ ਨਾਰ ਅਸੁਰ ਨੇਤ ਨੇਤ ਅੰਤਰਣ ਕਹਿਤ ਕਾਵ ਸਰਮ ਨਾਮ ਕਥੇ ਕੌਣ ਕਰਮ ਨਾਮ ਵਰਨਾ ਤੁਸੋ ਮਾਤ ਜਨ ਪੜਿਆ ਪਿਛੰਦ ਨਮਸਤਮ ਕਾਲੇ ਨਮਸਤਮ ਕਰਪਾਲੇ ਨਮਸਤਮ ਰੂਪੇ ਨਮਸਤਮ ਰੂਪੇ ਨਮਸਤਮ ਚੌਥੇ ਨਮਸਤਮ ਲੇਖੇ ਨਮਸਤਮ ਕਾਹੇ ਨਮਸਤਮ ਜਾਹੇ ਨਮਸਤਮ ਜਾਨੇ ਗੰਗੇ ਨਮਸਤਮ ਪੰਜੇ ਨਮਸਤਮ ਨਾਵੇਂ ਨਮਸਤਮ ਛਾਵੇਂ ਨਮਸਤਮ ਕਰਮ ਨਮਸਤਮ ਧਰਮ ਨਮਸਤਮ ਨਾਵੇਂ ਨਮਸਤਮ ਧਾਵੇਂ ਨਮਸਤਮ ਗੀਤੇ ਨਮਸਤਮ ਪੀਤੇ ਨਮਸਤਮ ਵਾਹੇ ਨਮਸਤਮ ਡਾਹੇ ਨਮਸਤਮ ਨਮਸਤਮ ਰਾਜੇ ਨਮਸਤਮ ਗਿਸ਼ਟੇਦੇ ਨਮਸਤਮ ਉਗਾਦੇ ਨਮਸਤਮ ਗੰਜੇ ਨਮਸਤਮ ਪੰਜੇ ਨਮਸਤਮ ਗਾਰੇ ਨਮਸਤਮ ਪਾਰੇ ਨਮਸਤਮ ਸੋ ਏਕੇ ਨਮਸਤਮ ਨੇਕੇ ਨਮਸਤਮ ਅਭੂਤੇ ਨਮਸਤਮ ਜੀਤੇ ਨਮਸਤਮ ਕਰਮੇ ਨਮਸਤਮ ਨਿਪਾਲੇ ਨਮਸਤਮ ਨ ਦੇਸ਼ੇ ਨਮਸਤਮ ਦੇਸ਼ੇ ਨਮਸਤਮ ਨੇ ਨਾਵੇ ਨਮਸਤਮ ਨਿਕਾਵੇ ਨਮਸਤਮ ਲਗਾਤੇ ਨਮਸਤਮ ਲਗਾਤੇ ਨਮਸਤਮ ਦੇ ਬੂਤੇ ਨਮਸਤਮ ਭੂਤੇ ਨਮਸਤਮ ਲੋਕੇ ਨਮਸਤਮ ਚੌਕੇ ਨਮਸਤਮ ਦੇ ਦਾਤੇ ਨਮਸਤਮ ਸਾਤੇ ਨਮਸਤਮ ਤਮਾਣੇ ਨਮਸਤਮ ਦਗਾਣੇ ਨਮਸਤਮ ਅਗਾਹੇ ਨਮਸਤਮ ਵਾਹੇ ਨਮਸਤਮ ਤਵਰਗੇ ਨਮਸਤਮ ਸਰਗੇ ਨਮਸਤਮ ਭੋਗੇ ਨਮਸਤਮ ਸੋ ਜੋਗੇ
ਲੋਹਾ ਸਿੰਘ ਰੰਗੇ ਨੂੰ ਵਸੂ।

શું ગમે, નિવાસ સ્વચ્છ રમે, નિવાસન જયાશે, નિવાસન જયાશે, નિવાસન જાતે, નિવાસન પાસે, નિવાસન મારવે, નિવાસ આજવે, આજે સંઘ દેશ નિવાસ નિદેશન, નિવાસન ગામે, નિવાસન નિવાસે, નિવસાર કાલે, નિવસાર જાલે, નમસાર રૂપે, નમસાર રૂપે, નમસાર ખાપે, નમસાર થાપે, નમસાર કાલે, નમસાર પાલે, નિવાસ તત્વ દેવે, નિવાસ દેવે, નિવાસ જ્ઞાનવે, નિવાસ સુમાનવે, નમસાર ગોણે, નમસાર પૌણે, નમસાર ગંગે, નમસાર પંગે, નમસાર કાલે, નિવાસ જયાલે, નિવાસ વારને, નિવાસ વારને, નિવાસ જરાનુ, નિવાસ કતારુ, નમસાર પંગે, નમસાર ગંદે, નિવાસન સાકેનું હસું, નિવાસ્ય નિવાસું હિમે, નિવાસું ગ્રીમે, નિવાસું નામતે, નિવાસું મહંતે, નિવાસ આગે, નિવાસું સ્વાગે, નમસ્કાર હોમ, નમસ્કાર પૂર્વ, નમસ્કાર કાર્ય, નમસ્કાર હાર્તા, નમો જોગ જોગે, નમો ભોગે, નમો સાધ્યાલે, નમો સર્પાલે, ચા શ્રી શાંત પ્રસાદ, અરૂપ હૈ, અનુપ હૈ, અજૂપ હૈ, અજૂ હૈ, અપૂ હૈ, અદેખ હૈ, પેખ હૈ, નામ હૈ, કામ હૈ, અદેહ હૈ, પેહ હૈ, જીત હૈ, પીઠ હૈ, ब्रह्मान है, निजान है, तरग है, सर्ग है, नील है, नाल है, जय है, आजाद है, अजन्म है, वर्म है, अन्न है, पर्ण है, आगंज है, पंज है, चुज है, चंद है, अमीक है, रफीक है, अतंत है, वध है, निर्भुज है, सूज है, काल है, जाल है, ला है, जा है, अनंत है, अंत है, नीच है, निर्सीक है, निर्लंब है, सम है, गम है, जम है, पूत है, सूत है, लोक है, शोक है, कर्म है, परम है, जीत है, पीठ है, वाह है, गा है, लान अमान है, निदान है, अनेक है, फिर एक है, प्रियंग परे आत्मछंद, नमो सर माने स्वास्थ्य निदाने, नमो दे दे, नमो प्रेक्षी पेवे, नमो सर काले, नमो काल काले, नमो सर पदे, नमो सर गौणे, नमो सर पौणे, नमो अनंगी नाथे, संगीत माथे, नमो पन पाने, नमो मन माने, नमो चंद्र चंद्रे, नमो पान पाने, नमो गीत गीचे, नमो तन ताने, नमो नृत नृत्य, नमो नाद नादे, नमो पान पाने, नमो बाद बादे, अलंगी नमो समी स्वरूप परी प्रमाथे समाष्टि प्रभुते कलंकम नैने कलंकी स्वरूपे, नमो राज रजेश व्रंग ब्रह्म रूपे, नमो जोग जुगेश व्रंग ब्रह्म सिद्ध, नमो राज रजेश व्रंग ब्रह्म विदय, नमो राज शास्त्र प्राणे, नमो वस्त्र माणे, नमो परम गातो ज्ञाता, नमो लोक माता पेखी परमी भोगी भोगते, नमो जो जुगेश ब्रह्म परम जुगते, नमो नित नराणे क्रम कर्मे, नमो प्रेत प्रेत देव सुधारणे, नमो रोग हत्ता, नमो रग रूपे, नमो शासन, नमो प्रूपे, नमो दान दाने, नमो मन माने, नमो रोग रोगे, नमस्तंग स्नाने, नमो मंत्र मंत्री, नमो यंत्र यंत्री, नमो श्रेष्ठ, नमो तंत्र तंत्री, सदा सत्यानंद सर्व प्रणशी रूपे रूपे स्वस्थ नवास्थि सदा सिद्धा बुद्ध अभृद करता अदो दादंग कालो गहता परम परम प्रेम क्रोश पालिंग सदा सर्वदा सिद्धाता दयालंग शे दीपे दीनाम कामु स्वस्थ प्राजी स्वस्थ स्थामंग तेरा जो चात्री छंद जले हैं थले हैं पीत हैं पै हैं तु प्रभु हैं जीव हैं देश हैं पेश हैं प्रियंग प्रयात छंद गा दे वा दे नंगी स्वरूपे नमो सर्वाने स्वस्थ निदाने नमस्तुं नाथे नमस्तुं प्रवासे नमस्तुं गंगे नमस्तुं पंजे नमस्तुं काले नमस्तुं पाले नमो सब देश नमो सब पेशे नमो राजा जे नमो शाहे नमो साज साजे नमो शाह शाहे नमो मा माहे नमो वीतीते नमो प्रीतीते नमो रोख रोखे नमो सुख सुखे नमो साध्या रोगे नमो सर्पोगे नमो सद्वया जीते नमो सर्पीते नमो सर्व ज्ञानी नमो परमतानी नमो सर्वमंत्री नमो सर्वजयंत्री नमो सर्वदृसिंग नमो सर्व सर्वकृसिंग नमो सर्वंगे पंगी नंगे नमो जुजी नमो विजय खिजय विजय स्वास्थ्य प्रसिजय कृपालन स्वरूपे कृपनासी सदा सर्वदारिवासी चर प्रशांत प्रसाद अमृत कर्मे अमृत कर्मे खल जोगे चल पोगे चल राजे चल साधे खल करूं लख करूं कसरूं दसरूं कसरूं परू सरू माणे सर्व प्राणन सर्व प्राण सर्व पुत्र सर्व दूत सर्व देव सर्व पेरू सर्व काले सर्व काले द्वाल संतर प्रसाद आद रूप नाद मूर्ख जीवन पुरुष अपार सर्वमान देव पेद आदोदार
ਸਰਪਾਲਕ ਸਰਪਕਾਲ ਸਰ ਕੋਪਨ ਕਾਲ ਜਿਤ ਰਾਜੀ ਸਾਲ ਨਾਮ ਥਾਮ ਨਾ ਜਾਤ ਨਾ ਕਰ ਰੂਪ ਰੰਗ ਨ ਰੇਖ ਆਦ ਪੁਰਖ ਆਧਾਰ ਮੂਰਤ ਜੋ ਨਾਲ ਸੇਖ ਜੇ ਸ਼ਰ ਨਾ ਭੇਸ ਜਾਂ ਕਰ ਰੂਪ ਰੇਖ ਨਾ ਰਾਗ ਜਿਤ ਸਭ ਸਾ ਹੁਣ ਫੈਲਿਓ ਗਏ ਨਿਰਾਗ ਨਾਮ ਕੰਮਹੀਨ ਪੇਖ ਤਾਨੂੰ ਨਾ ਜਾ ਨਹੂ ਨਾ ਜਾਹੇ ਸਰ ਮੈਂ ਸੁੱਤ ਮੈਂ ਸਹਿਮੰਤਾ ਹੈ ਏਕ ਮੂਰਤ ਨੇਕ ਦਰਸ਼ਨ ਕੀ ਰੂਪ ਬਨੇਗ ਖੇਲ ਖੇਲ ਅਖੇਰ ਖੇਲਣ ਅੰਤ ਕੁਫਰੇਕ ਦੇਵ ਕੇਵ ਨਾ ਜਾ ਨਹੀਂ ਜਹ ਬੇਦ ਔਰ ਕੁਤੇਵ ਰੂਪ ਰੰਗ ਨਾ ਜਾਤ ਪਾਤ ਨਾ ਜਨ ਜੋ ਸੋ ਜਨ ਹੀ ਕਹਿ ਜੇਵ ਤਾਤ ਮਾਤ ਨਾ ਜਾਤ ਜਾਂ ਕਦਨ ਮਨ ਮਹੀਨ ਚੱਕਰ ਵਕਰ ਹਿਰੇ ਚੱਕਰ ਚੱਕ ਮਨ ਹੀ ਸਵਰਚੀਨ ਲੋਕ ਚੌਦੇ ਕੇ ਵਿਖੇ ਜਗ ਜਾਪੀ ਦੇ ਜਾਪ ਆਦੇ ਪਾਦਾ ਅਨਾਦ ਮੂਰਤ ਛਾਪ ਸਭੇ ਥਾਪ ਪਰਮ ਰੂਪ ਨੀ ਮੂਰਤ ਪੁਰਮ ਪੁਰਖ ਅਪਾਰ ਸਰਵ ਵਿਸ਼ਵ ਰਚੇ ਸਿਮ ਗੜ ਪੰਧਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ਼ ਧਰਮ ਧਾਮ ਸੋ ਪਰਮ ਰਹਿਤ ਭੂਤਲ ਸਦੇਸ਼ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾਮ ਗਰਭਗੰਜਨ ਦੁਸ਼ਪੰਜਨ ਮੁਗਦਾਇ ਕਾਮ ਆਪ ਰੂਪ ਮੀਕ ਅਨੁਸਤੁਤ ਏਕ ਪ੍ਰਸਭ ਦੂਤ ਗਰਭੰਜਨ ਗਰਭਗੰਜਨ ਸਰਪੰਜਨਾਦ ਰੂਪ ਸੂਤ ਅੰਗਹੀਨ ਅਪੰਗ ਨਾਥ ਏਕ ਜਗਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਿਤਪਾਰ ਸਰਵਗੰਤਾ ਸਰਵਹੰਤਾ ਸਰਵ ਕੋ ਤੇ ਅਨੁਪੇਖ ਸਰ ਸ਼ਸਤ ਨ ਜਾਨਹੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਪਾਤ ਨਿਤ ਕੋਰ ਸਿਮਰਿਤ ਪੁਰਾਣ ਸ਼ਾਸਤਰ ਨਾ ਆਗ ਸੀ ਵਚਿਤ ਆਗ ਈ ਵਚਿਤ ਮਤ ਪ੍ਰਸੰਦ ਤੁਰ ਪ੍ਰਸਾਦ ਗੁਣਗਨ ਉਦਾਹਰਨ ਮੈਂ ਪਾਰ ਆਸਨ ਭੰਗ ਉਪਮੈਨ ਗਨ ਪ੍ਰਕਾਸ਼ ਨਿਸ਼ਨ ਨਾਸ ਰਾਜਨ ਵਾਹ ਸ਼ਾਹਨ ਸ਼ਾਹ ਰਾਜਨ ਰਾਨ ਪਾਲ ਰਾਜਨ ਰਾਜ ਭਾਨਨ ਭਾਨ ਦੇਵਨ ਦੇਵ ਮਹਾਨ ਇੰਦਰਾਨੰਦ ਬਾਲਨ ਬਾਣ ਰੰਕਨ ਰੰਕ ਕਾਲਨ ਕਾਲ ਆਨਪੂਤ ਅੰਗ ਅਭੰਗ ਰਤਨ ਪਾਰ ਗੁਣ ਪ੍ਰਚੰਡ ਮਿਤਗਥ ਕਾਂਡ ਅਲਸੇ ਕਰਮ ਕਰਮ ਸਰਵਾਵਨੰਡ ਅੰਡਨ ਵੰਡ ਚਾਚੇ ਸੰਤ ਪ੍ਰਸਾਦ ਗੋਬਿੰਦ ਕੰਧੇ ਦਾਰੇ ਪਾਰੇ ਹਰੀਆਂ ਕਰੀਆਂ ਨਵੇਂ ਕਾਮੇ ਪਜੰਗ ਪੁਰਿਆ ਤੇ ਛੰਦ ਚੱਤਰ ਚੱਕ ਕਰਤਾ ਚੱਤਰ ਚੱਕ ਹਾਤਾ ਚੱਤਰ ਚੱਕ ਦਾਨੇ ਚੱਤਰ ਚੱਕ ਜਾਣੇ ਚੱਤ ਚੱਕ ਵਾਤੀ ਚੱਤਰ ਚੱਕਰ ਵਾਤੀ ਚੱਤਰ ਚੱਕਰ ਪਾਤੀ ਚੱਤਰ ਚੱਕਰ ਪਾਲੇ ਚੱਤਰ ਚੱਕਰ ਕਾਲੇ ਚੱਤਰ ਚੱਕਰ ਵਾਸੇ ਚੱਤ ਚੱਕਰ ਵਾਸੇ ਚੱਤਰ ਚੱਕਰ ਮਾਨਿਆ ਚੱਤਰ ਚੱਕਰ ਦਾਨਿਆ ਚਾਤਰੀ ਛੰਦ ਨਾ ਸਤਰੇ ਨ ਮਿੱਤਰੇ ਨਾ ਪਰਮ ਨ ਪਿੱਤਰੇ ਨਾ ਕਰਮ ਨ ਕਾਹੇ ਜਨਮ ਗਜਾਹੇ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਿੱਤਰੇ ਪ੍ਰਤਿਸ਼ਠੇ ਅਜਿਸ਼ੇ ਅਦਸੇ ਅਕਸੇ ਭਗਵੰਤ ਪ੍ਰਸਾਦ ਤਸੇ ਕੇ ਸਿਜ ਦੇਸੇ ਕੇ ਪੁਜ ਪੇਸੇ ਕੇ ਗੰਜ ਕਰਨੇ ਕੇ ਪਲ ਭਰਨੇ ਕੇ ਪਿਜ ਲੋਕੇ ਕੇ ਰਿਤ ਸੋਕੇ ਕੇ ਰੂਪ ਵਰਨੇ ਕੇ ਰੂਪ ਕਰਨੇ ਕੇ ਰਾਜਨ ਪਰਵਾਹ ਹੈ ਕੇ ਧਰਮ ਤੋਂ ਜਾਂ ਹੈ ਕੇ ਸੁਖ ਭਰਨੇ ਕੇ ਸਦਾ ਭਰਨੇ ਕੇ ਜਤਨ ਤ੍ਰਿਤੀਆਂ ਛਤਰਨ ਛਤਰੀਆਂ ਕੇ ਬ੍ਰਹਮਾ ਬ੍ਰਹਮੰ ਸਰੂਪੇ ਕੇ ਅਨੁਪਵਨ ਉਤੇ ਕਿ ਆਦਿ ਦੇਵ ਹੈ ਕਿ ਆਪ ਦੇਵ ਹੈ ਕਿ ਚਤੁਰੰਗ ਮਹੀਨੇ ਕਿ ਇੱਕ ਅਧੀਨ ਇੱਕ ਰੋਜ਼ੇ ਲਗਾ ਕੇ ਅਧੀਨ ਦੇ ਹਾਕੇ ਕਿ ਪਾਕ ਗੈਬ ਹੈ ਕਿ ਗੈਬਨ ਗੈਬ ਹੈ ਕਿ ਅਫੁਲ ਅਫਬੁਲ ਗੁਨਾ ਹੈ ਕਿ ਸ਼ਾਹਨ ਸ਼ਾਹ ਹੈ ਕਿ ਕਾਰਨ ਕਰਿੰਦ ਹੈ ਕਿ ਰੋਜ਼ੇ ਅਧੀਨ ਹੈ ਕੇ ਰਾਜ ਕਰੀਮ ਹੈ ਕੇ ਕਰਮ ਕਰੀਮ ਹੈ ਕੇ ਸਰਵ ਕਰੀਮ ਹੈ ਕੇ ਸਰਵ ਮਨੀ ਹੈ ਕੇ ਸੁਤ ਮਾਨਿਆ ਕੇ ਸੁਤ ਮਾਨਿਆ ਕਿਸ ਸਰਵਤ ਗਾਉਣੇ ਕੇ ਸੁਤ ਪਾਉਣੇ ਕਿਸਵਤ ਦੇਸੇ ਕਿਸਵਤ ਪੇਸੇ ਕਿਸਵਤ ਸਾਜੇ ਕਿਸਵਤ ਰਾਜੇ ਕਿਸਵਤ ਰਾਜੇ ਕਿਸਵਤ ਸਾਜੇ ਕਿਸਵਤ ਜੀਨੇ ਕਿਸਵਤ ਲੀਨੇ ਕਿਸਵਤ ਜਾਂ ਹੋ ਕੇਸਵਤ ਪਾਹੋ ਕਿਸਵਤ ਦੇਸੇ ਕਿਸਵਤ ਪੇਸੇ ਕਿਸਵਤ ਕਾਲੇ ਕਿਸਵਤ ਪਾਲੇ ਕਿਸਵਤ ਹੰਤਾ ਕਿਸਵਤ ਜਨਤਾ ਕਿਸਵਤ ਪੇਖੀ ਕਿਸਵਤ ਪੇਖੀ ਕਿਸਵਤ ਰਾਜੇ ਕਾਜੇ ਕਿਸਵਤ ਸਾਰਾ ਜੇ ਕਿਸਵਤ ਸੋਖੇ ਕਿਸਵਤ ਸੋਖੇ ਕਿਸਵਤ ਪ੍ਰਾਣੇ ਕਿਸਵਤ ਪ੍ਰਾਣੇ ਕੇਸਰਵਤ ਦੇਸੈ ਕਿਸਵਤ ਪੇਸੇ ਕਿਸਵਤ ਕਾ ਕੇਸਰਵਤ ਮਾਨਿਆ ਜੈਵੰ ਪ੍ਰਧਾਨਿਆ ਕਿਸਵਤ ਜਾਪਿਆ ਕਿਸਵਤ ਥਾਪਿਆ ਕਿਸਵਤ ਪਾਣੇ ਕਿਸਵਤ ਮਾਣੇ ਕਿਸਵਤ ਕਿਸਵਤ ਕਿਸਵਤ ਕਲੀਮੇ ਕ
ਕਿ ਪਰਮੰ ਪਹੀਨੇ ਕਿਆ ਕਲਾ ਲਾਮੇ ਤੇ ਸਾਹਿਬ ਕਲਾਮੇ ਤੇ ਹੁਕਮ ਲਗੀ ਹੈ ਤਮਾਮ ਲਗੀ ਹੈ ਹਮੇਸ਼ਾ ਸਲਾਮੇ ਸਲੀ ਕੁਤਕ ਮਤਾਮੇ ਗਨੀ ਮੁਲਸ ਕਿਸਤੇ ਗਰੀਬ ਅਲ ਪ੍ਰਸਤੇ ਬੜਾ ਨਰਮ ਕਾਮੇ ਜੀ ਨਜਵਾਨੇ ਸਹੀ ਜੀ ਤਮਾਮੇ ਰਜੀ ਨਾਮੇ ਹਰੀ ਫੁਲ ਜੀਨੇ ਰਜਾਇਕ ਜਕੀਨੇ ਅਨੇਕੁਲ ਤਰੰਗ ਹੈ ਪਿੰਨ ਹੈ ਤੰਗ ਹੈ ਅਧੀਨ ਵਾਲੇ ਗਰੀ ਮੁਖਰਾਜ ਹੈ ਨਿਤ ਸਰੂਪ ਹੈ ਤ੍ਰਿਭੂਤ ਰੂਪੂਤ ਹੈ ਪਰ ਭੁਗਤ ਪ੍ਰਵਾਹ ਹੈ ਸੁਯੁਕਤ ਸਦਾ ਹੈ ਸਵੈਮ ਸਰੂਪ ਹੈ ਬੇਦੀ ਰੂਪ ਹੈ ਸਮਸਤ ਉਪਰਾਜ ਹੈ ਸਦਾ ਸਭ ਰਾਜ ਹੈ ਸਾਜ ਹੈ ਸਮਸਤ ਸਲਾਮ ਹੈ ਸਹਿਵ ਕਾਮ ਹੈ ਨਿਰਵਾਸ ਸਰੂਪ ਹੈ ਅਗਾਧ ਅਨੂਪ ਹੈ ਵੋਂਗ ਆਦ ਰੂਪ ਨਾਸ ਰੂਪ ਅਲੰਗੀ ਨਾਮ ਚੰਗੀ ਕਰਤਾਵੇ ਪ੍ਰਵਰਗੁਣ ਪ੍ਰਵਾਹ ਦੇ ਵੰਦੇ ਗਾ ਦੇ ਸੁਪੰਗ ਸਰਬ ਭਾਗੇ ਸੋ ਸਰਬ ਆਦਮੀ ਰਾ ਗਏ ਤਿਰਪਵਿਤ ਸਰੂਪ ਹੈ ਅਜੇ ਛਿਜ ਹੈ ਅਛੂਤ ਹੈ ਕਿ ਨਰਕਮ ਪ੍ਰਨਾਸ ਹੈ ਪ੍ਰਸੂਲ ਪ੍ਰਵਾਸ ਹੈ ਨਿਕਾ ਹੈ ਸਿਆ ਹੈ ਪਵਿੱਤ ਸਰੂਪ ਹੈ ਬਜੁਕਤ ਅਨੂਪ ਹੈ ਨਿਰੁਪ ਸਦਾ ਹੈ ਬਭੂਤ ਪ੍ਰਵਾਹ ਹੈ ਅਨੁਪਤ ਸਰੂਪ ਹੈ ਬਜੁਕਤ ਅਨੂਪ ਹੈ ਚਤੁਰੀ ਛੰਦ ਭੰਗ ਹੈ ਅਨੰਦ ਹੈ ਅਪੇਖ ਹੈ ਲੇਖ ਹੈ ਪਰਮ ਹੈ ਕਰਮ ਹੈ ਨਾਮ ਹੈ ਜਗਾਨ ਹੈ ਅਲੇ ਹੈ ਵੇ ਹੈ ਭੂਤ ਹੈ ਦੂਤ ਅਧੂਤ ਹੈ ਅਨਾਸ ਹੈ ਉਦਾਸ ਹੈ ਤੰਦ ਹੈ ਵੰਦ ਹੈ ਨਿਰੁਪ ਅਪਕਤ ਹੈ ਬਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਲਿਖ ਹੈ ਅਲੇਖ ਹੈ ਅਪੇਖ ਹੈ ਅੜਾ ਹੈ ਗਾਂ ਹੈ ਅਸੰਭ ਹੈ ਅਸੰਭ ਹੈ ਅਗੰਭ ਹੈ ਅਨੀਡ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਤੁਸ਼ੰਤ ਪ੍ਰਸਾਦ ਸਰਵਹੰਤਾ ਸਰਵਗੰਤਾ ਸਰਵ ਖਿਆਤਾ ਸਰਵ ਗਿਆਤਾ ਸਰਵ ਹਰਤਾ ਸਰਵ ਕਰਤਾ ਸਰਵ ਪ੍ਰਾਣਮ ਸਰਵ ਪ੍ਰਾਣਮ ਸਰਵ ਕਰਮ ਸਰਵ ਧਰਮ ਸਰਵ ਜੁਗਤਾ ਸਰਵ ਮੁਕਤਾ ਸ਼ਾਵਲ ਸ਼ਾਵਲ ਸ਼ੰਤ ਪ੍ਰਸਾਦ ਨੋ ਨਰਕ ਨਾਸੇ ਸਰਵ ਪ੍ਰਕਾਸ਼ੇ ਨੰਗਮ ਸਰੂਪੇ ਭੰਗਮ ਰੂਪੇ ਪ੍ਰਵਾਸਮ ਪਰਮਾਸੇ ਸਦਾ ਸਰਵ ਸਾਸੇ ਅਗਾਸ ਰੂਪੇ ਨਿਵਾਸ ਰੂਪੇ ਰੰਗੀ ਕਾਮੀ ਸੰਤ ਸਰਵੰਗੀ ਰੂਪੇ ਨਾ ਪੋਤਰੇ ਨਾ ਪੁੱਤਰੇ ਨਾ ਸੁਤਰੇ ਨਾ ਮਿੱਤਰੇ ਨਾ ਭਾਤ ਨਾ ਮਾਤੇ ਨਾ ਜਾਤ ਨਾ ਪਾਤ ਨਾ ਸਾਤਮ ਸਰੀਕ ਹੈ ਅਮਤੋ ਉਮੀਦ ਹੈ ਸਹਿਰਮ ਪ੍ਰਵਾਹ ਹੈ ਅਜੇ ਹੈ ਅਗਿਆ ਹੈ ਭਗਵਤੀ ਛੰਦ ਤਪਸਾਤ ਕੇ ਯਾ ਰਾਜ ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਹਮੇਸ਼ਵਰ ਸਲਾਮ ਹੈ ਸਮਸਤ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕਿ ਸੁਣ ਚਰਾਗ ਹੈ ਕੇ ਕਮਲ ਕਰੀਮ ਹੈ ਕਰਾਜ ਕਰੀਮ ਹੈ ਕੇ ਰੋਜ਼ੀ ਬਹਿੰਦ ਹੈ ਕੇ ਰਾਜ ਕਰਹਿੰਦ ਹੈ ਗਰੀਬ ਕੁਮਾਰ ਹੈ ਹਸੀ ਕੇ ਹੁਸਨ ਜਵਾਲ ਹੈ ਗਰੀਬ ਖਰਾਜ ਹੈ ਗਰੀਬ ਨਿਵਾਸ ਹੈ ਹਰੀ ਪੁਰਸਕਨ ਹੈ ਹਰਾਸਨ ਸਕਨ ਹੈ ਕਲੰਕ ਉਪਨਾਸ ਹੈ ਸਵਸਥ ਨਿਵਾਸ ਹੈ ਗੰਜੀਵ ਹੈ ਰਜਾਇ ਕਰੀਮ ਹੈ ਸਵਸਥ ਹੁਸਨ ਜਵਾਲ ਹੈ ਕੇ ਸਾਹਿਬ ਕਰਿਆ ਹੈ ਕੇ ਨਰਕ ਉਪਨਾਸੇ ਵਹਿਸਲ ਨਿਵਾਸੇ ਕੇ ਸਭ ਰਜਗਵਾਨ ਹੈ ਹਮੇਸ਼ਾ ਜਵਾਨ ਹੈ ਤਮਾਮੀ ਹੈ ਸਵਸਥ ਲਗੀ ਹੈ ਪਰਮ ਪਰਮ ਈਸ਼ ਹੈ ਸਵਸਥ ਜੀਸ਼ ਹੈ ਦੇਸ਼ ਲੇਖ ਹੈ ਪੇਸ਼ਲ ਪੇਖ ਹੈ

फ्रीमल कमाल है कि युद्ध विमान है कि अर्चन प्रकाश है कि हम तो सुभाष है कि अवजो स्वरूप है कि हम तो भूत है कि हम तो प्रसाह है क्या तुम प्रभा है क्या जलंग रंग है कि हम तो पंग है मधु चंद तप साध गुणवन प्रणाम गुणवन विदाम हर वर गंज हर नर प्रबंज अन्न गण प्रणाम मनवन सराम हर नर खांड वर नर मांड अंत विनाश मुनमन प्रकाश गुण गण मदा प्रणाम जल खन मदाम अंश जंग असन पंग उपमा पार गति तिवार जल थल अमंड जिस विस भंड जल थल महंत जिस विस बेअंत अंत विनाश तृप्त तार त्रास आजन वाह शय केशदाह ओंकाराग कथनी अनाद कथनी अनाद खलखंड ख्याल गुरवर काल कर कर प्रणाम चित चरनाम अंश जगात अज चिज आ जिज न वात अन चंज पंडात अन रनवात अंत भंडार अन ठठ अपार अटीठ धर्म अटीठ कर्म अण ब्रंत अनंत दाता महंत हार बोल मना शंत प्रसाद करनाले हैं करन अर करले हैं खलखंड हैं मैं मन हैं जितेश्वर हैं परमेश्वर हैं कल कारण है सर्व वारण है तृप्त के धर्म है जग के कर्ण है मन मान्य है जग जान्य है सर्व पर हैं सर्व कर हैं सर्व पसे हैं सर्वनाश हैं कर्ण कर हैं विशंबर हैं सर्वेश्वर हैं जगदेश्वर हैं रहमंड से हैं कलखंड से हैं पत्ते पर हैं करना कर करुणा कर हैं अजपा जप हैं थप्पा थप हैं कृत कृत हैं मृत्ता मृत हैं मृत्ता मृत हैं करुणा करित हैं अकृता कृत हैं धार्मिक कृत हैं अमृतेश्वर हैं परमेश्वर हैं कृता कृत हैं अमृता अमृत हैं अजवा कृत हैं अमृता अमृत अमृत हैं अमृत हैं नर नायक हैं खल कायक हैं दिसंबर हैं कुरनाले हैं नित नायक हैं सर्पायिक हैं पापंजन है अर्गंजन है रिपन है जप जपन है अकलन कर कृत है सर्वकृत हैं कर्ता कर हैं हता हर हैं परमात्म हैं सर्वात्म हैं आत्म बस हैं जस के जस हैं व्यंग पर शांड नमो सो सूर्य नमो चंद्र चंद्रे नमो राज राजे नमो इंद्र इंद्रे नमो अंधकारे नमो ते तेजे नमो बिंद्र बिंद्रे नमो बीज बीजे नमो रासम तामसम शांत रूपे नमो परम तंत्र स्वरूपे नमो जोग जिगे जोगे नमो ज्ञान ज्ञाने नमो मंत्र मंत्रे नमो तन तने नमो जुज जुदे नमो ज्ञान ज्ञाने नमो पोज पोजे नमो पन पाने नमो कले कर्ता नमो शांत रूपे नमो इंद्र इंद्रे अनाल इंद्रपुटे कलंक रूपे अलंक अलंकार अलंके नमो आस आपसे नमो भाक भंक अपंगम स्वरूपे अनंगी अनामे तरपंगी तरकाले अनंगी कामे सुश्रीषण अजयले अपे अभय अबू अजू नासुगास गंज पंज लख पख काल दयाल अलेख अपेख अनाम काम अगाढ़ न राग न रंगे न रूपे न रेखे कर्मंग अपर्मंग अगंजे अलेखे पजंग पर्याते छंद नमस्त्र प्रणसे समस्त प्रणसे अगंजल नामे समस्त निवासे निर्कर्म बपूते समस्त स्वरूप कुकर्म प्रणसी स्वरूप बपूते सदा सचदानंद संत नासी करीम करिंदा समस्त निवासी अजय बबूते अजय गणिमे हरिम करीम करीम करीम नहिमे चत्र चक्र वर्ती चत्र चक्र भूते स्वयंदेव भंग सर्वदा सर्वदूत कालंत नासी दयालंत रूप सदा अंग संगे अपंगम बभूत एक ओंकार सतगुर प्रसाद प्रभु साहिब सोइए पातशाह दसवीं श्रावण शुद्ध समूह सिधान के देख खड़ो कर जोग जति के सुस रागम शुद्ध सुधायक संत समूह अनेक मति के सारे ही देश को देख रहे हो कोई सारे ही देश को देख रहे हो मत को न दीक्षित
प्राणपति के श्री भगवान की पाई कृपा हूँ एक रति एक रति के मातृतांग जरे व्यार सांग अनूप तुरंग सुरंग सवारे कोर तुरंग तुरंग से कूदित पांच गौन को जात निवारे पारी पिजान के पूत बलि न्याय सिंह न जात बिचारे इतने पैतो कहाँ पै भूत अंत को आगे ही पाए बुलारे जीत फिरे सारा सब देश दान को बाजत चोल में रंग निगारे गोजत गूढ़ ज्ञान के सुंदर हिस्त ही हिस्त है या राज हजारे भूत भेख भगवान के भूत कौन गने नहीं जात बिचारे श्री पर श्री भगवान भजे ने अंत को अंत के धाम सुधारे तीर्थ नाम धर्म धाम सो समझ में अनेक अनेक सिखे वेद पुराण कुदेव कुरान जीन जवान समान को देखे कौन हार जति यार सुबह सुबह चार हजार के देखे श्री भगवान भजे ने पूर्व देख लिखे देखे शुद्ध सुभा सुर दुरंत दुआ सो सास ना जो जान दलेंगे पारी ज्ञान परे मन में कर पर पंख हले न हलेंगे तोर अरिन मरोर सुन मातुम मान मिलेंगे श्री पद श्री भगवान कृपा कृपा बिन प्यार जहान दान चलेंगे वीर पार बड़े बड़े यार अब चारे सार की धार पछैया तोर देख मलंद में वासन मातिक जान के मान मलैया गाड़े गड़ान के तोड़न हाथ सो बात नहीं चल चार लवैया साहिब श्री सबको सर नायक जाचक ने सो एक लवैया दानव देव निंद निशाचर पूत प्रान जपेंगे जीव जते जल में थल में पल ही पल में सब ताप तपेंगे पुन प्रतापन वाण जैत तुन पापन के व पूज खपेंगे सास मुह प्रसन्न फिर जाग सवे सतर सवे अव लोग जपेंगे मान में इंद्र की जिंद में राग यूं तो लोग को राज करेंगे कोट स्नान विजार दान अनेक अंबर साज भरेंगे ब्रह्म महेश्वर विष्णु सचिवत अंत से जमफास भरेंगे जे नर श्री पत के प्रस है पग ते नर फिर ना दे तरेंगे कहाँ पे हो जो दो लोचन मूंद कै बैठ रहे हो बक ध्यान लगायो नहात फिर लिए सात समुद्र लोक गयो पर लोग गवायो वास किए बयान सो बैठ के ऐसे ही ऐसे सो बैठ बतायो सात कहो सुन लियो सवे दिन प्रेम कियो तुम्हें पपाय पपायो काहुल पहान पूज करो सिर काहुल लिंग गए लटकायो काहुल लखयो हर वाची दिशावे काहुल साखो सी सुनवायो को मुतान को पूजित है पास को मुतान को पूजन तायो पूर कर जाओ जो सब ही जग ही भगवान को भेद न पायो एक ओंकार सतगुर प्रसाद कायो वाचन की जापे हमरी करो हाथ दे रक्षा पूर्ण होए चिट्ठी इच्छा तब चैनल मन रहे हमारा अपना जान तो वित पारा हमरे जो सब तुम काबो आप हाथ दे मह चाहो सुखी वसे मोरो परवारा सेव सिस्टमें कर तारा मोर चंद कर दे करिए सब अरुण को वाचन करिए पूर्ण होए हमारी आशा तो धन की रहें कि आशा तुम्हें छाड़ कोई न चाहूँ जो बात हो सो तुमसे कहूँ शिव सिख हमारे पारे चिंतु शुक्र हमारे मारे आप हाथ दिन मुझे भरे मरण काल का त्रांसन भरे हो जो सिरा हमारे बच्चा श्री आज तो जो करो रक्षा राख लो मोए राखण हारे साहस संत सारे प्यारे जीन वन दिशन के हंता तुम पुरी चतर दास कंता काल पाए ब्रह्मा मतरा काल पाए शिव तरा काल पाए कर विष्णु प्रकाशा सकल काल का दिया तो सा जवन काल जो भी सब्जी हो वेद राज हमारे जो की है जवन काल सा लोग सवारा नमस्कार है कहा हमारा जवन काल सा जग तो नायो देव दैल जसन जायो आज अंते के उतारा सोई गुरु सुन हमारा नमस्कार तुसी को हमारे शकल पर जय ने आप सवारी सेवकन को सेवन सुख दी हो सत्यन को बनो और किए कटकट के अंत की जाने पले बुरे की पीर शानत चीटी टे कूचे रसूला साप पर कृपा दृष्ट का फूला संतन दुख पाए के दुखी सुख पाए साधन के सुखी एक एक की पीर जाने कटकट के बटबट की जाने जब उद कर करा करता रहा प्रजा तत्व दे पारा जब या कर्ख कत हो कब हूँ तुम मैं मिलत देहता सब हूँ जेते बदन श्रेष्ठ सब तारे आप अपने दूजे चारे तुम सब ही
ਤੇ ਰਹਿਤ ਨਿਰਾਲਮ ਜਾਨਤ ਵੇਦ ਤੇ ਅਰਾਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਲ ਨਾਦ ਸੰਭ ਤਾਂ ਕਾ ਮੂੜ ਚਾਤ ਭੇਦਾ ਜਾ ਕੋ ਭੇਦ ਨਾ ਪਾਵ ਤੇਦਾ ਤਾਂ ਕੋ ਕਰ ਪਹਨ ਅਨੁਮੰਤ ਮਹਾਮੂੜ ਕਾ ਸ਼ੇਦ ਅਨੰਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਿਹਿਤ ਆਪ ਆਪਣੀ ਬੁੱਧ ਹੈ ਜੇਤੀ ਵਰਨ ਤੰਤਨ ਕੋ ਹੋਏ ਚੇਤੀ ਤੁਮਰਾ ਲਖਾ ਨਾ ਜਾਏ ਪੁਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਨੇ ਸੁਰੂਪਾ ਰੰਗ ਪੇਰਾ ਗਹੀ ਰੂਪਾ ਅੰਡਰ ਜ਼ੇਰ ਸੁਪੀ ਖਾਨ ਬੋਹਰਾ ਤੁਜੀ ਕਹੋ ਹੂ ਰਾਜਾ ਹੈ ਬੈਠਾ ਕਹੋ ਸਿਮਟ ਭਇਓ ਸ਼ੰਕਰ ਕੈਠਾ ਸਗਰੇ ਸੇ ਸਿਰ ਸਾਏ ਚੰਪ ਆਜ ਆ ਸਰੂਪ ਚੰਪ ਆ ਰਚਾ ਮੇਰੀ ਤੁਮ ਕਰੋ ਸਿੱਖ ਵਾਰੋ ਸਿੱਖ ਸੰਗਰੋ ਦੋਸਤ ਜਿਤੇ ਉੱਠ ਵਤੁਤ ਪਾਕਾ ਸ਼ਕੁਨ ਲੇਸ਼ ਕਰ ਦਿਨ ਕਰਤਾ ਜੇ ਅਸ਼ਤੋ ਸ਼ਮਸ਼ਾਨੀ ਪਰੇ ਤਿਨਕੇ ਦੋਸਤ ਦੋਸਤ ਵੈ ਵਰੇ ਪੁਰਖੀ ਬੰਦੋ ਕਰੇ ਤਿਹਾਰੇ ਤਿਨਕੇ ਤੁਮ ਸੰਕਸਾ ਉਤਾਰੇ ਜੋ ਕਲ ਕੋਈ ਕਬਾਰ ਤੇ ਹੈ ਤਾਂ ਕਿ ਕਾਲ ਨਿਕਨੇ ਹੈ ਰਸ਼ਾ ਹੋਏ ਤਾਂ ਹੀ ਸਭ ਕਾਲਾ ਦੋਸਤ ਰਿਸ਼ਟ ਤਨੇ ਤੁ ਕਾਲਾ ਕਿਰਪਾ ਜੇ ਸਮਝਾਏ ਨਾ ਹਰ ਹੋ ਤਾਂ ਕਿ ਤਪ ਤਨ ਤੁਮੇ ਹਰ ਹੋ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵੈ ਸਕੇ ਨਾ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਂਸ ਤੇ ਤਾਹੇ ਵਾਰਾ ਜਿਨ ਨਾਰ ਨਾਮ ਤੁਹਾਰੋ ਕਹਾ ਦਾਰ ਦੁਸ਼ਟ ਦੁਸ਼ਟ ਰਹਾ ਖੜਗ ਕੇ ਤੁਮੇ ਸ਼ਰਨ ਤਿਹਾਰੀ ਆਪ ਹਾਸ ਦੇ ਲਿਓ ਸਰਵ ਠੋਰ ਹੋ ਸਹਾਈ ਦੋਸਤ ਦੋਸਤ ਲਿਓ ਬਚਾਈ ਆਨੰਦ ਸਹਾਇ ਰਾਮ ਕਲੀ ਮਹਿਲਾ ਤੀਜਾ ਏਕ ਓਂਕਾਰ ਸਤਿਗੁਰ ਸਾ ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਾਹਿਬ ਸੇਤੀ ਮਨ ਬਗੀਆਂ ਬਗਾਈਆਂ ਰਾਮ ਰਾਗ ਰਤਨ ਪਰਵਾਰ ਬਣੀਆਂ ਸ਼ਬਦ ਰਾਵਣਾਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾਮ ਮਨ ਵੀ ਵਸਾਇਆ ਕਹਿਣਾ ਕਾਂਦ ਹੋਇਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਹਰ ਨਾਲੇ ਹਰ ਨਾਲ ਰਹ ਤੂੰ ਮਨ ਮੇਰੇ ਦੂਖ ਸਭ ਵਿਕਾਰ ਨਾ ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰਨਾ ਸਭਨਾ ਗਲਾਂ ਸੁਣਾ ਸੁਣੀ ਸੋ ਕੋ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਨ ਨਾਲੇ ਸਾਚੇ ਸਾਹਿਬਾਂ ਕਿਆ ਨਾ ਹੀ ਕਰਦੇ ਰਹੇ ਘਰ ਤਾਂ ਤੇਰੇ ਸਭ ਕਿਸੇ ਹੈ ਜਿਸ ਦੇਹ ਸੋ ਪਾਵੈ ਸਦਾ ਸਿਰ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿੰਦਗੀ ਮਨ ਸਿਆਵਾ ਜੀ ਸ਼ਬਦ ਮੇਰੇ ਕਹਿ ਨਾਨਕ ਸੱਚੇ ਸਾਹਿਬ ਕਹਿ ਨਾ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਛਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟੋਂ ਜਿਸ ਦੀਆਂ ਹੀ ਵਡਿਆਈਆਂ ਕਹਿ ਨਾ ਸੁਣੋ ਹੁਣ ਤੂੰ ਸਤਿਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਕਛ ਭਾਗੇ ਕਛ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀ ਆ ਪੰਜ ਰੂਪ ਦਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੁਜ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਤਿਤ ਕਰ ਨਹਦ ਵਾਜੇ ਸਾਚੀ ਲਵੇ ਮਿਨ ਦੇਨ ਵਾਣੀ ਲਵੇ ਵਾਜੋ ਕਿਆ ਕਰੇ ਵਿਚਾਰੀ ਆ ਤੁਜ ਵਾਸ ਸੰਗਤ ਕੋਈ ਨਾਹੀਂ ਕਿਰਪਾ ਕਿਰਪਾ ਕਰੇ ਬਨਵਾਰੀ ਆ ਇਸ ਨੋ ਹੋਰ ਸੌ ਨਾਹੀਂ ਸ਼ਬਦ ਲਾਭ ਸਵਾਰੀਆ ਕਹਿ ਨਾਨਕ ਲੇ ਵਾਜੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਰ ਕਟੇ ਗਿਆਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਜਿਨ ਕਾ ਸਭ ਸੱਚੇ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਨੂੰ ਦੇਹੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੁਲੇ ਫਿਰੇ ਦਹਿ ਦਿਸ ਇੱਕ ਨਾਮ ਲੱਗ ਸਵਾਰਿਆ ਗੁਰ ਪ੍ਰਸਾਦ ਦੀ ਨਾਨ ਪਿਆ ਨਿਰਮਲ ਜਿਨਾ ਪਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਕਥ ਕੀ ਕਰੇ ਹੈ ਕਹਾਣੀ ਕਰੇ ਹੈ ਕਹਾਣੀ ਆ ਕਥ ਕੇਰੀ ਕਿਤ ਦੁਆਰੇ ਪਾਈਏ ਤਨ ਮਨ ਧਨ ਸਭ ਸੰਤ ਗੁਰ ਕੋ ਹੁਕਮ ਨਿਆ ਪਾਈਏ ਹੁਕਮ ਨਿਓ ਗੁਰੂ ਕੇ ਰਾਂ ਗਾਵੋ ਸੱਚੀ ਬਾਣੀ ਕਹਿ ਨਾ ਸੁਣੋ ਸੰਤੋ ਕਥੋ ਕਥ ਕਹਾਣੀ ਇਹ ਮਨ ਚੰਚਲਾ ਚਿਤਰਾਈ ਕਿਨੇ ਨਾ ਪਾਇਆ ਚਿਤਰਾਈ ਨਾ ਪਾਇਆ ਕਿਵੇਂ ਤੂੰ ਸੁਣ ਮਨ ਮੇਰਿਆ
ਇਹ ਮਾਇਆ ਮੋਹਣੀ ਜਿਹਨੇ ਤੁਹਾਨੂੰ ਬੁਲਾਇਆ। ਮਾਇਆ ਤਾਂ ਮੋਹਣੀ ਤੈਨੇ ਕੀਤੀ, ਜਿਨ ਸਗੋਲੀ ਪਾਈਆ, ਕੁਰਬਾਨ ਕੀਤਾ ਤੁਸੀਂ ਬੇਟੋ, ਜਿਹਨੂੰ ਮੂੰਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚਿਤਰਾਈ ਕਿ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕਦੋਂ ਪੂਜੇ ਵੇਖਦਾ, ਚੱਲੇ ਨਾਹੀਂ ਤੇਰੇ ਨਾਲ, ਸਾਥ ਤੇਰੇ ਚੱਲੇ ਨਾਹੀਂ, ਜਿਸ ਨਾਲ ਕਿਸੇ ਚ ਚਲਾਈਏ। ਐਸਾ ਕੰਮ ਮੂਰੇ ਨਾ ਕੀਚੇ ਜਿਤ ਅੰਤ ਪਛੋਤਾਈਏ, ਸਤਿਗੁਰੂ ਕਾ ਉਪਦੇਸ਼ ਹੁਣ ਤੂੰ ਹੋਵੇ ਤੇਰੇ ਨਾਲ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗੰਮ ਉਹ ਚਿਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਵੇਂ ਤੇਰਾ ਆਪਣਾ ਆਪੂ ਜਹਣੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਿਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ। ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁੰਜਣੇ ਅੰਮ੍ਰਿਤ ਖੋਜੇ ਸੋ ਤੂੰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਪਾਏ ਇੱਕ ਬੀਹ ਪਾਸਾ ਮੈਂ ਆਇਆ, ਲਵ ਲੋਭ ਅਹੰਕਾਰ ਚੁੱਕਾ ਸਤਿਗੁਰ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਟੁੱਠਾ ਤੈਨੇ ਅੰਮ੍ਰਿਤ ਗੁਰਤੇ ਪਾਇਆ, ਭਗਤਾਂ ਕੀ ਚਾਲ ਨਾਲੀ ਨਿਰਾਲੀ ਚਾਲਾਂ ਨਾਲੀ ਭਗਤਾਂ ਤੇਰੀ ਬਿਖ ਮਾਰ ਚੱਲਣਾ, ਲਵ ਲੋ ਅਹੰਕਾਰ ਤਜ ਕ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸ਼ਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ। ਕਹਿ ਨਾਲ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾ ਹੈ ਤਿਵ ਚੱਲਾਂ ਸਵਾਮੀ, ਹੋਰ ਕਿਆ ਜਾਣਾ ਗੁਰ ਤੇਰੇ, ਜਿਵ ਤੂੰ ਚਲਾ ਹੈ ਤਿਵ ਚੱਲਾਂ, ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰੂ ਗੁਰਦੁਆਰੇ ਸੁੱਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤੈਨੂੰ ਚਲਾਵੇ, ਇਹ ਸੋਹਿਲਾ ਸ਼ਬਦ ਸਹਾਵਾ, ਸ਼ਬਦੋ ਸਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹ ਤਿੰਨ ਕੇ ਮਨ ਵਸਿਆ ਜਿਨ ਧਰਮ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਸੇ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਨੀ ਹਰ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਚਿਹਾਇਆ, ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆਂ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪੁੱਤ ਜਿਨੀ ਮਨ ਵਿਖਾਇਆ, ਕਹਿ ਨਾਨਕ ਸੇ ਪੁੱਤ ਜਿਨੀ ਗੁਰਮੁਖ ਹਰ ਧਿਆਇਆ, ਕਰਮੀ ਸਹਿਜ ਨਾ ਉਪਜੇ ਬਿਨ ਸਹਿਜੈ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜੀ ਉਂਗਲੀ ਹੈ ਕਿ ਸੰਜਮ ਧੋਤਾ ਜਾਏ, ਮਨ ਧੋ ਸਭ ਲਾਗੋ ਹਾਸੋ ਰਹੋ ਚਿੱਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਵਿਜਾਏ, ਜਿਉਂ ਮੇਲੇ ਬਾਹਰੋਂ ਨਿਮਲ ਜਿਉਂ ਤੋਂ ਮੇਲੇ, ਕਿੰਨੀ ਜਨਮ ਜੀ ਹੋਏ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਨੂੰ ਵਿਸਾਰਿਆ, ਵੇਦਾਂ ਮੇ ਨਾ ਮੇਤੋਂ ਸੋ ਸੁਣੈ ਨਾ ਹੀ ਫਿਰੈ ਜਿਉਂ ਬੇਟਾ ਲਿਆ। ਕਹਿ ਨਾਨਕ ਗੁਰ ਸਤਿਆ ਕੂੜੇ ਲਾਗੇ ਜਿਨੀ ਜਨ ਹੋਏ ਹਾਰਿਆ, ਜਿਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤੁਹਾਨੂੰ, ਜਿਹੋ ਨਿਰਮਲ ਸਤਿਗੁਰ ਦੇ ਕਾਨੀ ਕਮਾਣੀ, ਕੂੜਕੀ ਸੋਏ ਪਹੁੰਚੇ ਨਾ ਹੀ ਮਨ ਸਤਿ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣ ਜਾ ਰਹੇ। ਕਹਿ ਨਾਨਕ ਜਨਮ ਨਿਰਮਲ ਸਦਾ ਰਹੇ ਗੁਰੂ ਨਾਲ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਹੋ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ, ਅੰਤਰ ਆਤਮੇ ਸੰਭਾਲੇ, ਆਪ ਛੱਡ ਸਦਾ ਰਹੇ ਭਗਨੇ, ਗੁਰਬਿਨੋ ਨਾ ਜਾਣੀ ਕੋਈ। ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਥੇ ਕੋਈ, ਪਿੱਛੋਂ ਬੇਟੀਆਂ ਜਾਏ ਅਨੇਕ ਦੁਨੀ ਭਰਵੇਂ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਲ ਚਰਨੀ ਸਤਿਗੁਰ ਸਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਓ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀ ਅਸਲ ਬਾਣੀ, ਜਿਨ ਕੋ ਨਰ ਕਰਮ ਹੋਵੇ ਜਿਤਨ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਬਖਾਣੀ, ਹਰ ਹਰ ਨਿਤ ਕਰਹੇ ਰਸਨਾ ਕਹਾ ਕਸੂਨਾ ਜਾਣੀ,
ਚਿਤ ਜਿਨਕਾ ਹਿਰਲਿਆ ਮਾਇਆ ਬੋਲਣ ਪੈ ਰਵਾਣੀ ਕਹਿਣਾ ਨੂੰ ਸਦੂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਲਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਭ ਸੋਚੀ ਮਨ ਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਹੈ ਆਪੇ ਜਿਸਨੂੰ ਦੇ ਬਜਾਏ ਕਹਿਣਾ ਨੂੰ ਸਬਦ ਰਤਨ ਹੈ ਹੀਰਾ ਜਿਤ ਲਾਓ ਸ਼ਿਵ ਸਾਗ ਆਪ ਪਾਏ ਕੇ ਕਰਤਾ ਆਪੇ ਹੁਕਮ ਬਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸਾਧੂਆਂ ਨੂੰ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲੈ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰ ਸ਼ਾਸਤਰ ਗੁਣ ਭਾਵ ਵਿਚਾਰ ਦੇ ਸੱਚੇ ਸਾਰ ਨਾ ਜਾਣੀ ਸੱਚੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋਂ ਤੱਤੇ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁਤਾ ਸੁਚਾ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਉਹਨੂੰ ਦੱਸਿਆ ਬੋਲੇ ਮੁਕਤ ਬਾਣੀ ਕਹਿ ਨਾਨਕ ਸੋ ਤੱਤ ਪਾਏ ਜਿਸਨੂੰ ਅੰਨ ਹਰ ਲਿਵ ਲਾਏ ਹਰ ਲਿਵ ਲਾਗੇ ਜਾਗ ਚੜੈਣ ਬਿਹਾਨੀ ਮਾਤਾ ਕਿਉਂ ਦੁਨੇ ਪ੍ਰਿਤ ਪਾਲ ਕਰੈ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਵਿੜਵਿਦਾ ਜੀ ਅਗਨ ਵਿੱਚ ਹਾਰ ਪਚਾਵੇ ਉਸ ਨੂੰ ਕਿਉਂ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਦਾ ਸੰਭਾਲੀਏ ਕਹਿ ਨਾਨਕੇ ਵਿੜਵਾ ਤਾਂ ਸੋ ਕਿਉਂ ਮਨੋ ਵਿਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਵਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਵਿਚਾਰਿਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਸ਼ੋਕੀ ਲੱਗੀ ਤਸ਼ਨਾ ਮਾਇਆ ਉਰ ਵਰਤਾਇਆ ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ ਭਾਉ ਉਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਹਨਾਂ ਲਿਵ ਲੱਗੀ ਤੂੰ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵੇਟੋਂ ਰਹੇ ਲੋਕ ਵੇਲੇ ਲਾਏ ਐਸਾ ਸਤਿਗੁਰ ਜੀ ਮਿਲੇ ਤਸਨੂੰ ਸੋ ਸੋਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਓ ਤੁਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪ ਮੁਲਕ ਹੈ ਭਾਰਤ ਨਾ ਕੇ ਨਾਨਕਾ ਦਿਨ ਹਰ ਭਲੇ ਪਾਏ ਹਰ ਰਸ ਮੇਰੀ ਮਨ ਵਣਜਾਰਾ ਹਰ ਰਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਹ ਜਾਣੀ ਹਰ ਹਰ ਨਿਤ ਜਪ ਹੋਣ ਜੀ ਹੋ ਲਾਹਕ ਤੋਂ ਦਿਹਾੜੀਏ ਧਨ ਧਿਆਨ ਲਿਆ ਜਿਨ ਹਰ ਆਪੇ ਭਾਣਾ ਪਾਵੇ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੋਵੇ ਵਣਜਾਰਾ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁ ਨਾ ਤਿਸ਼ਨਾ ਲੱਗੇ ਇਹ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸਦੇ ਆਏ ਕਹਿ ਨਾਨਕ ਹੋਰ ਅੰਨ ਰਸ ਸਭ ਵਿਸਰੇ ਜਾਂ ਹਰ ਰਸ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗਮੇ ਆਇਆ ਹਰ ਜੋਤ ਰੱਖੀ ਉਹਦੇ ਵਿੱਚ ਤਾਂ ਤੂੰ ਜਗਮੇ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਲਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਕਹਿ ਨਾਨਕ ਸਿਸਕਾ ਮੂਲ ਅਚਿਆ ਜੋਤ ਰਾਖੀ ਤਾਂ ਤੂੰ ਜਗਮੇ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਪ੍ਰਹਿ ਮੰਦਿਰ ਬਣਿਆ ਹਰ ਮੰਗਲ ਗਾਓ ਸਖੀ ਨਿਤ ਸਖੀਏ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚੰਨ ਲਾਗੇ ਦਿਨ ਸੁਭਾਗੇ ਆਪਣਾ ਗੁਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕੇ ਕਿਆ ਤੂੰ ਕਰਮ ਕਮਾਇਆ ਕੇ ਕਰਮ ਕਮਾਇਆ ਤੂੰ ਸਰੀਰਾ ਜਾਂ ਤੂੰ ਜੱਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਿਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰੂ ਸੋਚ ਚਲਾਇਆ ਇਹ ਨਿਤਰੋ ਮੇਰੇ ਹਰ ਤੂੰ ਮੈਂ ਜੋਤ ਰੱਖੀ ਇਹ ਨਿਤਰੋ ਮੇਰੇ ਹਰ ਤੂੰ ਮੈਂ ਜੋਤ ਧਰੀ ਹਰ ਮਹੀਨੇ ਉਹਨਾਂ ਦੇਖੋ ਕੋਈ ਹਰ ਮਹੀਨੇ ਉਹਨਾਂ ਦੇਖੋ ਕੋਈ ਨਗਰੀ ਹਰ ਨਿਹਾਲਿਆ ਇਹ ਵਿਸ਼ਵ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰੇਕ ਹੈ ਹਰ ਬਿਨੇ ਬਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵ ਨੂੰ ਮੇਰਿਓ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਿਵਾਣੀ ਜਿੱਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਲੱਖ ਬਣਾਣੀ ਤਾਂ ਕੀ ਗੱਚ ਕਹੀ ਨਾ ਜਾਏ ਕਹਿ ਨਾਨਕ ਮੁਰਤ ਨਾਮ ਸੁਣੋ ਪੁੱਤਰ ਹੋਵੋ ਸੱਚੇ ਸੁਣਨੇ ਨੂੰ ਪਠਾਏ ਸਰੀਰ ਹਰ ਜੀਓ ਗੁਫਾ ਰੰਗ ਰੱਖ ਕੇ
ਬਾਜਾ ਪਵਨ ਬਜਾਇਆ ਬਜਾਇਆ ਬਾਜਾ ਪਵਨ ਹਰ ਜੀਓ ਗੁਫੰਦ ਰਹਿ ਕੇ ਬਾਜਾ ਪਵਨ ਬਜਾਇਆ ਬਜਾਇਆ ਬਾਜਾ ਪਵਨ ਨੌ ਦੁਆਰੇ ਪਰਮ ਜੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨਿਕ ਨਾ ਦਸਵਾਂ ਦੁਆਰ ਦਿਖਾਇਆ ਤਾਂ ਅਨੇਕ ਰੂਪ ਨਾਉ ਨਾਉ ਨਿਜ ਸੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰਹਿ ਕੇ ਬਾਜਾ ਪਵਨ ਬਜਾਇਆ ਇਹ ਸਾਚਾ ਸੋਹਿਲਾ ਸਾਚੇ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਪਿਆਵੇ ਸੱਚੋ ਪਿਆਵੇ ਜੰਤ ਪਾਵੇ ਗੁਰੂ ਜੀ ਨਾ ਬਜਾਵੇ ਇਹ ਸੱਚ ਸਾਹਮਣਾ ਕਾ ਖਾਸੋ ਹੈ ਜਿਸ ਵਾਸਤੇ ਸੋਚਣ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵੇ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪ ਪਾਇਆ ਉਸਨੇ ਸਗਲ ਮਸੂਰੇ ਦੁੱਖ ਰੋਗ ਸੰਤਾਪ ਪੁਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ

ਸਤਿਗੁਰ ਰਿਹਾ ਪਰ ਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਲਾਗੇ ਅਨਹਦ ਪੂਰੇ। ਸੁਣਤੇ ਪਨੀਤ ਕਹਿਤੇ ਪਵਿੱਤਰ ਸਤਿਗੁਰ ਰਿਹਾ ਪਰ ਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਲਾਗੇ ਅਨਹਦ ਪੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ, ਤੂੰ ਕਿਰਪਾ ਕਰਕੇ ਵਖਤ ਲੈ, ਮੈਂ ਪਾਪੀ ਹਾਂ। ਸਤਨਾਮ ਵਾਹਿਗੁਰੂ ਸਾਹਿਬ ਜੀਓ।

Cool. Wahe Guru, Wahe Guru.

ਤੇਰੀ ਭਾਵੀ ਧਨੀ ਹਾਲੀ ਨਹੀਂ ਆਇਆ, ਦੇਰ ਕਿਉਂ ਕੀਤੀ ਹੈ? ਕਹਿੰਦੇ ਜਿਸਨੇ ਇੰਨੀ ਗੱਲ ਕਹਿਣੀ ਸੀ, ਪਖੰਤਲ ਬਾਗ ਵਜਾਏਲਾ ਗਲ ਚੜੇ ਗੋਬਿੰਦ ਆਏਲਾ, ਆ ਗਏ ਜੇਲ ਖਾਨੇ ਚ ਆ ਬੈਠੇ। ਹੁਣ ਦੋਵੇਂ ਬੈਠੇ ਨੇ, ਇੱਕ ਗੁਰੂ ਪਰਮੇਸ਼ਰ ਗੋਪਾਲ ਔਰ ਇੱਕ ਨਾਮਦੇਵ। ਦੋਵੇਂ ਆਪ ਗੱਲਾਂ ਕਰਨ ਲੱਗੇ, ਸੁਣਾ ਦੇ ਕੀ ਹਾਲ ਹੈ? ਕਹਿੰਦੇ ਚੰਗਾ ਹੈ। ਤੇ ਨਾਮਦੇਵ ਨੂੰ ਪੁੱਛਦਾ ਕੁਝ ਮੰਗ, ਕਹਿੰਦੇ ਮਹਾਰਾਜ ਕੀ ਮੰਗਾ, ਤੁਸੀਂ ਜੋ ਆ ਗਏ ਹੋ। ਕਹਿੰਦੇ ਨਹੀਂ ਕੁਝ ਮੰਗ, ਉਹਦੇ ਫਿਰ ਮਾਲਕ ਨੇ ਆਪ ਆਖਿਆ, ਕਹਿੰਦੇ ਤਾਂ ਧਰਨੇ ਕੋਡੀ ਕਰੋ, ਕਹਿੰਦੇ ਤਾਂ ਲੇਕਰ ਉੱਤਰ ਧਰੋ, ਕਹਿੰਦੇ ਤਾਂ ਗਊ ਮੋਈ ਗਊ ਜਿਉਂ ਜਵਾਏ, ਸਭ ਤੋਂ ਦੇਖੇ ਪਤਿਆਏ। ਨਾਮਦੇਵ ਜੇ ਤੂੰ ਆਖੇ ਤੇ ਮੈਂ ਆ ਧਰਤੀ ਥੋੜੀ ਜਿਹੀ ਟੇਢੀ ਕਰ ਦਿਆਂ, ਤਾਂ ਕਿ ਸਾਰੇ ਸਮੁੰਦਰ ਨੂੰ ਸੁੱਟ ਦਿਆਂ, ਤਾਂ ਕਿ ਦੁਖੀ ਨਾ ਹੋਵੇ ਭਾਗੇ। ਜੇ ਤੂੰ ਆਖੇ ਤੇ ਇਸ ਧਰਤੀ ਨੂੰ ਉੱਤੇ ਲੈ ਜਾਵਾਂ ਤੇ ਆਕਾਸ਼ ਨੂੰ ਨੀਵਾਂ ਕਰ ਦਿਆਂ, ਤੂੰ ਕਹੋ ਸਹੀ ਆਪਣੀ ਜਵਾਨੋ ਕਿ ਆ ਕੁਝ ਕਰਦੇ, ਮੈਂ ਉਸੇ ਤਰ੍ਹਾਂ ਕਰ ਦਿਆਂਗਾ। ਜੇ ਤੂੰ ਕਹੋ ਤੇ ਮੈਂ ਮੋਈ ਹੋਈ ਗਾਹੇ ਜਵਾ ਦਿੰਦਾ। ਨਾਮਦੇਵ ਕਹਿਣਗਾ ਹਾਂ ਇਹ ਸ਼ਰਤ ਮੈਨੂੰ ਮਨਜ਼ੂਰ ਹੈ। ਕਹਿੰਦੇ ਮੈਂ ਗਊ ਇਸ ਲਈ ਜਵਾਣਾ ਚਾਹੁੰਦਾ ਕਿ ਇਹਨਾਂ ਲੋਕਾਂ ਨੂੰ ਪਤਾ ਲੱਗ ਜਾਏ ਕਿ ਨਾਮਦੇਵ ਦਾ ਰੱਬ ਹੈਗਾ। ਨਾਮਦੇਵ ਦਾ ਰੱਬ ਹੈ, ਨਾਮਦੇਵ ਦਾ ਰੱਬ ਕਿਧਰੇ ਨਹੀਂ ਗਿਆ। ਇਸ ਲਈ ਫਿਰ ਕਿਸੇ ਨੂੰ ਜ਼ਰੂਰਤ ਨਹੀਂ ਪਵੇਗੀ ਮੇਰੇ ਖਿਲਾਫ਼ ਹੋਣ ਦੀ, ਔਰ ਕਿਸੇ ਨੂੰ ਜ਼ਰੂਰਤ ਨਹੀਂ ਹੋਵੇਗੀ ਕਿ ਕਿਸੇ ਭਗਤ ਨੂੰ ਕੋਈ ਤਕਲੀਫ਼ ਦੇਵੇ। ਇਸ ਲਈ ਮੇਰੇ ਮਾਲਕ ਮੈਂ ਇਹ ਚਾਹੁੰਦਾ ਕਿ ਮੋਈ ਹੋਈ ਗਾਂ ਜਵਾ ਦੇ। ਜੀ ਭਾਈ ਬਾਦਸ਼ਾਹ ਦੀ ਖਬਰ ਹੋਈ, ਦੁੱਧ ਦੀ ਮਟਕੀ ਭਰੀ ਚਲੀ ਗਈ, ਔਰ ਉਸ ਬਾਦਸ਼ਾਹ ਨੇ ਦੁੱਧ ਪੀਤਾ, ਕਹਿੰਦੇ ਉਹਦੇ ਢਿੱਡ ਪੀੜ ਹੋ ਗਈ। ਦੁੱਧ ਪੀਣਾ ਢਿੱਡ ਪੀੜ ਹੋ ਗਈ, ਇੰਨੀ ਪੀੜ ਹੋਈ ਕਿ ਕੋਈ ਹਕੀਮ ਕੋਈ ਵੈਦ ਨਹੀਂ ਛੱਡਿਆ, ਸਾਰੇ ਕਹਿਣ ਲੱਗੇ ਕਿ ਸਾਡੇ ਕੋਲ ਹੁਣ ਇਲਾਜ ਹੈ ਨਹੀਂ। ਕਹਿੰਦੇ ਫਿਰ ਉਸੇ ਨੂੰ ਲਿਆਓ ਬਈ ਨਾਮਦੇਵ ਨੂੰ, ਉਸੇ ਦੇ ਅੱਗੇ ਬੇਨਤੀ ਕੀਤੀ, ਉਸੇ ਦੇ ਅੱਗੇ ਅਰਦਾਸ ਕੀਤੀ, ਐ ਨਾਮਦੇਵ ਤੂੰ ਮੈਨੂੰ ਹੁਣ ਆਪਣੀ ਗਾਂ ਸਮਝ, ਜਿਵੇਂ ਗਊ ਤੇ ਹਿੰਦੂ ਰਹਿਮ ਕਰਦਾ ਇਸੇ ਤਰ੍ਹਾਂ ਮੇਰੇ ਤੇ ਤੂੰ ਰਹਿਮ ਕਰ, ਮੈਨੂੰ ਬਖਸ਼ ਲੈ। ਤੇ ਨਾਮਦੇਵ ਕਹਿਣ ਲੱਗਾ ਕਿ ਮੈਂ ਤੇਰੇ ਕੋਲ ਇੱਕ ਪ੍ਰਣ ਲੈਣਾ ਕਿ ਇੱਕ ਪ੍ਰਜਾ ਦੇ ਨਾਲ ਸੱਚ ਦਾ ਨਿਆਂ ਕਰਿਆ ਕਰ, ਇੱਕ ਪ੍ਰਜਾ ਦੇ ਨਾਲ ਮਿੱਠਾ ਬੋਲਿਆ ਕਰ, ਔਰ ਪ੍ਰਜਾ ਦਾ ਪਿਆਰ ਕਰਿਆ ਕਰ, ਇਸ ਪ੍ਰਜਾ ਨੂੰ ਆਪਣੀ ਸਮਝ, ਔਰ ਇਹ ਰਾਜ ਭਾਗ ਰੱਬ ਦਾ ਸਮਝ, ਜੇ ਇਹ ਪ੍ਰਣ ਕਰੇ ਤੇ ਤੇਰੀ ਢਿੱਡ ਪੀੜ ਹਟ ਜਾਏ। ਲਿਖਿਆ ਕਿ ਉਹਨੇ ਪ੍ਰਣ ਕੀਤਾ ਤੇ ਬਾਦਸ਼ਾਹ ਰਾਜੀ ਹੋ ਗਿਆ। ਗੁਰ ਡੁੱਬਦਾ ਲਿਆ ਲਏ ਤਰਾਏ।

0: ਗੁਰ ਅੰਮ੍ਰਿਤ ਨਾਲ ਪਿਆਲਿਆ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ।

0: ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜਮੈ ਸੋ ਕੱਚ ਨਿਕਚ ਮਹਲਾ ਪੈਦਾ।
1: ਵੱਡੀ ਵਡਿਆਈ ਜਾ ਵੱਡਾ ਨਾਉਂ, ਵੱਡੀ ਵਡਿਆਈ ਜਾ ਸਤਿਗਿਆਉਂ, ਵੱਡੀ ਵਡਿਆਈ ਜਾ ਨਿਚਲ ਥਾਓ, ਵੱਡੀ ਵਡਿਆਈ ਜਾਣੇ ਲਾਓ, ਵੱਡੀ ਵਡਿਆਈ

ਪਾਰ ਪਹਿਵ ਚੰਦ ਪ੍ਰੈਸਰ ਪਾਰ ਪਹਿਵ ਚ ਰਾਜਾ ਧਰਮ ਦੁਆਰ ਪਹਿਵ ਚ ਸੂਰਜ ਪਹਿਵ ਚ ਚੰਦ ਕੋਹ ਕਰੋੜੀ ਚਲਤ ਨਾ ਪਹਿਵ ਚ ਸਿੱਧ ਬੁੱਧ ਸੁਰਨਾ ਪਹਿਵ ਚ ਅਡਾਣੇ ਆਕਾਸ਼ ਪਹਿਵ ਚ ਜੋਧ ਮਹਾਬਲ।

ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ।

ਕਰ ਇੱਕ ਹੁੰਦਾ ਖਰਚ ਹੈ ਇੱਥਾ ਉਤਨਾ ਭੇਕਾਈ ਕਰ ਜਲ ਥਲ ਦੀਆਂ ਪੁਰੀਆਂ ਲੋ ਆਇਆ ਕਰ ਓਏ ਜ

ਵਿੱਚ ਖੱਟਿਆ, ਹਉਂ ਵਿੱਚ ਗਿਆ, ਹਉਂ ਵਿੱਚ ਸਚਿਆਰ ਕੂੜਿਆਰ, ਹਉਂ ਵਿੱਚ ਪਾਪ ਪੁੰਨ ਵਿਚਾਰ, ਹਉਂ ਵਿੱਚ

ਸੇਵਕ ਦੀ ਸੰਤੋਖੀ ਜਿਨੀ ਸੰਜੋਗ ਤੇ ਆਇਆ ਉਹਨੇ ਮੰਦੇ ਪੈਰ ਨਾ ਰੱਖਿਓ ਕਸਿਤ ਧਰਮ ਕਮਾ ਉਹਨੇ ਦੁਨੀਆਂ ਤੋੜਿਆ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਕੀ ਅਗਲਾ ਨਿਤ ਦੇਵੈ ਜੜਾ ਸਵਾਇਆ।

ਲੱਖ ਦਿੱਤੀਆਂ ਚੰਗੀਆਂ ਲੱਖ ਨਾ ਪ੍ਰਵਾਨ ਲੱਖ ਤਪ ਪ੍ਰਤੀਤਾ ਸਹਿ ਜੋ ਵਿਵਾਨ ਲੱਖ ਸੁਖ ਸੰਗਰਾਮ ਰਣ ਮੈਂ ਚਿਤੈ ਪ੍ਰਾਣ ਲੱਖ ਸੁਖੀ ਲੱਗਿਆ।

ਦਾਨ ਮੁੰਡਾ ਤਲੀ ਖਾਕ ਜੀ ਮਿਲੇ ਤਾਂ ਮਸਤਕ ਲਾਈ ਹੈ ਕੂੜਾ ਲਾਲ ਚ ਛੱਡੀ ਹੈ ਹੋਏ ਇੱਕ ਮਨੀ ਹਲਕ ਤੇ ਆਈ ਹੈ ਪਲਟ ਵੇਹੋ ਪਾਈ ਹੈ ਜਵੇ ਹੀ ਕਰ ਕਮਾਈ ਹੈ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈ ਹੈ ਮਥੁੜੀ ਸੇ ਗਵਾਈ ਹੈ ਮਥੁੜੀ ਸੇ

ਇਹਨਾਂ ਜਨਤਾ ਕੇ ਵਸ ਕਿਛ ਨਾ ਹੀ ਤੁਦਵੇ ਕੀ ਜਗਤੀ ਉਪਾ ਇੱਕ ਨਾਨੂ ਤੂੰ ਮਿਲ ਲੈ ਕਪ ਤੁਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦੇ ਆਪ ਬੁਝਾਇਆ।

0: ਪਹਿਲਾ
1: ਪੜ ਪਾਠ ਸੰਧਿਆ ਬਾਦ ਸਿਰ ਪੂਜ ਭਗਤ ਸਮਾਧਨ ਮੁਖ ਝੂਟ ਵਿਭੂਖਣ ਸਾਰੰ ਤ੍ਰੈ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਰਕ ਲੀਲਾ ਟੰਗ ਧੋਤੀ ਵਸਤਰ ਕਪਾਟਨ ਜੇ ਜਾਣ ਬ੍ਰਹਮ ਕਰਮ ਸਭ ਕੁਟ ਨਿਸ਼ਚ ਕਰਮ ਕਾਨਾਨਕ ਨਿਸ਼ਚ ਧਿਆਵੈ ਬਿਨ ਸਤਿਗੁਰ ਵਾਟ ਨਾ ਪਾਏ ਪੜ ਕਪੜੂ।

ਝੂਠ ਬੋਲ ਕਰੇ ਆਹਾਰ। ਸਰਮ ਧਰਮ ਕਾ ਡੇਰਾ ਦੂਰ ਨਾਨਕ, ਕੂੜਾਇਆ ਭਰਪੂਰ ਮੱਥਾ ਟਿੱਕਾ ਤੇ ਧੋਤੀ ਕਾ ਖਾਈ। ਹੱਥ ਸੂਰੀ ਜਗਤ ਕਾ ਖਾਈ, ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਤਾਂ ਲਈ ਪੂਜੇ ਪ੍ਰਾਣ।

0: ਪਹਿਲਾ ਜੇਕਰ ਸੁਤਕ ਮੰਨੀਏ ਸਤ ਸੁਤਕ ਹੋਏ ਉਹ ਹੈ ਤੇ ਲੱਕੜੀ ਅੰਦਰ ਕੀੜਾ ਹੋਏ ਜਿੱਤੇ ਦਾਣੇ ਅਣਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੀ ਉਹ ਹੈ ਜਿੱਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੇ ਸੂਤਕ ਪਵੈਰ ਸੋਏ ਨਾਨਕ ਸੂਤਕ ਏਵ ਨਾ ਉਤਰੈ ਜਾਨ ਉਤਾਰੈ ਤੋਏ ਮਹੱਲਾ ਪਹਿਲਾ
1: ਮਨ ਕਾ ਸੁਤਕ ਲੋਭ ਹੈ ਜਿਵੇਂ ਸੁਤਕ ਕੂੜ

ਗੁਰ ਵੱਡਾ ਕਰਮ ਲਾਈਏ ਜਿਵੇਂ ਵੱਡੀਆਂ ਵਡਿਆਈਆਂ ਸਹਿ ਮਿਲ ਤਨ ਦਰਿਆਇਆ ਜਤ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਸਰ ਵਿੱਚੋਂ ਮਾਰ ਕੱਢੀਆਂ ਗੁਰਿਆ ਸਹਿ ਤੁਸੀਂ ਨੌਨਿਕ ਪਾਈ।

ਔੜੀ ਜਿੱਥੇ ਵਿੱਚ ਪਾਈਆ ਸੋ ਸਾਹਿਬ ਸਦਾ ਸੰਭਾਲੀ ਹੈ, ਜਿਤ ਕੀਤਾ ਪਏ ਆਪਣਾ ਸਾ ਘਾਲ ਗੁਰੀ ਕਿਉਂ ਘਾਲੀ ਹੈ, ਮੰਦਾ ਮੂਨਾ ਕਿਸੇ ਦਿਲ ਮੀ ਨਜ਼ਰ ਨਿਹਾਲੀ ਹੈ, ਜਿਉਂ ਸਾਹਿਬ ਨਾਲ ਨਹਾਰੀ ਹੈ ਤੇ ਵਿਹਾ ਪਾਸਾ ਢਾਲੀ ਹੈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮੈ ਜਗਾਦ ਗੁਰੇ ਨਮੈ ਸਤਿਗੁਰੇ ਨਮੈ ਸ੍ਰੀ ਗੁਰਦੇਵੇ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹੀ ਮਟਾਓ ਸਿਮਰੁ ਜਸ ਬਸੰਬਰ ਇਕੈ ਨਾਮ ਜਪਤ ਅਗੰਤ ਅਨੇਕੈ ਵੇਦ ਪੁਰਾਨ ਸਿਮਰਤ ਸੁਧਾਖ ਕਿੰਨੇ ਰਾਮ ਨਾਮ ਇਕ ਆਖ ਕਿਨਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਕਾਂਕੀ ਏਕ ਦਰ ਤੁਹਾਰੋ ਨਾਨਕ ਉਨ ਸੰਗ ਮੋਹੇ ਉਰਾਰੋ ਸੁਖਮਨੀ ਸੁਖ ਅੰਮ੍ਰਿਤ ਤਬ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਤਬ ਕੈ ਸਿਮਰਨ ਦੁਖ ਜਮ ਨਸੈ ਤਬ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵਨ ਨਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰ ਹੈ ਜਿਨ ਆਪ ਸਿਮਰਾਏ।

ਪ੍ਰਭ ਕੈ ਸਿਮਰਨ ਸਭ ਕਿਸ ਸੁਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਹੀ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਰਸਨਾ, ਪ੍ਰਭ ਕੋ ਸਿਮਰਹਿ ਸੇ ਤਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰਹਿ ਸੇ ਬੇ ਮੁਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਰ ਬਲਿਹਾਰੀ, ਪ੍ਰਭ ਕੋ ਸਿਮਰਹਿ ਸੇ ਮੁਖ ਸਹਾਵੇ, ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੇ, ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ, ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸੁਮਾਣੀ, ਪ੍ਰਭ ਕੈ ਸਿਮਰਨ ਨਿਰਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰਹਿ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਤ ਚਹੁ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਉਹ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰ, ਹਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋ ਦੀਨ ਦਰਦ ਦੁਖ ਭੰਜਨਾ,

ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜਾਂ ਮਹਾ ਭਿਆਨ ਦੂਤ ਜਮ ਦਲੈ ਤਾਂ ਕੇਵਲ ਨਾਮ ਸੰਗ ਤੇਰੇ ਚੱਲੈ ਜਾਂ ਮੁਸ਼ਕਲ ਹੋਵੇ ਅਤ ਭਾਈ ਹਰ ਕੋ ਨਾਮ ਖਿਰ ਮਾਹੀ ਉਦਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਰ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਟਿਕ ਨਾ ਬਜਾਵੇ ਹਰ ਕਾ ਨਾਮ ਜਪਤ ਆਗਾਵੇ ਜੇ ਮਾਰਗ ਇਹ ਜਾਤ ਅਕੇਲਾ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਕ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਅਨਕ ਬਿਗਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮਹਿਲਾ ਮਲ ਕਬੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੂ ਮਣ ਰੰਗ ਨਾਨਕ ਪਾਈਐ ਸਾਧਕੈ ਸੰਗ ਜੇ ਮਾਰਗ ਕੇ ਗਣੇ ਜਾਹੇ ਨਾ ਕੋਸਤਾ ਹਰ ਕਾ ਨਾਮ ਹਾ ਸੰਗ ਤੋਸਤਾ ਜੇ ਪੈਂਡੈ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤਾਂ ਨਾਲ ਪਛਾਨੂ ਜਾਂ ਮਹਾ ਭਿਆਨ ਤਪਤ ਬਹੁ ਕਾਮ ਤਾਂ ਹਰ ਕੇ ਨਾਮ ਕੀ ਤੁਮੇ ਉਪਰ ਸ਼ਾਮ ਜਾਂ ਤ੍ਰਿਖਾ ਮਨ ਤੁਝ ਆਕਖੈ ਤਾਂ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਕਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਚ ਨਾਹੀ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੀਤੇ ਤਰੇ ਪਾਰ ਜਾਤ ਇਹ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਨਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ ਨਾਮ ਕੀ ਮਹਿਮਾ ਸੰਤਰ ਦਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵੱਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਸ ਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਟੋਲ ਪੂਜਿਤ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸਪਦੀ ਜਾਪ ਤਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਵਿਗਿਆਨ ਯੋਗ ਅਭਿਆਸ ਕਰਨ ਧਰਮ ਕਿਰਿਆ ਸਗਲ ਤਿਆਗ ਮਨ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ ਅਗਨ ਮਾਹੇ ਹੋਮਤ ਪਰਾਨ ਅਨਕ ਅਸਵ ਹੈ ਗੁਰਭੂਮ ਦਾਨ ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਪੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁਟੈ ਗਰਬ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨ ਅਰ ਰਾਤ ਮਨ ਕੀ ਮੈਲ ਨਾ ਪਨ ਤੇ ਜਾ
इस देवी को बहुत साधना करे मन ते कबहु न बिकिया ठरे जल धोवै बहु देह अनीत शुद्ध कहां हुए काची पीत मन हर के नाम की महिमा ऊच नानक नाम उदरे पतत बहु मूच बहुत स्यान पुजम का पहु व्याप अनक जतन कर त्रिशन न तापे एक अनेक अगन नहीं बुझे कूट अपाल डगे नहीं सिजे झूठ सनाही उपयाल मोहे व्याप माया जाल अवर करतूत सगली जमदान गोविंद भजन बिन तिल नहीं मन हर का नाम जपत दुख जाए नानक बोले सहज सुभाए चार पदार्थ जे को मांगे साध जना की सेवा लागे जे को अपना दुख मटावे हर हर नाम हृदय सदगावे जे को अपनी शोभा लूरे साध संग एहं मैं छूरे जे को जन्म मरण ते डरे साध जना की सरनी परे जिस जन को सब दर्श प्यासा नानक ताके बल बल जासा सगल पुरख में पुरख प्रधान साध संग जाका मिटे अभमान आपस को जो जाने नीचा सो गनिया सब ते ऊंचा जाका मान हुए सगल की रीना।

ਸਤ ਕੋਇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਣੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਕਟ ਵਸੈ ਹਰ ਨਾਮ।

ਹੋਰ ਨਿਭਾਵੇ ਕਹਾਂ ਬਜਾਰਤ ਬੂਝੈ ਡੋਰਾ ਨਿਸ ਕਹੀਏ ਤੋ ਸਮਝੈ ਪੂਰਾ ਕਹਾਂ ਵਿਸ਼ਨ ਪਦ ਗਾਵੇ ਗੁੰਗ ਜਤਨ ਕਰੈ ਤੋ ਭੀ ਸੁਰ ਭੰਗ ਕਹਾਂ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਮਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕੇ ਪਾਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈ ਰਾਈ ਤਾਂ ਸਿਉਂ ਪ੍ਰੀਤ ਬਲੂਆ ਕੇ ਗਿਰੇ ਭੀਤਰ ਵਸੈ ਅੰਧ ਕੇ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਕਾਰ ਮਹਾਲੋਭ ਧਰੋ ਇਆਹੂ ਜੁਗਤ ਬੇਹਾਨੇ ਕਈ ਜਨਮ ਨਾਨਕ ਰਾਤ ਲਿਓ ਆਪਣ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਤ ਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਮਿਤ ਤੁਮੀ ਜਾਨੀ ਨਾਨਕ ਦਾਸ ਸਦਾ ਗੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗਹਿ ਆਨ ਸਵਾਏ ਨਾਨਕ ਕਉਨਾ ਸੀਜੈ ਮਿਨ ਨਾਵੈ ਪਤ ਜਾਇ ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ ਏਕ ਵਸਤ ਕਾਰਨ ਵਿਖੋਟ ਗਵਾਵੈ ਏਕ ਪੀਨਾ ਦੇ ਦਸ ਪੀ ਹਿਰ ਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਠੱਕ ਸਿਉ ਨਾਹੀ ਚਾਰਾ ਤਾਂ ਕੋ ਬੀਜੈ ਸਰ ਨਮ ਸ਼ਿਕਾਰਾ ਜਾਂ ਕਹਿ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾਉ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਸ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ ਜਿਸਕੀ ਬਸਤ ਤ੍ਰਿਆ ਗੈ ਰੱਖੈ ਸਭ ਕੀ ਆਗਿਆ ਮਾਨੈ ਮਾਥੈ ਉਸਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਰਸੈ ਉਹ ਮਨ ਪਛਤਾਵੇ ਜੋ ਦਿਸੈ ਸੋ ਚਾਲਣ ਹਾਰ ਲਪਟ ਰਹੇ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇ ਤਾਂ ਕੋ ਹਾਥ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਹਰ ਕਿਰਪਾ।

ਸਰਭ ਮੈਂ ਭੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੈ ਨਾਨਕੋ ਪਰਸ ਸਗਣ ਨਿਸਤਾਰੈ ਅਸ਼ਟਪਦੀ ਮਿਥਿਆ ਰਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਿਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਕਰਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਸ ਨ ਮਨ ਤੇ ਟਰੈ ਇੰਦੀ ਜਿਤ ਪੰਚ ਦੁਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਕਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਤ ਹੋਇਆ ਨਿਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦਿਰੜੈ ਅਵਰ ਨਾਮ ਜਪਾਵੇ ਨਾਨਕ ਉਹ ਵੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨ ਤੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲ ਖੋਵੈ ਜਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਡਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪ੍ਰਾਣ ਸਿਮਰਤ ਬੁਝੈ ਮੂਲ ਸੂਖਮ ਮਹਿ ਜਾਣੈ ਅਸਤੂਰ ਤਹਵਾਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਭ ਕੋ ਗਿਆਨ ਚੌਵਰ ਨਾਮ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਮੁਗਦ ਪਾਤਰ ਕੋ ਤਾਰੈ ਸਰਬ ਰੋਗ ਕਾ ਔਕਲ ਨਾਮ ਕਲਿਆਣ ਰੂਪ ਮੰਗਲ ਗੁਣਗਾਮ ਕਾਹੂ ਜੁਗਤ ਕਿਟੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਕਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦੀ ਆਇਆ ਨਾਰਦ ਸੰਤਨ ਭਾਈ ਕਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਕ ਤੈਸਾ ਸੁਸੋਗ ਸਦਾ ਆਨੰਦ ਤੈਨਾ ਹੀ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਐਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਦੋ ਵਰਤਾਏ ਸਾਈ ਜੁਗਤ ਨਾਨਕੋ ਪੁਰਖ ਕਹੀਆ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਥਾਂ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਮਨ ਯੋਗ ਪ੍ਰਭ ਭਾਵੈ ਸੋਈ ਫੁਣ ਹੋਗ ਅਸਰਿਓ ਆਪ ਹੋਏ ਅੰਤ ਤਰੰਗ ਲਕੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ

ਨੀਆਂ ਆਪ ਨਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲਿਆ ਸਪਦੀ ਜਿਸ ਕੈ ਅੰਤਰ ਰਾਜ ਬਮਾਨ ਸੋ ਨਰਕ ਪਾਤੀ ਹੋਵਤ ਸੁਆਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸਤਾ ਕਾ ਜੰਤ ਆਪਸ ਕਉ ਕਰਮਵੰਤ ਕਹਾਵੇ ਜਨਮ ਮਰੈ ਬਹੁ ਜੂਨ ਪ੍ਰਮਾਵੇ ਧਨ ਭੂਮ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਾ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ ਨਾਨਕੀਹਾ ਮੁਕਤ ਆਗਿਆ ਸੁਖ ਪਾਵੇ ਧਨਵੰਤਾ ਹੋਏ ਕਰ ਗਿਰਬਾਵੇ ਤਿੰਨ ਸਮਾਨ ਕਸ਼ਟ ਸੰਗ ਨਾ ਜਾਵੇ ਬਹੁ ਲਸ਼ਕਰ ਮਨੁੱਖ ਉਪਰ ਕਰੇ ਆਸ ਬਲ ਭੀਤਰ ਤਾਂ ਕਾ ਹੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਕਿਨ ਮੈਂ ਹੋਏ ਜਾਏ ਪਤਮੰਤ ਕਿਸੈ ਨਾ ਬਦੈ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਕੁਵਾਰੀ ਗੁਰ ਪ੍ਰਸਾਦ ਜਾਂ ਕਾ ਮਿਟੈ ਅਭਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੈ ਹਉ ਧਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਾਹ ਕਹੋ ਕੈਸੇ ਗਵੈ ਆਪਸ ਕਹੋ ਦੋ ਭਲਾ ਕਹਾਵੈ ਕਿਸੈ ਭਲਾਈ ਨਿਤ ਨਾ ਆਵੈ ਸਰਬ ਕੀ ਰੇਨ ਜਾਂ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਸ਼ਟ ਹੋਏ ਸਰ ਇਸ ਕੋ ਸੁਖ ਨਾ ਹੀ ਕੋਏ ਜਬ ਇਹ ਜਾਣੈ ਮੈਂ ਕਿਤ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਨੀਤ ਤਬ ਲਗ ਨਿਸ਼ਚਲ ਨਾ ਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਰਬ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹਉ ਛੂਟੈ ਸੈਸ ਖੱਟੇ ਲੱਕ ਕੋ ਉੱਠ ਧਾਵੈ ਤ੍ਰਿਪਤਨਾ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਭ ਸੁਖ ਹੋਏ ਬਿਨ ਭਾਗੀ ਕਿਸੈ ਪਰਾ

ਬਹੁਰ ਬਹੁਰ ਅਵਤਾਰ ਅਸ਼ਟਪਦੀ। ਸੰਤ ਕੈ ਦੂਖਣ ਹਾਰ ਜਾ ਘਟੈ, ਸੰਤ ਕੈ ਦੂਖਣ ਜਮਤੇ ਨਹੀਂ ਛੁਟੈ। ਸੰਤ ਕੈ ਦੂਖਣ ਸੁਖ ਸਭ ਜਾਏ, ਸੰਤ ਕੈ ਦੂਖਣ ਨਰਕ ਮੈਂ ਪਾਏ। ਸੰਤ ਕੈ ਦੂਖਣ ਮਤ ਹੋਏ ਮਲੀਨ, ਸੰਤ ਕੈ ਦੂਖਣ ਸੋਭਾ ਤੇ ਹੀਨ। ਸੰਤ ਕੇ ਹੱਥੇ ਕੋ ਰੱਖੈ ਨਾ ਕੋਏ, ਸੰਤ ਕੈ ਦੂਖਣ ਥਾਨ ਭ੍ਰਸ਼ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਰ ਪੀਤਰੈ। ਸੰਤ ਕੇ ਦੂਖਣ ਤੇ ਮੁਖ ਭਵੈ, ਸੰਤਨ ਕੈ ਦੂਖਣ ਕਾਗ ਜੂਨ ਲਵੈ। ਸੰਤਨ ਕੈ ਦੂਖਣ ਸਭ ਜੁਨ ਪਾਏ, ਸੰਤ ਕੈ ਦੂਖਣ ਤ੍ਰਿਧ ਜੁਨ ਕਮਾਏ। ਸੰਤਨ ਕੈ ਦੂਖਣ ਤਿਸ਼ਨਾ ਮੈਂ ਜਲੈ, ਸੰਤ ਕੈ ਦੂਖਣ ਸਭ ਕੋਸ਼ਲੈ। ਸੰਤ ਕੈ ਦੂਖਣ ਤੇਜ ਸਭ ਜਾਏ, ਸੰਤ ਕੈ ਦੂਖਣ ਨੀਚ ਨਚਾਏ। ਸੰਤ ਦੁਖੀ ਕਾ ਥਾਂ ਕੋ ਨਾਹੀ, ਨਾਨਕ ਸੰਤ ਭਾਵੈ ਤਾਂ ਹੋਏ ਭੀ ਗਤ ਪਾਏ। ਸੰਤ ਕਾ ਨਿੰਦਕ ਮਹਾਂ ਅਤਾਈ, ਸੰਤ ਕਾ ਨਿੰਦਕ ਕਿਨ ਟਿਕਣ ਨਾ ਪਾਈ। ਸੰਤ ਕਾ ਨਿੰਦਕ ਮਹਾਂ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ। ਸੰਤ ਕੇ ਨਿੰਦਕ ਕੋ ਸਭ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ। ਸੰਤ ਕੀ ਨਿੰਦਾ ਦੁਖ ਮੈਂ ਲੋਕ, ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਕ। ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ। ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ। ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ। ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖਨਾ ਸੁਖ ਤੇ ਤਰੈ। ਸੰਤ ਕੇ ਦੁਖੀ ਕੋ ਨਾਹੀ ਥਾਉ, ਨਾਨਕ ਸੰਤ ਭਾਵੈ ਤਾਂ ਲਹਿ ਮਲਾਏ। ਸੰਤ ਕਾ ਦੁਖੀ ਅਦ ਬੀਚ ਤੇ ਟੂਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ। ਸੰਤ ਕੇ ਦੁਖੀ ਕੋ ਉਦਿਆਨ ਪਰਮਾਈਐ, ਸੰਤ ਕਾ ਦੁਖੀ ਉਜੜ ਪਾਈਐ। ਸੰਤ ਕਾ ਦੁਖੀ ਅੰਤਰ ਤੇ ਥੋਤਾ, ਜੋ ਸਾਥ ਬਿਨਾ ਮ੍ਰਿਤਕ ਕੀ ਲੋਤਾ। ਸੰਤ ਕੇ ਦੁਖੀ ਕੀ ਜੜ ਕਿਸਨਾ ਹੈ, ਆਪਣ ਬੀਜ ਆਪੇ ਹੀ ਖਾਏ। ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲੇ ਉਬਾਰ। ਸੰਤ ਕਾ ਦੁਖੀ ਇਉਂ ਬਿਲ ਲਾਏ, ਜੋ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉ ਪਾਵਕ ਕੀਦਨ ਨਹੀਂ ਤ੍ਰਾਪੈ। ਸੰਤ ਕਾ ਦੁਖੀ ਛੁਟੈ ਅਕੇਲਾ, ਜਿਉ ਬੁਆੜ ਤਿਲ ਖੇਤ ਮਾਹੀ ਦਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦਮਿਥਿਆ ਕਹਿਤ। ਕਿਰਤ ਨਿੰਦ ਕਾ ਤੁਹੀ ਪਿਆ, ਨਾਨਕ ਦੋਤ ਪਾਵੈ ਤੋਈ ਤੀਆ। ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗੈ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜਵਾਈਐ। ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ। ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਪਿਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਘਟ ਤਿਸਕੇ ਉਹ ਕਰਨੈ ਹਾਰ, ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੈ ਤਿਆਗ ਹੋ ਸਾਸ ਗ੍ਰਾਸ। ਸਭ ਕੁਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋਤੀਆ। ਆਪਣਾ ਖੇਲ ਆਪ ਕਰਨੈ ਹਾਰ, ਦੂਸਰ ਕੌਣ ਕਹਿ ਵਿਚਾਰ। ਜਿਸ ਨੂੰ ਕਿਰਪਾ ਕਰੈ ਕਿਸੇ ਆਪਣ ਨਾਮ ਦੇ, ਵੱਡ ਭਾਗੀ ਨਾਨਕ ਜਨ ਸੇ। ਸਰੋਕ ਸਜੋ ਸਿਆਨ ਪਸੁਰ ਜਨੋ, ਸਿਮਰੋ ਹਰ ਹਰ ਰਾਇ, ਏਕ ਆਸ ਹਰ ਮਨ ਰੱਖੋ। ਨਾਨਕ ਦੁਖ ਪਰਮ ਪਹੁ ਜਾਏ, ਅਸ਼ਟਪਦੀ ਮਨੁੱਖ ਕੀ ਟੇਕ ਬਿਰਥੀ ਸਭ ਜਾਨ। ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਆ ਹੈ ਅਗਾਏ। ਬਹੁਰ ਨਾ ਤਿਸਨਾ ਲਾਗੈ ਆਏ, ਮਾਰੈ ਰਾਖੈ ਇੱਕੋ ਆਪ। ਮਾਨੁਖ ਕਹਿ ਕਿਸ ਨਾਹੀ ਹਾਥ, ਤਿਸਕਾ ਹੁਕਮ ਬੂਤ ਸੁਕੋਏ। ਤਿਸਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ। ਨਾਨਕ ਵਿਘਨ ਨਾ ਲਾਗੈ ਕੋਏ, ਪੁਸਤਕ ਮਨ ਮੈਂ ਕਰ ਨਿਰੰਕਾਰ। ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ। ਸਦਾ ਸੁਹੇਲਾ ਕਰ ਲੇ ਜੀਉ, ਨੈਣੋ ਪੇਖ ਠਾਕੁਰ ਕਾ ਰੰਗ। ਸਾਧ ਸੰਗ ਬਿੰਦੈ ਸਭ ਸੰਗ, ਚਰਨ ਚਲੋ ਮਾਰ ਗੋਬਿੰਦ। ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ। ਹਰ ਦਰਗਹਿ ਨਾਨਕ ਊਜਲ ਮੱਥਾ, ਵੱਡ ਭਾਗੀ ਤੇਜਾ ਨਿਜਗ ਮਾਹੇ। ਸਰਾ ਸਰਾ ਹਰ ਕੀ ਗੁਣ ਗਾਹੇ, ਰਾਮ ਨਾਮ ਜੋ ਕਰੈ ਵਿਚਾਰ। ਸੇ ਧਨਵੰਤ ਗਣੀ ਸੰਸਾਰ, ਮਨ ਤਨ ਮੁਖ ਬੋਲੈ ਹਰ ਮੁਖੀ। ਸਰਾ ਸਰਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਣੈ। ਇਕ ਉਰਕੀ ਓ ਸੋ ਜੀ ਜਾਣੈ, ਨਾਮ ਸੰਗ ਜਿਸਕਾ ਮਨ ਮਾਨਿਆ। ਨਾਨਕ ਤਿਨੈ ਨਿਰੰਜਨ ਜਾਣਿਆ, ਗੁਰ ਪ੍ਰਸਾਦ ਆਪਣੇ ਆਪ ਸੁਜੈ। ਜਿਸਕੀ ਜਾਨੋ ਕ੍ਰਿਸ਼ਨਾ ਬੁਜੈ, ਸਾਧ ਸੰਗ ਹਰ ਹਰ ਜਸ ਕੈਤ। ਸਰਵ ਰੋਗ ਤੇ ਓ ਹਰ ਜਨ ਰਹਿਤ, ਆਂਦਿਨ ਕੀਰਤਨ ਕੇਵਲ ਬਖਾਨ। ਗ੍ਰਿਸਤ ਮੈਂ ਸੋਈ ਨਿਰਵਾਣ, ਏਕ ਉਪਰ ਜਿਸ ਜਨ ਕੀ ਅਸਤਾ, ਤਿਸਕੀ ਕਟਿਆ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਤ, ਨਾਨਕ ਤਿਸੈ ਨਾ ਲਾਗੈ ਦੂਖ। ਜਿਸ ਕੋ ਹਰ ਪ੍ਰਭ ਮਾਨ ਚੇਤੇ ਆਵੈ, ਸੋ ਸੰਤ ਸਹੇਲਾ ਨਹੀਂ ਦੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ। ਜੈਸਾ ਸਾ ਤੈਸਾ ਦਿਸਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਤ ਸਭ ਬੂਜਿਆ। ਜਬ ਦੇਖੋ ਤਬ ਸਭ ਕਿਸ ਮੂਲ, ਨਾਨਕ ਸੋ ਸੁਖਮ ਸੋਏ ਅਤੂਲ। ਨਹਿ ਕਿਸ ਜਨਮੈ ਨਹਿ ਕਿਸ ਮਰੈ, ਆਪਣ ਚਲਤ ਆਪ ਹੀ ਕਰੈ। ਆ
आवन जावन दृष्ट अंदृष्ट आज्ञाकारी तारी सब सृष्ट आपे आप सगल मह आप अंत जुगत रच थाप उथाप अवनाशी नाही किस खंड धारण तार रहो ब्रह्मांड अलख अपेव पुरख प्रताप आप जो पाए तानक जाप जिन प्रभ जाता तो शोभावंत सगल संसार उदरह तिन मंत प्रभ के सेवक सगल उदाहरण प्रभ के सेवक रूप विसारण आपे में लय कृपाल गुरु का शब्द जप पय निहाल उनकी सेवा तो ही लागे जिसनो कृपा कहे बड़ पागे नाम जपत पाल है विश्राम नानक तिन पुरुष को उत्तम कर्मान जो किस करे सो प्रभ के रंग सदा सदा बसे हसंग सहज सुपाए होवे सो होए करने हार पछाने सोए प्रभ का किया जन मीठ लगाना जैसा सा तैसा दृष्टान जिते उपजे किस माहे समाये।

ਸਭ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾਂ ਕੈ ਸਿਮਰਨ ਉਦਰੀ ਲੈ ਨਾਨਕ ਤਿਸ ਬਿਹਾਰ ਅਸਪਦੀ ਟੁੱਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਆਪੇ ਕ੍ਰਿਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਇਸਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕੀ ਆ ਕਛੂ ਨਾ ਹੋਵੇ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਸ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਉਹ ਹੈ ਪ੍ਰਭ ਕੀ ਜੋ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਨਾ ਸਭ ਕੇ ਸਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬੈ ਦਤਾਰ ਤਿਸ ਦੇਨ ਹਾਰ ਜਾਨੈ ਗਵਾਰ ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੈ ਥੰਮਣ ਤੂੰ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉ ਪਾਖਾਣ ਨਾਵ ਚੜਤੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਨ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਤਵ ਦੇਵ ਨਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੁੱਲਾ ਕਾਹੇ ਫਿਰੈ ਅਜਾਨ ਕੌਣ ਬਸ ਆਈ ਤੇਰੇ ਸੰਗ ਲਪਟ ਰਹੇ ਹੋ ਰਸ ਲੋਗੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਖੇਤੀ ਘਰ ਜਾਏ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ।

ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸੱਚ ਸਤ ਪਸਮ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸੱਚ ਸਤ ਪੇਖਣ ਹਾਰ ਨਾਮ ਸੱਤ ਸਤ ਧਿਆਵਨ ਹਾਰ ਆਪ ਸੱਤ ਸਤ ਸਰਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸਤ ਪ੍ਰਭਕਤਾ ਸੁਤ ਸੱਤ ਸਤ ਜਸ ਸੁਨਤਾ ਬੁਝਣ ਹਾਰ ਕੋ ਸਤ ਸਭ ਹੋਏ ਨਾਨਕ ਸੱਤ ਸਤ ਪ੍ਰਭ ਸੋਏ ਸਤ ਸਰੂਪ ਰਹਿ ਜਿਨ ਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਣਿਆ ਡਾਂਕਾ ਹਿਰਦੈ ਵਿਸ਼ਵਾਸ ਪ੍ਰਭਿਆਇਆ ਸਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭੋ ਹੈ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸ ਤਮਾਹੀ ਲੈ ਬਸ ਗਡਾਈ ਤਾਂ ਕੋ ਪਿੰਨ ਨਾ ਕਹਿਣਾ ਜਾਈ ਬੂਝੈ ਬੂਝਣ ਹਾਰ ਬਵੇਕ ਨਾਰਾਇਣ ਮਿਲੇ ਨਾਨਕ ਏਕ ਠਾਕਰ ਕਾ ਸੇਵਕ ਆਗਿਆ ਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕਹੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਹੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੈ ਨੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਕੁਮਾਰੈ ਆਪਣੇ ਜਨ ਕਾ ਪ੍ਰਦਾ ਢਾਕੈ ਆਪਣੇ ਸੇਵਕ ਕੀ ਸਭ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਅੰਕੀ ਗਤਮਿਤ ਹੋਏ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਪੂਛ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀ ਮੈਂ ਕਲ ਰਾਖੈ ਫਸਮ ਕਰੈ ਲਸ਼ਕਰ ਕੋਟ ਲਾਖੈ ਜਿਸ ਦਾ ਸਾਸਨਾ ਕਾਟ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ ਮਾਨਸ ਯਤਨ ਕਰਤ ਬਹੁ ਭਾਂਤ ਤਿਸ ਤੇ ਕਰਤਵ ਬਿਰਥ ਜਾਤ ਮਾਰੈ ਨਾ ਰਾਖੈ ਅਵਰ ਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਹਿ ਹਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਬਣਾਣੀ ਬਾਰੰਬਾਰ ਬਾਰ ਪ੍ਰਭ ਜਪੀ ਹੈ ਕੀ ਅੰਮ੍ਰਿਤ ਇਹ ਮਨ ਤਨ ਧਰਤੀ ਹੈ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ ਅਵਰ ਨਾਹੀ ਦਿਸਤਾਇਆ ਨਾਮ ਧਨ ਨਾਮ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮ ਮੈਂ ਨਾਮ ਸਮਾਨੇ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਿਹ ਬਾਧਿਨ ਰਾਤ ਪ੍ਰਭ ਆਪਣੇ ਜਨ ਕੀ ਦਾਤ ਕਰੈ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੋ ਰਹਿ ਸਮਾਏ ਦੋਹੋ ਆਹੋਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਬਖਾਨੂ ਤਿਸਕਾ ਗੁਣ ਕੈ ਇਕ ਨ ਜਾਣੂ ਆਠ ਪੈਰ ਪ੍ਰਭ ਸਹਿ

ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਵਣਾ ਨਾਨਕ ਹੀ ਸੰਸਾਰ ਅਸਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸੰਬੀਤ ਵਿਸਾਰੋ ਚਰਨ ਕਮਰਿਦ ਮਹਿ ਉਤਾਰੋ ਕਰਨ ਕਾਰਨ ਸੋ ਪ੍ਰਭ ਸਮਤ ਦ੍ਰਿੜ ਕਰ ਗਹੋ ਨਾਮ ਹਰ ਵਕਤ ਏ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਠ ਧਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬੰਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਪਜਹਰ ਕੀ ਸਰਨੀ ਅਨਕ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਭ ਨਿਧਾਨ ਮੈਂ ਹਰ ਨਾਮ ਨਿਧਾਨ ਡਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਭੂ ਦੋ ਹੱਕੈ ਨਾਏ ਦੈ ਜਿਸ ਧਾਵਤ ਆਵੈ ਥਾਏ ਤਾਂ ਕੋ ਬਿਘਨ ਨਾ ਲਾਗੈ ਕੋਏ ਜਾਂ ਕਹਿ ਰਿਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਓ ਸਿਮਰ ਸਿਮਰ ਸਰਾ ਸੁਖ ਪਾਵ ਭਉ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਈ ਬਸੈ ਅਨਾਸੀ ਕਹੁ ਨਾਨਕ ਕਾਟੀ ਜਮਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟੈ ਪ੍ਰਸੇਵ ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਰਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਪਾਵ ਨ ਛੂਟ ਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਛਿਤ ਨਾਨਕ ਪਰ ਪਾਏ ਸੰਗ ਨਾ ਚਾਲ ਸਤੇ ਰਹਿ ਧਨਾ ਤੂੰ ਕਿਆਲ ਪਤਾਵੈ ਮੂਰਖ ਮਨਾ ਸੁਤ ਮੀਤ ਕਟਮ ਅਰਬਨਤਾ ਇੰਤੇ ਕਹੋ ਤੁਮ ਕਮਨ ਸੁਨਾਤਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਮਨ ਛੁਟਕਾਰ ਅਸ ਹਸਤੀ ਅਤ ਸਵਾਰੀ ਝੂਠਾ ਡੰਪ ਝੂਠ ਪਾਸਾਰੀ ਜਿੰਦੀਏ ਤਿਸ ਬੁਜੈ ਨਾ ਬਿਗਾਨ ਨਾਮ ਸਾਰ ਨਾਨਕ ਪਛਤਾਨ ਗੁਰ ਕੀ ਮਤ ਤੂੰ ਨੇ ਆਣੇ ਭਗਤ ਬਿਨਾ ਬੋਡੂ ਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੂ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਬਿਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਮ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉ ਮੈਂ ਬਿਖ ਪੈਲ ਹੋਏ ਅਚਿੰਤ ਵਸੈ ਸੁਖ ਨਾਲ ਸਾਸ ਗ੍ਰਹਿ ਸਰ ਨਾਮ ਸਮਾਲ ਚਾਰ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਨਾ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਇੱਕੋ ਦੇਖ ਕਹੋ ਨਾਨਕ ਜਾ ਕਹਿ ਮਸਤਕ ਲੇਖ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਏ ਏਕ ਕੇ ਗੁਣ ਗਾਓ ਅਨੰਤ ਮੰਤਨ ਜਾਪ ਏ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਸਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਉ ਸਾਸ ਸਾਸ ਪ੍ਰਭ ਤੁਮ ਤਿਆਉ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਕੋਟ ਏਕੋ ਆਰਹਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਅਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੀ ਪੂਰਨ ਪੁਰਖ ਨਹੀਂ ਡੋਲਾਨੀ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਰ ਕੈ ਸੰਗ।

ਭੁੱਖ ਹੋਏ ਸੇਵਕੀ ਮਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭਰਮ ਗਇਆ ਇਸ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸਕਾ ਸਤ ਲਿਆ ਮਲਾਏ ਨਾਨਕ ਪ੍ਰਤੀ ਨਾਮ ਸਮਾਏ ਸੋ ਤੁਮ ਬਿਸਰੈ ਜੇ ਘਾਲ ਨਾ ਭਾਨੈ ਸੋ ਤੁਮ ਬਿਸਰੈ ਜੇ ਕੀਆ ਜਾਨੈ ਸੋ ਤੁਮ ਬਿਸਰੈ ਜਿਨ ਸਭ ਕਿਸਰੀ ਸੋ ਕਿਉਂ ਬਿਸਰੈ ਦੇ ਜੀਵਨ ਜੀਆ ਸੋ ਕਿਉਂ ਬਿਸਰੈ ਦੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੁੱਟਾ ਗਾਂਢੈ ਗੁਰ ਪੂਰੈ ਤਦ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰ ਨਾਮ ਜਪਾਵੋ ਅਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋ ਸੀ।

ਭਾਂਤ ਜੋ ਜੋ ਰਚਿਓ ਸੋ ਤਿਸੈ ਤਿਆਤ ਜਿਸ ਪਾਵੈ ਤਿਸ ਲਈ ਮਲਾਇ ਭਗਤ ਕਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਨਿਆ ਜਨ ਲਾਗਾ ਹਰ ਕੇ ਕਹਿਣਾ ਜਿਸ ਕੀ ਆਸਨ ਬਿਰਤੀ ਜਾਏ।

ਸਾਰ ਸਫਲ ਜੀਵਨ ਸਫਲ ਕਾ ਸੰਗ ਜਾਂ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣੋ ਅੰਧ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਲਾਏ ਮਿਟ ਗਏ ਬੈਰ ਭਏ ਸਭਨੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੁ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬਕਾਰਤੇ ਰਹਿਤੇ ਰਾਮ ਨਾਮ ਸੁਣ ਅਸਮ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਬੇ ਪਰਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਕੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋਹੋ ਤਿੰਨ ਦਾਨ ਸਭ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨਾ ਹੋਵੇ ਆਵਣ ਜਾਨ ਹਰ ਤਨਖਾ ਚੱਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤਹ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਨ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾਬੇਤਾ ਸਮਦਰਸੀ ਏਕ ਦੁਸ਼ਚਿਤਾ ਇਹ ਫਲ ਤਿਸ ਜਨ ਕੈ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹ

0: ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: फल जातत हैं क्यों तुम चर स्नान। वाहगुरु जी का खालसा, वाहगुरु जी की फतेह। परम सम्मान योग शब्द गुरु साहिब श्री गुरु ग्रंथ साहिब महाराज जी भी पावन पवित्र हजूरी अंदर मुबारे मान हुए बैठे गुरमुख प्यारे सत्संगी जनों, आप जी ने गुरमुख प्यारियों पासों हजूर दी इलाही गुरबाणी का रच के नाम कीर्तन श्रवण किया है जी। लड़ीवार हजूर दी पावन पवित्र गुरबाणी दी विचार जो सतगुरु की कृपा नाल आपां करदे आ रहे हां, गुरु तेग बहादुर महाराज जी के पावन पवित्र श्लोक जिन्हां विचों अज आप जी ने गुरु कृपा नाल श्लोक नंबर 44, 45 और 46 श्रवण किए, क्षमा करना क्योंकि दिन थोड़े ने, केवल एक हफ्ता है। ये आप गुरुदेव के इन्हों श्लोकों संपूर्ण करना, संपूर्ण व्याख्या कर जानी, इस करके थोड़ा जा संकेत संकेत इन्हों श्लोकों की व्याख्या होगी। गुरु तेग बहादुर की कृपा कर आप ही अंदर का टिकाओ एकाग्रता सू बख्शन, हजूर के बचन इस हिरदे भी किसी वस जान। करो मेरा मन गुरु बख्शी साहब के बख्शे हुए नाम को आप हजूर के चरणों में हाजिरी लवाइए, प्यार अदब नाल उच्चारण करो जी। सतनाम श्री वाहे गुरु जी, करो बख्श गुरमुख प्यारो फिर उच्चारण करो जी। सतनाम श्री वाहे गुरु जी। सतगुरु गुरु तेग बहादुर जी महाराज जिन्हां दे पावन पवित्र श्लोकां दी विचार गुरु कृपा नाल आपां करन लगे हां, सतगुरु दे परसों जो श्लोक आपां विचारे सन उह श्लोक सी जे तत सिमरन राम को छो नर मुक्ता जान। इहदा अर्थ किसा सी कि जिस तत विच जिस हिरदे विच वाहिगुरु जी का सिमरन टिक गया, साहिब कहिंदे ने उह मनुख मुक्त है। ते हजूर ने फिर एक होर नाल गल कह दित्ती, ते नर हर अंतर नहीं, उस मनुख विच ते प्रभु विच कोई अंतर नहीं। साहिब कहन लगे, नानक साची मान इस गल मेरी नू सच्ची करके मनी, झूठ ना जाने। साहिब जी उधर कह रहे ने, उस शरीर विच उस मनुख विच ते प्रभु विच कोई अंतर नहीं, जिस घट विच मालिक दा सिमरन टिक गया। ते अज हजूर कहन लगे, एक भगत भगवान जे प्राणी कै नाहे मन। इत्थे भगत दा अर्थ भगती करन वाला नहीं, इत्थे भगत दा अर्थ भगती, भगत दे तत्ते नू चाही है। साहिब कहिंदे ने, एक भगत भगवान जिस मनुख दे मन विच एक वाहिगुरु जी दी भगती नहीं। साहिब जी ने पुछया, महाराज फिर वह मनुख किहो जिहा जिहदे अंदर भगती है, वह मुक्त है, उहदे विच ते प्रभु विच अंतर कोई नहीं। ते इत्थे हजूर कहन लगे, एक भगत भगवान जे प्राणी कै नाहे मन। ते साहिब कहिंदे ने, जैसे सूकर सुवान नानक मानो ताहे तन। दो शब्द साहिब ने वरते ने, जैसे सूकर सुवान जिस शरीर विच भगती नहीं, सिमरन नहीं, मालक नालों टुट चुका है। ते गुरु तेग बहादुर जी कह रहे ने, वह तन ता मानो इस तरह जिवें एक सूर ते कुत्ते दा तन हो। हुण अर्थ ते आपां स्पष्ट करने ने ना, जो गुरदेव कह रहे ने, पहला कह रहे ने उहदे विच ते मालक विच अंतर नहीं, ਉਹ ਇੰਨਾ ਉੱਚਾ ਹੋ ਗਿਆ ਕਿ ਵਾਹਿਗੁਰੂ ਵਰਗਾ ਬਣ ਗਿਆ, ਤੇ ਜਿਹੜਾ ਵਿਛੜ ਗਿਆ, ਜਿਹੜਾ ਟੁੱਟ ਗਿਆ, ਉਹਨੂੰ ਸਾਹਿਬ ਕਹਿ ਰਹੇ ਨੇ ਜੈਸੇ ਸੂਤਰ ਸਵਾਨ, ਜਿਵੇਂ ਇੱਕ ਸੂਰ ਤੇ ਕੁੱਤੇ ਦਾ ਤਨ ਹੋਵੇ। ਕਮਾਲ ਦੀ ਗੱਲ। ਫਿਰ ਅੱਗੇ ਪੁੱਛਿਆ, ਗੁਰੂ ਤੇਗ ਬਹਾਦਰ ਜੀ ਭਗਤੀ ਕਿਵੇਂ ਕਰੀਏ? ਦਾਤਾ ਜੀ ਕਹਿਣ ਲੱਗੇ, ਸਵਾਮੀ ਕੋ ਗ੍ਰਿਓ ਜਿਉਂ ਸਦਾ ਸਵਾਨ ਕਜਤ ਨੀ ਨਿਤ। ਫਿਰ ਕੁੱਤੇ ਦੀ ਉਦਾਹਰਣ ਦੇ ਦਿੱਤੀ। ਕਹਿਣ ਲੱਗੇ, ਭਗਤੀ ਜੇ ਕਰਨ ਦੀ ਜਾ ਸਿੱਖਣੀ ਆ, ਤੇ ਇੱਕ ਕੁੱਤੇ ਤੋਂ ਦੇ ਸਿੱਖੀ ਕਿ ਜਿਵੇਂ ਉਹ ਮਾਲਕ ਦਾ ਦਰ ਨਹੀਂ ਛੱਡਦਾ, ਇਸੇ ਤਰ੍ਹਾਂ ਤੂੰ ਵੀ ਆਪਣੇ ਮਾਲਕ ਦੇ ਦਰ ਨੂੰ ਕਦੀ ਛੱਡੀ। ਸਤਿਗੁਰੂ ਨੇ ਕਹਿਤੀ ਰਮਜ ਪਾਈ। ਹੁਣ ਇੱਕ ਸਵਾਲ ਪੈਦਾ ਹੋਵੇਗਾ, ਇੱਕ ਪਾਸੇ ਤੁਸੀਂ ਭਗਤੀ ਤੋਂ ਹੀਰੇ ਨੂੰ ਸੂਰ ਤੇ ਕੂਕਰ ਨਾਲ ਤੁਲਨਾ ਦੇ ਰਹੇ ਹੋ, ਤੇ ਦੂਸਰੇ ਪਾਸੇ ਅਗਲੇ ਸ਼ਲੋਕ ਵਿੱਚ ਹੀ ਦ੍ਰਿਸ਼ਟਾਂਤ ਦੇ ਰਹੇ ਹੋ ਕਿ ਭਗਤੀ ਇਸ ਤਰ੍ਹਾਂ ਕਰੀ ਜਿਵੇਂ ਮਾਲਕ ਦੇ ਦਰ ਤੇ ਕੂਕਰ ਬੈਠਾ ਹੋਵੇ, ਕੁੱਤਾ ਬੈਠਾ ਹੋਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਗੁਰਮੁਖਾਂ ਨੂੰ ਇਸ ਚੀਜ਼ ਦੀ ਸੂਝ ਹੈ। ਜਦੋਂ ਵੀ ਹਜ਼ੂਰ ਕੋਈ ਉਦਾਹਰਣ ਦਿੰਦੇ ਨੇ ਨਾ, ਤੇ ਉਦਾਹਰਣ ਦਾ ਇੱਕ ਪੱਖ ਕੇਵਲ ਲੈਣਾ, ਜਿਹੜੇ ਪ੍ਰਕਰਨ ਦੀ ਗੱਲ ਸਤਿਗੁਰੂ ਸ਼ਬਦ ਵਿੱਚ ਕਰਦੇ ਹੋਣ ਉਹਦਾ ਕੇਵਲ ਇੱਕ ਪੱਖ ਲਈਦਾ, ਉਹਦੇ ਅੰਦਰ ਦੇ ਔਗਣਾਂ ਨੂੰ ਵੀ ਚੱਕੀਦਾ। ਜਦੋਂ ਭਗਤੀ ਤੋਂ ਹੀਣੇ ਦੀ ਗੱਲ ਕੀਤੀ, ਉਦੋਂ ਸੂਰ ਤੇ ਕੂਕਰ ਨਾਲ ਤੁਲਨਾ ਦੇ ਦਿੱਤੀ, ਤੇ ਜਦੋਂ ਭਗਤੀ ਕਰਨ ਵਾਲੇ ਦੀ ਗੱਲ ਕੀਤੀ, ਉਦੋਂ ਉਸ ਕੁੱਤੇ ਦਾ ਇੱਕ ਗੁਣ ਹੈ ਬਹੁਤ ਵੱਡਾ ਕਿ ਮਾਲਕ ਦਾ ਵਫ਼ਾਦਾਰ ਬਣ ਕੇ ਰਹਿਣਾ। ਸਾਹਿਬ ਨੇ ਉਦੋਂ ਕੇਵਲ ਗੁਣ ਦੀ ਗੱਲ ਕੀਤੀ। ਸਤਿਗੁਰੂ ਕੀ ਬਾਣੀ ਪੜ੍ਹ ਲਈ। ਮੈਂ ਸਿਰਫ ਕੁਝ ਉਦਾਹਰਨਾਂ ਦੇਣੀਆਂ ਨੇ ਇਸ ਗੱਲ ਨੂੰ ਸਪਸ਼ਟ ਕਰਨ ਲਈ। ਇੱਕ ਪਾਸੇ ਹਜ਼ੂਰ ਕਹਿੰਦੇ, ਵੇ ਮਨ ਐਸੀ ਹਰਸ਼ੋਂ ਪ੍ਰੀਤ ਕਰ ਜੈਸੀ ਮੱਛਲੀ ਨੀਰ, ਇਸ ਤਰ੍ਹਾਂ ਨੇ ਕਰੀ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੈ। ਤੇ ਦੂਸਰੇ ਪਾਸੇ ਹਜ਼ੂਰ ਜਦੋਂ ਇਹ ਹੀ ਪ੍ਰਮਾਣ ਫਿਰ ਦੇਣਗੇ, ਸਾਹਿਬ ਕਹਿਣਗੇ, ਜੇ ਨੇ ਕਰਨਾ ਹੀ ਨਾ, ਜੋ ਮੱਛਲੀ ਬਿਨ ਪਾਣੀ ਹੈ ਤੂੰ ਜੀਵਨ ਪਾਵੇ, ਇਸ ਤਰ੍ਹਾਂ ਨੇ ਕਰੀ ਜਿਵੇਂ ਮੱਛੀ ਦਾ ਪਾਣੀ ਨਾਲ ਹੈ। ਬੇਅੰਤ ਵਰੀ ਪਾਣੀ ਤੇ ਮੱਛੀ ਦੇ ਪਿਆਰ ਦਾ ਜ਼ਿਕਰ ਕੀਤਾ, ਤੇ ਦੂਸਰੇ ਪਾਸੇ ਸਾਹਿਬ ਕਹਿਣਗੇ, ਬਚ ਕੇ ਰਹੀ ਜਿਵੇਂ ਮੱਛੀ ਜੀਵ ਦੇ ਸਵਾਦ ਪਿੱਛੇ ਜ਼ਿੰਦਗੀ ਬਰਬਾਦ ਕਰ ਬੈਠੀ, ਕਿਤੇ ਤੂੰ ਵੀ ਨਾਪੜੀ ਕਰ ਲਈ। ਹਜ਼ੂਰ ਦਾ ਬਚਨ ਪੜ੍ਹਨੇ ਕਹਿੰਦੇ ਨੇ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਜਾਂ ਦੀ ਗੱਲ ਕਰ ਦਿੱਤੀ ਕਿ ਇੱਕ ਇੱਕ ਦੋਖ ਕਰਕੇ ਇਹ ਨਸ਼ਟ ਹੋ ਗਏ। ਧਿਆਨ ਰੱਖਣਾ, ਇੱਕ ਪਾਸੇ ਮੱਛੀ ਦੀ ਉਦਾਹਰਨ ਦੇ ਕੇ ਕਹਿਣਗੇ, ਜੇ ਨੇ ਕਰਨਾ ਹੀ ਤਾਂ ਇਸ ਤਰ੍ਹਾਂ ਕਰੀ ਜਿਵੇਂ ਉਹਦੇ ਵਿੱਚ ਪਾਣੀ ਨੂੰ ਨੇ ਕਰਨ ਦੀ ਸਮਰੱਥਾ ਹੈ। ਤੇ ਯਾਦ ਰੱਖੀ, ਜੇ ਚਸਕੇ ਵਿੱਚ ਪੈ ਗਏ ਤੇ ਤੇਰੇ ਸਾਹਮਣੇ ਜਿਵੇਂ ਜੀਵ ਦੇ ਰਸ ਪਿੱਛੇ ਮੱਛੀ ਆਪਣੇ ਜੀਵਨ ਨੂੰ ਤਬਾਹ ਕਰਦੀ ਹੈ, ਕਦੀ ਉਸੇ ਤਰ੍ਹਾਂ ਦੇ ਰਸ ਨਾਲ ਤੂੰ ਆਪਣੀ ਜ਼ਿੰਦਗੀ ਨੂੰ ਤਬਾਹ ਨਾ ਕਰ ਲਈ। ਹੁਣ ਮੱਛੀ ਇੱਕੋ ਹੈ, ਉਦਾਹਰਨਾਂ ਦੋਵਾਂ ਥਾਵਾਂ 'ਤੇ ਵੱਖ ਨੇ। ਹਜ਼ੂਰ ਦੀ ਬਾਣੀ ਵਿੱਚ ਪ੍ਰਮਾਣ ਆਉਂਦਾ ਹੈ। ਸਾਹਿਬ ਕਹਿੰਦੇ ਨੇ, ਜਿਵੇਂ ਮੈਂ ਉਦਾਹਰਨ ਦਿੱਤੀ ਹੈ ਕਿ ਜੋ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤਰੀ ਕੋ ਕਿਉਂ ਕਰ ਤਰਪਤਾਵੈ, ਨਾਦ ਕੁਰੰਕ ਹੈ ਬੇਦਿਆ ਸਾਨੂੰ ਉਠਾਵੈ, ਭਵਰ ਲੋਭੀ ਕੁਸੁਮ ਬਾਸਕਾ ਮਿਲ ਆਪ ਬੰਧਾਵੈ। ਕਹਿੰਦੇ ਨੇ, ਜਿਵੇਂ ਕਿ ਇੱਕ ਭਵਰਾ ਕਮਲ ਦੇ ਫੁੱਲ ਨੂੰ ਨੇ ਕਰਦਾ, ਤੇ ਦੂਸਰੇ ਪਾਸੇ ਸਾਹਿਬ ਕਹਿਣਗੇ, ਬਚ ਕੇ ਰਹੀ ਕਿ ਕਮਲ ਦੇ ਫੁੱਲ ਦਾ ਪਿਆਰ ਇਹ ਚੰਗੀ ਆ, ਜਿਹੜਾ ਭਵਰਾ ਕਮਲ ਫੁੱਲ ਵਿੱਚ ਆ ਗਿਆ, ਕਮਲ ਫੁੱਲ ਉਹਨੂੰ ਮੌਤ ਦੇ ਮੂੰਹ ਵਿੱਚ ਸੱਟ ਦਿੰਦਾ ਹੈ। ਧਿਆਨ ਰੱਖਣਾ, ਉੱਥੇ ਉਦਾਹਰਣ ਦਾ ਪੱਖ ਹੋਰ ਹੋ ਗਿਆ। ਇਸ ਗੱਲ ਨੂੰ ਸਿਰਫ ਇੰਨਾ ਕੁ ਸਮਝਾਉਣ ਲਈ ਹਜ਼ੂਰ ਇੱਕ ਪਾਸੇ ਕਹਿ ਰਹੇ ਨੇ, ਉਹ ਤਨ ਇੱਕ ਕੂਕਰ ਦੀ ਤਰ੍ਹਾਂ, ਉਹ ਤਨ ਇੱਕ ਸੂਰ ਦੀ ਤਰ੍ਹਾਂ, ਜਿਸ ਅੰਦਰੋਂ ਮਾਲਕ ਦੀ ਭਗਤੀ ਨੇ ਸਿਮਰਨ ਨਹੀਂ। ਮੈਂ ਉਦਾਹਰਨਾਂ ਵੀ ਬਾਣੀ ਵਿੱਚੋਂ ਆਪਾਂ ਦੇਖਦੇ ਹਾਂ। ਕਈ ਵਾਰੀ ਅਰਥ ਕਰੀ ਦੀਏ ਕਿ ਇਹ ਮਨੁੱਖ ਜਿਹੜਾ ਤਨ ਕਰਕੇ ਦੂਸਰੀਆਂ ਜੂਨਾਂ ਨਾਲੋਂ ਸੁੰਦਰ ਹੈ, ਕਿ ਇਹਦੇ ਕੋਲ ਸਰੀਰਕ ਤੌਰ 'ਤੇ ਦੂਸਰੀਆਂ ਜੂਨਾਂ ਨਾਲੋਂ ਬਲ ਜ਼ਿਆਦਾ ਹੈ। ਧਿਆਨ ਰੱਖਣਾ, ਜੇ ਸਰੀਰਕ ਤੌਰ 'ਤੇ ਤੁਲਨਾ ਕਰੀਏ, ਤਨ ਦੇ ਪੱਧਰ 'ਤੇ ਆਪਾਂ ਤੁਲਨਾ ਕਰੀਏ, ਤੇ ਇੱਕ ਸ਼ੇਰ ਦੇ ਨਾਲ ਇੱਕ ਮਨੁੱਖ ਦਾ ਮੁਕਾਬਲਾ ਕਰਾਓ, ਇਹਦੇ ਹੱਥ ਵਿੱਚ ਕੋਈ ਸ਼ਸਤਰ ਨਾ ਹੋਵੇ, ਇਹਦੇ ਕੋਲ ਜਾਲ ਨਾ ਹੋਵੇ, ਇਸ ਮਨੁੱਖ ਦਾ ਬਿਨਾਂ ਸ਼ਸਤਰ ਤੋਂ ਤੁਸੀਂ ਕਿਸੇ ਹਾਥੀ ਨਾਲ ਮੁਕਾਬਲਾ ਕਰਾਓ, ਇਹ ਤਾਂ ਗੱਲ ਦੂਰ ਦੀ। ਕਿਸੇ ਤਾਕਤਵਰ ਕੁੱਤੇ ਨਾਲ ਤੁਲਨਾ ਕਰਾ ਦਿਓ, ਤੇ ਮਨੁੱਖ ਸਰੀਰਕ ਤੌਰ 'ਤੇ ਤਾਂ ਕੁੱਤੇ ਦਾ ਮੁਕਾਬਲਾ ਵੀ ਨਹੀਂ ਕਰ ਸਕਦਾ, ਇੱਕ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਦਾ। ਫਿਰ ਆਪਾਂ ਕਹਾਂਗੇ ਕਿ ਬੰਦੇ ਨੇ ਬੰਦੂਕ ਨਾਲ, ਜਾਲ ਨਾਲ, ਜਾਂ ਇਹਨੇ ਕਿਸੇ ਹੋਰ ਸ਼ਸਤਰ ਨਾਲ ਹਾਥੀ ਨੂੰ, ਸ਼ੇਰ ਨੂੰ, ਕੁੱਤੇ ਨੂੰ ਆਪਣੇ ਅਧੀਨ ਕੀਤਾ ਹੈ। ਤੇ ਧਿਆਨ ਰੱਖਣਾ, ਜਦੋਂ ਮਨੁੱਖ ਸ਼ੇਰ ਨੂੰ ਜਾਲ ਵਿੱਚ ਪਾਉਂਦਾ ਹੈ ਉੱਥੇ ਬੰਦੇ ਦੇ ਸਰੀਰ ਦੀ ਤਾਕਤ ਨਹੀਂ ਕੰਮ ਕਰਦੀ ਜੋ ਮਾਲਕ ਨੇ ਇਹਨੂੰ ਅਕਲ ਦਿੱਤੀ ਹੈ ਆਪਣੀ ਅਕਲ ਨਾਲ ਜੁਗਤ ਨਾਲ ਇਹਨੇ ਜਾਲ ਨੂੰ ਬੁਣਿਆ ਤੇ ਉਸੇ ਜਾਲ ਨਾਲ ਇਹਨੇ ਸ਼ੇਰ ਨੂੰ ਆਪਣਾ ਗੁਲਾਮ ਬਣਾ ਲਿਆ ਉੱਥੇ ਸਰੀਰ ਨਹੀਂ ਇਹਨੂੰ ਵਾਹਿਗੁਰੂ ਨੇ ਇੱਕ ਅਕਲ ਦਿੱਤੀ ਤਨ ਕਰਕੇ ਤਾਕਤਵਰ ਨਹੀਂ ਮਨੁੱਖ ਤੇ ਦੂਸਰੀ ਉਦਾਹਰਨ ਤਨ ਕਰਕੇ ਇਹ ਸੁੰਦਰ ਵੀ ਨਹੀਂ ਕਈ ਵਾਰੀ ਸੋਚੀਦਾ ਕਈ ਪੰਛੀ ਐਸੇ ਨੇ ਜਿਨ੍ਹਾਂ ਦੇ ਖੰਭ ਇੰਨੇ ਪਿਆਰੇ ਨੇ ਉਹਨਾਂ ਵਿੱਚ ਮਾਲਕ ਨੇ ਰੰਗ ਇੰਨੇ ਕਮਾਲ ਦਾ ਭਰਿਆ ਭਾਵੇਂ ਉਹ ਧੁੱਪ ਵਿੱਚ ਤੁਰੇ ਫਿਰਨ ਤਾਂ ਵੀ ਉਹ ਰੰਗ ਉਤਰਦਾ ਨਹੀਂ ਜੇ ਬਰਸਾਤ ਵਿੱਚ ਰਹਿਣ ਤਾਂ ਵੀ ਰੰਗ ਉਤਰਦਾ ਨਹੀਂ ਤੇ ਯਾਦ ਰੱਖਣਾ ਉਹਨਾਂ ਨੂੰ ਕੋਈ ਇਸ਼ਨਾਨ ਵੀ ਨਹੀਂ ਕਰਾਉਂਦਾ ਆ ਮੋਰ ਨੂੰ ਕਿਸੇ ਨੇ ਪਕੜ ਕੇ ਰੋਜ਼ ਇਸ਼ਨਾਨ ਕਰਾਇਆ ਪਰ ਜਦੋਂ ਵੀ ਤੱਕੋਗੇ ਉਹਦੇ ਖੰਭਾਂ ਨੂੰ ਦੇਖ ਕੇ ਮਨ ਵਿੱਚ ਬੜਾ ਖਿੱਚ ਤੇ ਉਤਸ਼ਾਹ ਪੈਦਾ ਹੁੰਦਾ ਹੈ ਉਹ ਬਗੈਰ ਇਸ਼ਨਾਨ ਤੋਂ ਵੀ ਉਹਦਾ ਤਨ ਸੋਹਣਾ ਲੱਗਦਾ ਹੈ ਪਰ ਆਹ ਜਿਹੜਾ ਸਰਦਾਰ ਹੈ 84 ਦਾ ਜੇ 24 ਘੰਟਿਆਂ ਵਿੱਚ ਇਹ ਇੱਕ ਵਾਰੀ ਇਸ਼ਨਾਨ ਨਾ ਕਰੇ ਤੇ ਇਹਦੇ ਤਨ ਦੀ ਚਮੜੀ ਵਿੱਚੋਂ ਬਦਬੋ ਆਉਣ ਲੱਗ ਪੈਂਦੀ ਇਹਦੇ ਨੇੜੇ ਬੈਠਣ ਨੂੰ ਚਿੱਤ ਨਹੀਂ ਕਰਦਾ ਇਹਦਾ ਮਤਲਬ ਸਾਹਿਬ ਕਹਿ ਰਹੇ ਨੇ ਕਿ ਯਾਦ ਰੱਖੀ ਇਹ ਤਨ ਕਰਕੇ ਤੂੰ ਸੋਹਣਾ ਨਹੀਂ ਸਰੀਰ ਕਰਕੇ ਤੇਰੇ ਕੋਲ ਬਲ ਨਹੀਂ ਮਾਲਕ ਨੇ ਤੈਨੂੰ ਅਕਲ ਦਿੱਤੀ ਇੱਥੇ ਹਜ਼ੂਰ ਨੇ ਸ਼ਬਦ ਵਰਤਿਆ ਜਿਸ ਮਨੁੱਖ ਅੰਦਰ ਭਗਤੀ ਨਹੀਂ ਉਹ ਇਸ ਤਰ੍ਹਾਂ ਜਿਵੇਂ ਸੂਰ ਤੇ ਕੂਕਰ ਦਾ ਤਨ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਸ਼ਲੋਕ ਸੰਸਕ੍ਰਿਤੀ ਵਿੱਚ ਆਪਾਂ ਵਿਚਾਰਿਆ ਸੀ ਹਜ਼ੂਰ ਨੇ ਪ੍ਰਮਾਣ ਦਿੱਤਾ ਸੀ ਗੁਰਮੰਤਰ ਕਿਣਕਿਆ ਜੋ ਪ੍ਰਾਣੀ ਸਰਗੰਤ ਜਨਮ ਭ੍ਰਸ਼ਟਣਾ ਜਿਸ ਮਨੁੱਖ ਨੇ ਗੁਰੂ ਦਾ ਮੰਤਰ ਨਹੀਂ ਲਿਆ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਗੁਰੂ ਘਰ ਆ ਰਿਹਾ ਜਿਹਦੇ ਵਿੱਚ ਗੁਰੂ ਲਈ ਸ਼ਰਧ ਹੈ ਜਿਹੜਾ ਗੁਰੂ ਲਈ ਆਪਣੇ ਮਨ ਵਿੱਚ ਸ਼ਿਕਾਰ ਆ ਕੇ ਜੁੜਦਾ ਪਿਆ ਇਹਦਾ ਮਤਲਬ ਹੈ ਜਿਹਨੂੰ ਆਪਣੇ ਗੁਰੂ ਦੇ ਮੰਤਰ ਉੱਤੇ ਯਕੀਨ ਨਹੀਂ ਕੋਈ ਜਿਹੜਾ ਇਹ ਕਹਿ ਰਿਹਾ ਕਿ ਗੁਰੂ ਮੰਤਰ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਹੈ ਸਾਹਿਬ ਕਹਿ ਰਹੇ ਨੇ ਨਹੀਂ ਗੁਰਮੰਤਰ ਗਿਣਤ ਹੈ ਜੋ ਪ੍ਰਾਣੀ ਸਰਗੰਤ ਜਨਮ ਭ੍ਰਸ਼ਟਣਾ ਹੈ ਤੇ ਅੱਗੇ ਸਾਹਿਬ ਕਹਿੰਦੇ ਨੇ ਕੂਕਰ ਹੈ ਗਰਤ ਬਹਿ ਤਿੰਨ ਸ਼ਬਦ ਪਹਿਲਾਂ ਵਰਤੇ ਉਹ ਕੂਕਰ ਦੀ ਤਰ੍ਹਾਂ ਕੂਕਰ ਹੈ ਦਰਤੇ ਸੂਰ ਦੀ ਤਰ੍ਹਾਂ ਗਰਤ ਬਹਿ ਉਹ ਗਧੇ ਦੀ ਤਰ੍ਹਾਂ ਸਾਹਿਬ ਕਹਿੰਦੇ ਨੇ ਕਾਕਾ ਹੈ ਕਾਂ ਦੀ ਤਰ੍ਹਾਂ ਸਰਪ ਮੈਂ ਸੱਪ ਦੀ ਤਰ੍ਹਾਂ ਤੁਲ ਖਲੈ ਖਲੈ ਦਰਤੇ ਮੂਰਖ ਕਹਿੰਦੇ ਨੇ ਜਿਸ ਮਨੁੱਖ ਦੇ ਗਿਰਦੇ ਵਿੱਚ ਭਗਤੀ ਨਹੀਂ ਤੇ ਉਹਦੀ ਤੁਲਨਾ ਇਹਨਾਂ ਦੇ ਨਾਲ ਆਪਾਂ ਕਰ ਸਕਦੇ ਹਜ਼ੂਰ ਨੇ ਕੁਝ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ ਫਿਰ ਮੈਂ ਇਸੇ ਸ਼ਲੋਕ ਦੀ ਅਜੇ ਵਿਚਾਰ ਕਰ ਰਿਹਾ ਕਿ ਏਕ ਭਗਤ ਭਗਵਾਨ ਜੇ ਪ੍ਰਾਣੀ ਕਾ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਏ ਤਨ ਹਜ਼ੂਰ ਦਾ ਇੱਕ ਬਚਨ ਆਉਂਦਾ ਮਿਲ ਮੇਰੇ ਗੋਬਿੰਦ ਆਪਣਾ ਨਾਮ ਦਿਓ ਮੇਰੇ ਮਾਲਕ ਤੂੰ ਮਿਲ ਨਾਮ ਦੀ ਦਾਤ ਦੇ ਤੇ ਸਾਹਿਬ ਕਹਿੰਦੇ ਨੇ ਨਾਮ ਬਿਨਾਂ ਤ੍ਰਿਗ ਤ੍ਰਿਗ ਅਸਨੇ ਹੋ ਤੇ ਅੱਗੇ ਸਾਹਿਬ ਕਹਿੰਦੇ ਨੇ ਨਾਮ ਬਿਨਾਂ ਜੋ ਪਹਿਰਾ ਖਾਏ ਜਿਹੜਾ ਨਾਮ ਜਪਦਾ ਨਹੀਂ ਤਨ ਤੇ ਸੁੰਦਰ ਬਸਤਰ ਵੀ ਪਾਉਂਦਾ ਨਾਮ ਜਪਦਾ ਨਹੀਂ ਸੱਤੀ ਪ੍ਰਕਾਰ ਦੇ ਭੋਜਨ ਵੀ ਛਕਦਾ ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਟੇਕ ਲੈ ਕੇ ਅਰਥ ਕਰ ਰਿਹਾ ਕਿਉਂਕਿ ਸ਼ਲੋਕ ਆਇਆ ਤੇ ਗੁਰੂ ਦੀ ਗੱਲ ਲੁਕਾਉਣਾ ਇਹ ਬੜਾ ਵੱਡਾ ਪਾਪ ਹੁੰਦਾ ਜੀ ਜਿਹੜਾ ਬੰਦਾ ਆਪਣੇ ਸਤਿਗੁਰੂ ਦੀ ਗੱਲ ਨੂੰ ਕੇਵਲ ਇਸ ਕਰਕੇ ਲੁਕਾ ਲੈ ਕਿ ਲੋਕ ਕੀ ਕਹਿਣਗੇ ਉਹਨੂੰ ਨਾ ਇੱਥੇ ਕਦੀ ਚੈਣ ਤੇ ਨਾ ਰੱਬ ਦੇ ਘਰ ਕਦੀ ਚੈਣ ਨਾਲੇ ਗੁਰੂ ਦੀ ਗੱਲ ਕੋਈ ਬਣੌਤੀ ਨਹੀਂ ਸਤਿਗੁਰੂ ਦਵੈਤ ਨਹੀਂ ਰੱਖਦੇ ਗੁਰੂ ਨਿਰਵੈਰ ਏ ਪਰ ਅਸਲੀਅਤ ਤਾਂ ਕਹਿਣੀ ਪਏਗੀ ਸਾਹਿਬ ਕਹਿ ਰਹੇ ਨੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਖੋ ਨਾਮ ਬਿਨਾਂ ਤ੍ਰਿਗ ਤ੍ਰਿਗ ਸਨੇਹੋ ਨਾਮ ਬਿਨਾਂ ਜੋ ਪਹਿਰਾ ਖਾਏ ਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਏ ਕਹਿਣ ਲੱਗੇ ਜੂ ਕੂਕਰ ਜੂਠਨ ਮੈਂ ਪਾਏ ਏਕ ਭਗਤ ਭਗਵਾਨ ਜੇ ਪ੍ਰਾਣੀ ਕਾ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਏ ਤਾਂ ਨਾ ਬਿਨਾਂ ਜੋ ਪਹਿਰਾ ਖਾਏ ਜੂ ਕੂਕਰ ਜੂਠਨ ਮੈਂ ਪਾਏ ਅੱਗੇ ਸਾਹਿਬ ਕਹਿੰਦੇ ਨੇ ਨਾਮ ਬਿਨਾਂ ਜੇਤਾ ਵਿਵਹਾਰ ਨਾਮ ਤੋਂ ਬਿਨਾਂ ਜਿੰਨੇ ਵੀ ਤੂੰ ਕੰਮ ਕਰਨਾ ਤੇਰੇ ਇਸ ਤਰ੍ਹਾਂ ਤਨ ਦੇ ਬਸਤਰ ਨੇ ਕਿ ਜਿਵੇਂ ਕੋਈ ਮੁਰਦਾ ਪਿਆ ਹੋਵੇ ਉਹਦੇ ਉੱਤੇ ਤੁਸੀਂ ਰੇਸ਼ਮੀ ਕੱਪੜੇ ਪਾ ਦਿਓ ਕੀਮਤੀ ਤੋਂ ਕੀਮਤੀ ਬਸਤਰ ਉਹਦੇ ਤਨ ਤੇ ਪਾ ਦਿਓ ਸਾਹਿਬ ਕਹਿਣ ਲੱਗੇ ਉਸ ਮੁਰਦੇ ਨੂੰ ਕੋਈ ਫਰਕ ਨਹੀਂ ਪੈਣਾ ਜਿਵੇਂ ਮੁਰਦੇ ਨੂੰ ਕੀਮਤੀ ਕੱਪੜੇ ਦੀ ਕੋਈ ਥਾਰ ਨਹੀਂ ਜੇ ਬੰਦਗੀ ਨਹੀਂ ਕਰਦਾ ਤੇਰੇ ਤਨ ਦਾ ਸ਼ਿੰਗਾਰ ਵੀ ਮੁਰਦੇ ਦਾ ਸ਼ਿੰਗਾਰ ਨਾ ਬਿਨਾਂ ਜੋ ਪਹਿਰਾ ਖਾਏ ਜੋ ਕੂਕਰ ਜੂਸਨ ਮੈਂ ਪਾਏ ਨਾ ਬਿਨਾਂ ਜੇਤਾ ਵਿਵਹਾਰ ਜੋ ਮ੍ਰਿਤਕ ਮਿਥਿਆ ਸ਼ਿੰਗਾਰ ਹਜ਼ੂਰ ਅੱਜ ਕਹਿ ਰਹੇ ਨੇ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾ ਮਨ ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ ਮਾਲਕ ਨੇ ਤੈਨੂੰ ਸੂਝ ਦਿੱਤੀ ਹੈ। ਆ ਤੁਲਸੀ ਨੇ ਨਾ ਰਚਨਾ ਮੈਂ ਪੜ੍ਹੀ ਤੇ ਉਹਦੇ ਵਿੱਚ ਇੱਕ ਬੜਾ ਪਿਆਰਾ ਬਚਨ ਆਇਆ। ਭਾਵੇਂ ਕਈ ਹਿੰਦੂ ਸ਼ਾਸਤਰਾਂ ਦੀਆਂ ਉਦਾਹਰਨਾਂ ਐਸੀਆਂ ਨੇ, ਉਹਨਾਂ ਨੇ ਨਾ ਪਾਤਰ ਸਿਰਜ ਸਿਰਜ ਕੇ ਗੱਲ ਕੀਤੀ ਕਿਸੇ ਗੱਲ ਨੂੰ ਸਮਝਾਉਣ ਲਈ। ਤੁਲਸੀ ਇੱਕ ਦਿਨ ਗਾਉਂਦਾ ਜਾ ਰਿਹਾ ਸੀ, ਬੜੇ ਭਾਗ ਮਾਨਕ ਤਨ ਪਾਵਾ, ਬੜੇ ਭਾਗ ਮਾਨਕ ਤਨ ਪਾਵਾ। ਤੇ ਲਿਖਣ ਵਾਲਾ ਲਿਖਦਾ, ਇੰਨੀ ਦੇਰ ਨੂੰ ਸ਼ੇਰ ਨੇ ਘੇਰ ਲਿਆ। ਕਹਿਣ ਲੱਗਾ, ਬੜੇ ਉੱਚੀ ਉੱਚੀ ਕੂਕਣਾ ਪਿਆ, ਬੜੇ ਭਾਗ ਮਾਨਕ ਤਨ ਪਾਵਾ, ਆ ਗਾ ਮੇਰੇ ਨਾਲ, ਮੇਰੇ ਇੱਕ ਪੰਜੇ ਦਾ ਮੁਕਾਬਲਾ ਤੂੰ ਕਰ ਸਕਣਾ। ਕਹਿੰਦੇ ਨੇ ਇੰਨੀ ਦੇਰ ਨੂੰ ਹਾਥੀ ਆਇਆ। ਕਹਿੰਦਾ, ਤੁਲਸੀ ਤੂੰ ਆਪਣੇ ਤਨ ਦੀ ਮਹਿਮਾ ਕਰਨਾ, ਆ ਮੇਰੇ ਸਾਹਮਣੇ। ਕਹਿਣ ਲੱਗੇ, ਇੰਨੀ ਦੇਰ ਨੂੰ ਚੀਤਾ ਆਇਆ, ਉਹਨੇ ਕਿਹਾ ਮੇਰੇ ਸਾਹਮਣੇ ਆ। ਇੰਨੀ ਦੇਰ ਨੂੰ ਪਸ਼ੂ ਆਇਆ, ਕਹਿਣ ਲੱਗਾ, ਤੁਲਸੀ ਤੂੰ ਕਹਿੰਦਾ ਬੜੇ ਭਾਗ ਮਾਨਕ ਤਨ ਪਾਵਾ, ਮੈਂ ਸੁੱਕੇ ਕੱਖ ਖਾ ਕੇ ਬੰਦੇ ਨੂੰ ਅੰਮ੍ਰਿਤ ਵਰਗਾ ਦੁੱਧ ਦੇਨੀ ਆ, ਤੇਰੇ ਪੱਲੇ ਕੀ ਗੋਣੀ। ਤੁਲਸੀ ਚੁੱਪ ਕਰ ਗਿਆ। ਕਹਿਣ ਲੱਗੇ, ਤੂੰ ਕਿਵੇਂ ਕਹਿੰਦਾ ਬੜੇ ਭਾਗ ਮਾਨਕ ਤਨ ਪਾਵਾ। ਉਹਨੇ ਇੱਕੋ ਗੱਲ ਕੀ, ਕਹਿੰਦਾ ਮੈਂ ਮੁਕਾਬਲਾ ਤੇ ਨਹੀਂ ਕਰ ਸਕਦਾ, ਉਹ ਬੈਠ ਕੇ ਫਿਰ ਸਿਮਰਨ ਕਰੀਏ, ਆਓ ਮਾਲਕ ਦੇ ਗੁਣ ਗਾਈਏ, ਸਾਰੇ ਨੀਲੀ ਪਾ ਕੇ ਚਲੇ ਗਏ। ਕਹਿਣ ਲੱਗੇ, ਇਸੇ ਕਰਕੇ ਮੈਂ ਕਹਿ ਰਿਹਾ ਕਿ ਬੜੇ ਭਾਗ ਮਾਨਕ ਤਨ ਪਾਵਾ, ਬੜੇ ਤੇਰੇ ਭਾਗ ਚੰਗੇ ਨੇ, ਤੈਨੂੰ ਮਾਲਕ ਨੇ ਬੰਦਗੀ ਦੀ ਸੂਝ ਦਿੱਤੀ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੁੰਦਾ ਕਬੀਰ ਸਾਹਿਬ ਦਾ, ਜੇ ਭਗਤੀ ਨਹੀਂ ਫਿਰ ਚਾਰ ਪਾਮ, ਦੋਏ ਸਿੰਘ, ਗੁੰਗ ਮੁਖ, ਮਨੁੱਖ ਤੇਰੀਆਂ ਦੋ ਲੱਤਾਂ ਨੇ, ਇੱਕ ਬਲਦ ਦੀਆਂ ਚਾਰ ਨੇ। ਉਦਾਹਰਨ ਬੜੇ ਕਮਾਲ ਦੀ ਦਿੱਤੀ। ਭਾਵੇਂ ਭਗਤ ਮਾਲ ਦੇ ਕਈ ਵਿਦਵਾਨ ਇਸ ਘਟਨਾ ਨੂੰ ਖਿੱਚ ਕੇ ਨਾ ਉਹ ਇੱਕ ਸੇਠ ਵਾਲੇ ਪਾਸੇ ਲੈ ਜਾਂਦੇ ਨੇ। ਕਬੀਰ ਨੇ ਸੇਠ ਨੂੰ ਕਿਹਾ ਅਗਲੇ ਜਨਮ ਵਿੱਚ ਉਹ ਬਰਦ ਬਣ ਗਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਗਤ ਸਾਹਿਬ ਜਿਹੜੇ ਨੇ ਉਹ ਅੰਤਰ ਜਾਂਦੀ ਨੇ। ਪਰ ਇੱਕ ਗੱਲ ਚੇਤੇ ਰੱਖਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਕਤੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੁਗੋ ਜੁਗ ਅਚਾਲੇ ਤੇ ਕਈ ਵਾਰੀ ਮਨੁਕਲਪਿਤ ਗਥਾਵਾਂ ਕੇਵਲ ਵਕਤ ਤੱਕ ਸੀਮਤ ਰਹਿੰਦੀਆਂ ਨੇ। ਉਹਨਾਂ ਗਥਾਵਾਂ ਵਿੱਚੋਂ ਬਹੁਤ ਲੰਬੇਰੇ ਸਮੇਂ ਦੀ ਕੋਈ ਚੰਗੀ ਉਦਾਹਰਨ ਜਾਂ ਚੰਗੀ ਸਿੱਖਿਆ ਨਹੀਂ ਮਿਲਦੀ। ਇੱਥੇ ਭਗਤ ਸਾਹਿਬ ਕਹਿ ਰਹੇ ਨੇ, ਤੇਰੇ ਤਨ ਨਾਲੋਂ ਇੱਕ ਪਸ਼ੂ ਦੇ ਤਨ ਵੱਲ ਤੱਕ ਚਾਰ ਪਾਂ, ਦੋਏ ਸਿੰਘ, ਗੁੰਗ ਮੁੱਖ, ਪਰ ਦੇਖ ਉਹਦੇ ਚਾਰ ਪੈਰ ਨੇ, ਦੋ ਸਿੰਘ ਨੇ, ਉਹਦੇ ਮੁੱਖ ਵਿੱਚ ਜ਼ਬਾਨ ਹੈ ਪਰ ਗੁੰਗਾ। ਸੱਜਣਾ, ਤੈਨੂੰ ਭੁੱਖ ਲੱਗੇ ਤੂੰ ਆਵਾਜ਼ ਦੇ ਕੇ ਕਹਿੰਦਾ ਮੈਨੂੰ ਰੋਟੀ ਦਿਓ, ਤੈਨੂੰ ਪਿਆਸ ਲੱਗੇ ਤੂੰ ਪਾਣੀ ਮੰਗ ਸਕਣਾ, ਤੈਨੂੰ ਰੋਗ ਲੱਗੇ ਤੂੰ ਬੋਲ ਕੇ ਕਹਿੰਦਾ ਮੈਂ ਰੋਗੀ ਹੈ। ਪਰ ਇੱਕ ਪਸ਼ੂ ਪਿਆਸਾ ਮਰ ਜਾਏਗਾ, ਪਰ ਕਦੀ ਏਡੀ ਲੰਬੇਰੀ ਜੀਭ ਨਾਲ ਮਾਲਕ ਨੂੰ ਬੋਲ ਕੇ ਕਹਿ ਨਹੀਂ ਸਕਦਾ ਮੇਰੀ ਪਿਆਸ ਨੂੰ ਦੂਰ ਕਰ ਦੇ। ਭੁੱਖਾ ਮਰ ਜਾਏਗਾ ਪਰ ਕਹਿ ਨਹੀਂ ਸਕਦਾ। ਸੱਜਣਾ, ਚਾਰ ਪਾਮ, ਦੋ ਸਿੰਘ, ਗੁੰਗ ਮੁੱਖ, ਤਪ ਕੈਸੇ ਗੁਣ ਗਈ ਹੈ, ਉਚਿਤ ਬੈਠਕ ਚੰਗਾ ਪਰ ਹੈ, ਤੈਨੂੰ ਬਹਿੰਦਿਆਂ ਉੱਠਦਿਆਂ ਸੋਟੇ ਪੈਣਗੇ, ਤਬ ਕਤ ਮੂੜ ਲੁਕਈ ਹੈ, ਕਦੀ ਮੁੱਖ ਨੂੰ ਲੁਕਾ ਸਕੇਗਾ। ਅਗਲੀ ਉਹਨਾਂ ਨੇ ਉਦਾਹਰਨ ਦਿੱਤੀ, ਹਰ ਦਿਨ ਬੈਲ ਬਿਰਾਨੇ ਹੋਈ ਹੈ। ਹੁਣ ਇਹ ਸ਼ਬਦ ਆਇਆ ਨਾ ਬਿਰਾਨਾ, ਇਹਦਾ ਅਰਥ ਅਸੀਂ ਅਖਰੀ ਅਰਥ ਇਹੀ ਕਰਾਂਗੇ ਬੇਗਾਨੇ, ਤੇ ਜੇ ਕੋਈ ਪਏ ਵੀ ਇਹਦਾ ਭਾਵ ਕੀ ਹੈ, ਹਰ ਦਿਨ ਬੈਲ ਬਿਰਾਨੇ ਹੋਈ ਹੈ, ਆਟੇ ਨਾਕਨ ਟੂਟੇ ਕਾਂਧਨ ਕੌਡੂ ਕੋ ਭੁੱਤ ਖਈ ਹੈ, ਕਿ ਤੇਰੇ ਗਲਾ ਜਿਹੜਾ ਇੱਕ ਕੰਧਾ ਧੌਣ ਗਰਦਨ ਇਹ ਵੀ ਜ਼ਖਮੀ ਹੋਵੇਗੀ, ਨੱਕ ਵੀ ਪਾਟਿਆ ਹੋਵੇਗਾ, ਪਰ ਬਗਾਨੇ ਦਾ ਅਰਥ ਕੀ ਹੈ, ਹਰ ਦਿਨ ਬੈਨ ਬਿਰਾਨੇ ਹੋਈ ਹੈ। ਜਿਨ੍ਹਾਂ ਗੁਰਮੁਖਾਂ ਨੇ ਪਿੰਡਾਂ ਵਿੱਚ ਜ਼ਿਮੀਂਦਾਰਾ ਕਰਕੇ ਤੱਕਿਆ, ਚਲੋ ਹੁਣ ਤਾਂ ਟਰੈਕਟਰ ਬਣ ਗਏ ਹਰ ਘਰ ਦੇ ਅੰਦਰ ਸਹੂਲਤ, ਪੁਰਾਤਨ ਸਮੇਂ ਨਾ ਜਦੋਂ ਕਿਸੇ ਦੀ ਪੈਲੀ ਬੱਤਰ ਆਉਣੀ, ਕਿਉਂਕਿ ਇਸ ਘਟਨਾ ਦੀ ਸਾਨੂੰ ਇਹਦੀ ਵਿਆਖਿਆ ਕਰ ਲਈ ਪੁਰਾਤਨਤਾ ਵੱਲ ਜਾਣਾ ਪੈਣਾ, ਜਦੋਂ ਕਿਸੇ ਦਾ ਖੇਤ ਬੱਤਰ ਆਉਣਾ ਜਾਂ ਕਿਸੇ ਨੇ ਝੋਨੇ ਤੋਂ ਪਹਿਲਾਂ ਕੱਦੂ ਕਰਨਾ, ਕਿਉਂ ਨਾ ਇੱਕ ਗੱਲ ਕਹਿਣੀ ਵੀ ਅੱਜ ਖੇਤ ਆਪਣੇ ਦੋ ਤਿੰਨ ਖੇਤ ਇਕੱਠੇ ਬੱਤਰ ਆ ਗਏ ਨੇ, ਤੇ ਇੰਜ ਕਰੋ ਆਪਣੀ ਜੋਗ ਨਾਲ ਸਰਨਾ ਨਹੀਂ, ਆਪਣੇ ਗੁਆਂਢੀਆਂ ਦੇ ਬਲਦ ਵੀ ਮੰਗ ਲਈ। ਉਹਨਾਂ ਨੇ ਫਿਰ ਜੋਗ ਮੰਗ ਵੀ ਲੈਣੇ, ਬਲਦ ਨਾਲ ਹਲ ਜੋੜਨਾ ਜਦੋਂ, ਤੇ ਇੱਕ ਗੱਲ ਕਹਿਣੀ ਵੀ ਇੱਕ ਕੰਮ ਕਰੋ, ਗੁਆਂਢੀ ਦੇ ਬਲਦ ਨੂੰ ਸਾਰਾ ਦਿਨ ਖੇਤ ਵਿੱਚ ਵਾਹਣਾ ਪਰ ਸੁੱਕੀ ਤੂੜੀ ਸਾਹਮਣੇ ਪਾ ਦੇਣੀ, ਚਲੋ ਕੋਈ ਗੱਲ ਨਹੀਂ ਸ਼ਾਮ ਨੂੰ ਮਾਲਕ ਦੇ ਘਰ ਨੇ ਤੁਰ ਜਾਣਾ, ਇਹਦੇ ਤੋਂ ਹਲ ਨਾਲ ਜਿੰਨਾ ਕੰਮ ਲੈ ਸਕਦੇ ਹੋ ਕੰਮ ਲਵੋ, ਇਹਨੂੰ ਦਾਣਾ ਪਾਉਣ ਦੀ ਲੋੜ ਨਹੀਂ, ਆਪਾਂ ਤੇ ਮੰਗਵਾ ਹੀ ਲਿਆਏ ਨਾ। ਕਬੀਰ ਸਾਹਿਬ ਕਹਿੰਦੇ, ਸੱਜਣਾ ਜਿਵੇਂ ਮੰਗਵੇਂ ਬਦਲ ਬਲਦ ਦੇ ਦੁੱਖ ਸੁੱਖ ਨੂੰ ਕੋਈ ਨਹੀਂ ਜਾਣਦਾ, ਇਸੇ ਤਰ੍ਹਾਂ ਯਾਦ ਰੱਖੀ ਰੱਬ ਦੇ ਨਾਮ ਤੋਂ ਬਿਨਾਂ ਜਿਵੇਂ ਬੇਗਾਨੇ ਬਲਦ ਨੂੰ ਠੋਕਰਾ ਮਾਰਦੇ ਨੇ, ਇਸੇ ਤਰ੍ਹਾਂ ਕਿਤੇ ਤੈਨੂੰ ਠੋਕਰਾ ਨਾ ਪੈਣ। ਹਰ ਦਿਨ ਬੈਲ ਬਰਾਨੇ ਹੋਈ ਹੈ, ਫਾਟੇ ਨਾਤਨ ਟੂਟੇ ਕਾਦਨ ਕੋਦੂ ਕੁਛ ਪੁਸਖਈ ਹੈ, ਸਿਰਫ ਕੰਮ ਅਗਲਾ ਹੋਰ ਵੀ ਹੁੰਦਾ, ਸਾਰੋ ਦਿਨ ਦੌਲਤ ਬਣ ਮਈਆ। ਹੁਣ ਅਗਲੀ ਗੱਲ ਉਹਨਾਂ ਨੇ ਕਹੀ, ਕਿੰਨੇ ਸਾਰਾ ਦਿਨ ਬਲਦ ਜੰਗਲ ਵਿੱਚ ਘੁੰਮਦਾ, ਅੱਜ ਉਹਨਾਂ ਪੇਟ ਅਧਈ ਹੈ ਪਰ ਉਹਦਾ ਪੇਟ ਰੱਜਿਆ ਨਹੀਂ, ਜੇ ਪੁੱਛੀਏ ਵੀ ਮਾਲਕ ਦੇ ਦਰ ਸੀ ਤੇ ਹੁਣ ਇਹ ਜੰਗਲ ਵਿੱਚ ਕਿਵੇਂ ਚਲਾ ਗਿਆ? ਤੇ ਜਦੋਂ ਬਲਦ ਬੁੱਢਾ ਹੋ ਜਾਂਦਾ ਸੀ ਨਾ ਤੇ ਜ਼ਿਮੀਦਾਰ ਕਹਿੰਦਾ ਸੀ ਹੁਣ ਇਹਨੂੰ ਖੁਰਲੀ ਤੇ ਬੰਨਣ ਦੀ ਲੋੜ ਨਹੀਂ, ਇਹਦੇ ਗਲ ਚੋਂ ਰਸਾ ਕੱਢੋ, ਜੰਗਲ ਵੱਲ ਛੱਡ ਦਿਓ, ਆਪੇ ਚੁਣ ਕੇ ਪੇਟ ਭਰਦਾ ਰਹੇਗਾ। ਤੇ ਕਬੀਰ ਸਾਹਿਬ ਕਹਿੰਦੇ ਨੇ ਉਹਦੇ ਦੰਦ ਘੱਟ ਚੁੱਕੇ ਨੇ, ਦੰਦ ਨਿਕਲ ਚੁੱਕੇ ਨੇ, ਵਿਚਾਰਾ ਸਾਰਾ ਦਿਨ ਜ਼ਮੀਨ ਤੇ ਮੂੰਹ ਮਾਰਦਾ ਹੈ ਪਰ ਦੰਦ ਨਾ ਹੋਣ ਕਰਕੇ ਕੁਝ ਮੂੰਹ ਵਿੱਚ ਪੈਂਦਾ ਨਹੀਂ, ਤੇ ਸਾਰਾ ਦਿਨ ਬਾਕੀਆਂ ਥੱਕ ਜਾਂਦੀਆਂ ਨੇ ਪਰ ਪੇਟ ਨਹੀਂ ਉਭਰਦਾ। ਸਾਰੋ ਦਿਨ ਚ ਦੌਲਤ ਬਨ ਮਈਆ, ਅਜੂ ਨਾ ਪੇਟ ਅਘਈਆ ਹੈ, ਅੰਦਰ ਰੱਜਦਾ ਨਹੀਂ। ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮਨਾ ਦੇ ਕਿਤੇ ਇਹ ਦਿਨ ਫਿਰ ਨਾ ਵੇਖਣੇ ਪੈ ਜਾਣ। ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਂ ਤਨ। ਉਹ ਸਰੀਰ ਇਹ ਕੂਕਰ ਤੇ ਸੂਰ ਦੀ ਤਰ੍ਹਾਂ। ਸਤਿਗੁਰੂ ਨੇ ਬਾਣੀ ਵਿੱਚ ਨਾ ਉਦਾਹਰਨਾਂ ਦਿੱਤੀਆਂ। ਕਬੀਰ ਸਾਹਿਬ ਦੇ ਦੋ ਸ਼ਲੋਕ ਹੁੰਦੇ ਨੇ, ਇੱਕ ਸ਼ਲੋਕ ਨੰਬਰ 143 ਹੈ ਤੇ ਸ਼ਲੋਕ ਨੰਬਰ 52 ਹੈ। ਉਦਾਹਰਨ ਉਹਨਾਂ ਨੇ ਕੂਕਰ ਤੇ ਸੂਰ ਦੀ ਦਿੱਤੀ, ਉਹਨਾਂ ਤੇ ਇੱਥੋਂ ਤੱਕ ਕਹਿ ਦਿੱਤਾ। ਕਹਿਣ ਲੱਗੇ ਕੀ ਕਿ ਗੁਰੂ ਤੇਗ ਬਹਾਦਰ ਜੀ ਨੇ ਸੂਰ ਦੇ ਤਨ ਨਾਲ ਤੁਲਨਾ ਦਿੱਤੀ, ਪਰ ਕਹਿੰਦੇ ਕਈ ਵਾਰੀ ਬੰਦੇ ਨਾਲੋਂ ਸੂਰ ਵੀ ਚੰਗੇ ਕੰਮ ਕਰ ਜਾਂਦਾ। ਬਾਣੀ ਦਾ ਪ੍ਰਮਾਣ ਹੈ। ਸ਼ਾਇਦ ਕਹਿੰਦੇ ਸੂਰ ਪਿੰਡ ਵਿੱਚ ਰਹਿੰਦਾ ਹੈ, ਅਸੀਂ ਤੱਕਦੇ ਹਾਂ ਗਲੀਆਂ ਵਿੱਚ ਗੰਦਗੀ ਉਹ ਸਾਫ਼ ਕਰਦਾ ਹੈ। ਹਜ਼ੂਰ ਕਹਿੰਦੇ ਨੇ ਬੰਦਾ ਜਿਹੜਾ ਉਹ 84 ਦਾ ਸਰਦਾਰ ਬਣ ਕੇ ਵੀ ਸਮਾਜ ਵਿੱਚ ਕਈ ਵਾਰੀ ਗੰਦ ਪਾਉਂਦਾ ਹੈ, ਪਰ ਸੂਰ ਇਹੋ ਜਿਹਾ ਉਹ ਲੋਕਾਂ ਦੇ ਪਏ ਹੋਏ ਗੰਦ ਨੂੰ ਸਮੇਟ ਦਿੰਦਾ ਹੈ। ਤੇ ਜਦੋਂ ਉਹ ਕਿਤੇ ਸੂਰ ਗਲੀ ਵਿੱਚ ਨਾ ਲੰਘੇ ਤੇ ਲੋਕ ਕਹਿ ਦਿੰਦੇ ਨੇ ਅੱਜ ਸੂਰ ਨਹੀਂ ਨਿਕਲੇ ਤੇ ਗੰਦਗੀ ਸਾਫ਼ ਨਹੀਂ ਹੋਈ। ਕਹਿਣ ਲੱਗੇ ਉਹ ਸਾਖਤ ਬੰਦਿਆ, ਤੂੰ ਸਮਾਜ ਵਿੱਚ ਗੰਦ ਪਾਉਣਾ, ਤੇਰੀ ਮੌਤ ਤੋਂ ਬਾਅਦ ਕਿਸੇ ਨੇ ਨਾਂ ਨਹੀਂ ਲੈਣਾ, ਪਰ ਤੇਰੇ ਨਾਲੋਂ ਤਾਂ ਸੂਰ ਚੰਗਾ ਜਿਹੜਾ ਗੰਦ ਨੂੰ ਸਮੇਟਦਾ, ਜਿਹਨੂੰ ਲੋਕੀ ਯਾਦ ਤਾਂ ਕਰਦੇ ਨੇ। ਸਾਹਿਬ ਨੇ ਇੱਕ ਪ੍ਰਮਾਣ ਦਿੱਤਾ, ਕਹਿਣ ਲੱਗੇ ਕਬੀਰ ਸਾਖਤ ਤੇ ਸੂਕਰ ਭਲਾ, ਆਛਾ ਰੱਖ ਹੈ ਗਾਓਂ, ਵਾਹਿਗੁਰੂ ਰੱਖ ਹੈ ਆਛਾ ਗਾਓਂ। ਸਾਖਤ ਬੱਪੜਾ ਮਰ ਗਿਆ, ਉਹ ਸਾਖਤ ਬੱਪੜਾ ਮਰ ਗਿਆ, ਕੋਈ ਨਾ ਲੈ ਹੈ ਨਾਉ। ਸਾਹਿਬ ਅੱਜ ਕਹਿ ਰਹੇ ਨੇ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਭਾਏ ਤਨ। ਫਿਰ ਗੁਰੂ ਤੇਗ ਬਹਾਦਰ ਜੀ ਸਾਨੂੰ ਡਰ ਲੱਗਦਾ ਹੈ, ਫਿਰ ਕਿਰਪਾ ਕਰਕੇ ਦੱਸੋ ਭਗਤੀ ਕਿਵੇਂ ਕਰੀਏ। ਕਹਿਣ ਲੱਗੇ ਫਿਰ ਯਾਦ ਰੱਖ ਕਿ ਜਿਵੇਂ ਸਵਾਮੀ ਕੋ ਗ੍ਰਿਹ ਜਿਉਂ ਸਦਾ, ਸਵਾਮੀ ਦਰ ਤੇ ਮਾਲਕ, ਜਿਵੇਂ ਮਾਲਕ ਦੇ ਘਰ ਨੂੰ ਗ੍ਰਹਿ ਦਰ ਤੇ ਘਰ, ਸਵਾਨ ਤਜਤ ਨੇ ਨਿਤ। ਹੁਣ ਕੁੱਤੇ ਦੀ ਉਦਾਹਰਨ ਬਦਲ ਗਈ, ਧਿਆਨ ਰੱਖਣਾ ਸਵਾਮੀ ਕੋ ਗ੍ਰਿਹ ਜਿਉਂ ਸਦਾ, ਸਵਾਨ ਤਜਤ ਨੇ ਨਿਤ। ਜਿਵੇਂ ਮਾਲਕ ਕੁੱਤੇ ਕੁੱਤੇ ਨੂੰ ਆਪਣੇ ਘਰ ਵਿੱਚ ਰੱਖਦਾ ਹੈ ਤੇ ਕੁੱਤਾ ਕਦੀ ਮਾਲਕ ਦੇ ਦਰ ਨੂੰ ਨਹੀਂ ਛੱਡਦਾ। ਨਾਨਕ ਇਹ ਵਿਦਹਾਰ ਭਜੋ ਇੱਕ ਮਨ ਹੋਏ ਇੱਕ ਸਿੱਖ, ਉਸੇ ਤਰ੍ਹਾਂ ਤੂੰ ਵਫ਼ਾਦਾਰ ਬਣ ਕੇ ਆਪਣੇ ਮਾਲਕ ਦੇ ਦਰ ਤੇ ਬਹਿ ਜਾ। ਸਾਧ ਸੰਗਤ ਕਈ ਵਾਰੀ ਨਾ ਹਜ਼ੂਰ ਦੀ ਬਾਣੀ ਪੜ੍ਹਦੇ ਹਾਂ, ਜਦੋਂ ਮਨ ਨੂੰ ਨਾਲ ਲੈ ਕੇ ਤੁਰੀਏ, ਵੱਖ ਨਾ ਕਰੀਏ ਬਾਣੀ ਤੋਂ। ਕੋਈ ਵੀ ਬਾਣੀ ਦਾ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ ਨਾ, ਗੁਰਮੁਖ ਪਿਆਰੇ ਭਾਈ ਵੀਰ ਸਿੰਘ ਇਸ ਗੱਲ ਕਹਿੰਦੇ ਸਨ, ਕਹਿੰਦੇ ਨੇ ਜਦੋਂ ਤੂੰ ਸ਼ਬਦ ਪੜ੍ਹੇ ਨਾ ਨਿਮਰਤਾ ਵਾਲੇ, ਜਿਵੇਂ ਹਜ਼ੂਰ ਦੇ ਅਸੀਂ ਬਚਨ ਪੜ੍ਹਦੇ ਹਾਂ, ਹਮ ਮੈਲੇ ਤੁਮ ਉਜਲ ਕਰਤੇ, ਜਾਂ ਪੜ੍ਹੇ ਕਾਮੀ ਕ੍ਰੋਧੀ ਚਾਤਰੀ ਬਾਜੀ ਗਰ ਬੇਕਾਮ, ਜਾਂ ਭਾਈ ਸਾਹਿਬ ਦੇ ਬਚਨ ਪੜ੍ਹੇ ਹੋਂ ਅਪਰਾਧੀ ਗੁਨਾਹਗਾਰ, ਇਸ ਗੱਲ ਪੜ੍ਹ ਕੇ ਚੇਤੇ ਰੱਖੀ ਵੀ ਇਹ ਤੇਰੇ ਗੁਰੂ ਨੇ ਤੈਨੂੰ ਹੀ ਕਿਹਾ ਹੈ ਕਿ ਇਹ ਮੇਰੇ ਵਿੱਚ ਔਗਣ ਨੇ। ਜਦੋਂ ਤੂੰ ਇੰਨੇ ਕੁ ਸ਼ਬਦ ਪੜ੍ਹ ਕੇ ਮਨ ਵਿੱਚ ਝਾਤੀ ਮਾਰੇਗਾ ਨਾ, ਸਤਿਗੁਰੂ ਤੂੰ ਨਿਰਵੈਰ ਹੈ, ਤੂੰ ਨਿਰਮਲ ਹੈ, ਤੇਰੇ ਵਿੱਚ ਤਾਂ ਕੋਈ ਦੋਸ਼ ਨਹੀਂ, ਪਰ ਜਿੰਨੇ ਤੂੰ ਔਗਣ ਗਿਣਾਏ ਨੇ ਸਾਰੇ ਔਗਣ ਮੇਰੇ ਵਿੱਚ ਹੀ, ਫਿਰ ਦੇਖੋ ਮਨ ਕਿਉਂ ਨਹੀਂ ਚੁੱਕੇਗਾ। ਖੈਰ ਮੈਂ ਅਰਜ਼ ਕਰ ਰਿਹਾ, ਸਾਹਿਬ ਨੇ ਕਿਹਾ, ਕਹਿਣ ਲੱਗੇ ਇਸ ਤਰ੍ਹਾਂ ਭਗਤੀ ਕਰ ਜਿਵੇਂ ਮਾਲਕ ਦੇ ਦਰ ਤੇ ਕੁੱਤਾ ਬੈਠਾ। ਕਦੀ ਬਾਬਾ ਕਬੀਰ ਸਾਹਿਬ ਦਾ ਬਚਨ ਪੜ੍ਹੋ ਖਾਂ, ਇੱਕ ਪਾਸੇ ਤਾਂ ਕਹਿੰਦੇ ਨੇ ਰਾਮ ਕਬੀਰਾ ਏਕ ਪੈ ਹੈ ਕੋ ਨਾ ਸਕੈ ਪਛਾਨੀ, ਤੇ ਦੂਜੇ ਪਾਸੇ ਕਹਿਣ ਲੱਗੇ ਕਬੀਰ ਸਾਹਿਬ ਤੇਰੇ ਵਿੱਚ ਤੇ ਰੱਬ ਵਿੱਚ ਅੰਤਰ ਨਹੀਂ। ਫਿਰ ਕਹਿਣ ਲੱਗੇ ਮੈਂ ਹਉਮੈ ਵਿੱਚ ਨਹੀਂ ਕਹਿੰਦਾ, ਅਸਲ ਵਿੱਚ ਰੱਬ ਬੜਾ ਵਾਹਿਗੁਰੂ ਬੜਾ ਬੇਅੰਤੇ, ਕਬੀਰ ਤਾਂ ਆਪਣੇ ਮਾਲਕ ਦੇ ਦਰ ਦਾ ਕੁੱਤਾ ਹੈ। ਕਹਿੰਦੇ ਮੇਰੇ ਮਾਲਕ ਨੇ ਆਪਣੇ ਹੁਕਮ ਦਾ ਪਟਾ ਮੇਰੇ ਗਲ ਵਿੱਚ ਪਾਇਆ ਹੈ, ਤੇ ਜਿੱਧਰ ਮੈਨੂੰ ਖਿੱਚ ਕੇ ਲਿਜਾਂਦਾ ਮੈਂ ਤਾਂ ਉੱਧਰ ਤੁਰਨਾ ਵਾਂ। ਉਹਨਾਂ ਨੇ ਜਦੋਂ ਇਸ ਭਗਤੀ ਦੀ ਮਿਸਾਲ ਦਿੱਤੀ ਕਿ ਸਵਾਮੀ ਕੋ ਗ੍ਰਿਹ ਜੋ ਸਦਾ ਸਵਾਨ ਤਖਤ ਨੇ ਨਿਤ, ਕਹਿਣ ਲੱਗੇ ਕਬੀਰ ਕੂਕਰ ਰਾਮ ਕੋ ਮੁੱਤੀਆਂ ਮੇਰੋ ਨਾਓ, ਮੇਰਾ ਨਾਮ ਮੋਤੀ ਏ, ਗਲੇ ਹਮਾਰੇ ਜੇਵਰੀ ਜੇ ਠੀਕ ਹੈ ਤੈਂ ਜਾਊਂ। ਭਾਈ ਸਾਹਿਬ ਭਾਈ ਨੰਦ ਲਾਲ ਜਿਹੜੇ ਮਹਾਨ ਵਿਦਵਾਨ ਨੇ, ਭਾਈ ਨੰਦ ਲਾਲ ਦੀ ਰਚਨਾ ਪੜ੍ਹਨੇ ਆ ਨਾ ਤੇ ਉਹਨਾਂ ਦੀ ਬਾਣੀ ਕਮਾਲ ਦੇ ਬਚਨ ਨੇ। ਉਹ ਜਦੋਂ ਕਲਗੀ ਵਾਲੇ ਦੀ ਮਹਿਮਾ ਕਰਦੇ ਨੇ, ਉਹਨਾਂ ਦੀ ਇੱਕ ਗਜ਼ਲ ਦਾ ਮੈਂ ਸ਼ੇਰ ਪੜ੍ਹਿਆ ਤੇ ਉਹਨਾਂ ਨੇ ਬਚਨ ਕੀਤਾ ਕਿ ਮੈਨੇ ਗੁਰੂ ਗੋਬਿੰਦ ਸਿੰਘ ਤੂੰ ਜਿਹੜੇ ਵੀ ਲਿਬਾਸ ਵਿੱਚ ਆਵੇਗਾ ਨਾ, ਨੰਦ ਲਾਲ ਤੈਨੂੰ ਪਹਿਚਾਣ ਲਵੇਗਾ। ਕਿੰਨਾ ਸ਼ਰਧਾ ਨਾਲ ਭੱਜਿਆ ਭਿਜਾਏ, ਕਹਿੰਦਾ ਜੇ ਤੂੰ ਸੂਫੀਆਂ ਵਾਲਾ ਲਿਬਾਸ ਬਣਾ ਕੇ ਆਵੇ ਮੈਂ ਪਹਿਚਾਣ ਲਾਂਗਾ ਮੇਰਾ ਗੁਰੂ ਗੋਬਿੰਦ ਸਿੰਘ। ਜੇ ਤੂੰ ਸ਼ਰਾਈ ਬਣ ਗਏ, ਸ਼ਰ੍ਹਾਂ ਦਾ ਪਾਬੰਦ ਰਹੇ ਮੈਂ ਤਾਂ ਵੀ ਤੈਨੂੰ ਪਹਿਚਾਣ ਲਾਂਗਾ ਮੇਰਾ ਗੁਰੂ ਏ। ਤੇ ਜੇ ਤੂੰ ਮਸਤਾਨਾ ਫਕੀਰ ਬਣ ਕੇ ਆਵੇ ਤੇ ਨੰਦ ਲਾਲ ਦੀ ਅੱਖ ਤਾਂ ਵੀ ਤੈਨੂੰ ਪਹਿਚਾਣ ਲਏ। ਉਹਨਾਂ ਦਾ ਇੱਕ ਬਚਨ ਹੁੰਦਾ ਕਹਿੰਦੇ ਨੇ ਗਾਹੇ ਸੂਫੀ ਗਾਹੇ ਜਾਹਦ ਗਾਹੇ ਕਲੰਦਰ ਮੇਸ਼ ਵੱਧ। ਜੇ ਤੂੰ ਸੂਫੀ ਬਣ ਜਾਏ ਸ਼ਰਈ ਬਣ ਜਾਏ ਤੇ ਮਸਤਾਨਾ ਫਕੀਰ ਬਣ ਜਾਏ ਰੰਗ ਆਏ ਮੁਖਤਲਿਫ ਮੁਖਤਲਿਫ ਦਰ ਤੇ ਵੱਖ ਵੱਖ ਰੰਗਾਂ ਵਿੱਚ ਆ ਜਾਏ। ਕਹਿਣ ਲੱਗੇ ਇਹ ਮੇਰੇ ਮਾਲਕ ਇਹ ਮੇਰੇ ਛਲੀਏ ਸੱਜਣ ਤੂੰ ਤਾਂ ਛਲਣ ਦੀ ਕੋਸ਼ਿਸ਼ ਕਰਨਾ ਪਰ ਨਹੀਂ ਮੈਂ ਛਲੇ ਜਾਣਾ ਕਿਉਂਕਿ ਨੰਦ ਲਾਲ ਨੂੰ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਦੂਜਾ ਦਿੱਖ ਨਹੀਂ ਕੋਈ। ਗਾਏ ਸੂਫੀ ਗਾਏ ਜ਼ਾਹਿਦ ਗਾਏ ਕਲੰਦਰ ਮੇਸ਼ ਵੱਧ ਰੰਗ ਆਏ ਮੁਖਤਲਿਫ ਦਰਦ ਬੁੱਟੇ ਅਯਾਰ ਮਾਂ ਇਹ ਮੇਰੇ ਮਿੱਤਰ ਇਹ ਮੇਰੇ ਦੋਸਤ ਤੇਰੀ ਤਸਵੀਰ ਨੂੰ ਮੈਂ ਪਹਿਚਾਣ ਲਾਂ। ਉਹਨਾਂ ਨੇ ਬੜੇ ਕਮਾਲ ਦੀ ਉਦਾਹਰਨ ਦਿੱਤੀ। ਉਹਨਾਂ ਦੀ ਜੀਵਨੀ ਵਿੱਚ ਵੀ ਇੱਕ ਘਟਨਾ ਹੁੰਦੀ ਹੈ। ਭਾਈ ਨੰਦ ਲਾਲ ਮਹਾਨ ਵਿਦਵਾਨ ਹੈ, ਕਿੰਨਾ ਮਾਣ ਮਿਲਿਆ ਭਾਈ ਨੰਦ ਲਾਲ ਤੈਨੂੰ। ਕਈ ਸਿੱਖ ਐਸੇ ਨੇ ਜਿਨ੍ਹਾਂ ਨੂੰ ਸਤਿਗੁਰੂ ਦੇ ਦਰ ਤੇ ਗੁਰੂ ਬਰਾਬਰ ਪਦਵੀ ਮਿਲੀ ਜੇ। ਹੁਣ ਹਰਿਮੰਦਰ ਸਾਹਿਬ ਕੀਰਤਨ ਹੁੰਦਾ ਹੈ ਨਾ, ਤੇ ਜਿਹੜੇ ਗੁਰਮੁਖਾਂ ਨੂੰ ਗੁਰਮਤ ਦੀ ਮਰਿਆਦਾ ਦਾ ਪਤਾ ਹੈ। ਅੱਜ ਗੱਲ ਵੱਖਰੀ ਕਿ ਅਸੀਂ ਮਰਿਆਦਾ ਨੂੰ ਉਲੰਘ ਕੇ ਕਈ ਵਾਰੀ ਆਪਣੀਆਂ ਮਨ ਮਰਜ਼ੀਆਂ ਕਰ ਜਾਂਦੇ ਹਾਂ। ਹਰਿਮੰਦਰ ਸਾਹਿਬ ਅੰਦਰ ਜਾਓ, ਉੱਥੇ ਇੱਕ ਮਰਿਆਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਹੁੰਦਾ ਹੈ, ਭਾਈ ਗੁਰਦਾਸ ਦੀਆਂ ਵਾਰਾਂ ਦਾ ਕੀਰਤਨ ਹੁੰਦਾ ਹੈ, ਤੇ ਭਾਈ ਸਾਹਿਬ ਭਾਈ ਨੰਦ ਲਾਲ ਦੀਆਂ ਗਜ਼ਲਾਂ ਦਾ ਭਾਈ ਨੰਦ ਲਾਲ ਜੀ ਬਾਣੀ ਦਾ ਕੀਰਤਨ ਹੁੰਦਾ ਹੈ, ਤੇ ਜਾਂ ਦਸਮ ਗ੍ਰੰਥ ਦੀ ਬਾਣੀ ਦਾ ਕੀਰਤਨ ਹੁੰਦਾ। ਇਸ ਤੋਂ ਇਲਾਵਾ ਹਰਿਮੰਦਰ ਸਾਹਿਬ ਵਿੱਚ ਕੋਈ ਹੋਰ ਤੁਕ ਪੜ੍ਹੀ ਨਹੀਂ ਜਾ ਸਕਦੀ। ਗੁਰਮਤ ਦਾ ਇੰਨਾ ਉੱਥੇ ਤਾਂ ਗੁਰੂ ਕਿਰਪਾ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਵੀ ਉਹ ਕਿਹੜੀ ਆਇਤ ਸੀ ਜਿਸ ਆਇਤ ਦੇ ਅਰਥ ਭਾਈ ਨੰਦ ਲਾਲ ਨੇ ਕੀਤੇ। ਅਜੇ ਤੀਕਰਾ ਸਮਝ ਨਹੀਂ ਪਈ, ਲੱਭਾ ਨਹੀਂ। ਜੇ ਕਿਸੇ ਨੂੰ ਲੱਭੇ ਤੇ ਜ਼ਰੂਰ ਦੱਸਿਓ ਕਿ ਉਹ ਕਿਹੜੀ ਆਇਤ ਸੀ ਜਿਹਦੇ ਅਰਥ ਭਾਈ ਨੰਦ ਲਾਲ ਨੇ ਕੀਤੇ। ਪਰ ਕਈ ਵਾਰੀ ਗੁਣ ਵੀ ਬੰਦੇ ਦੀ ਮੌਤ ਲੈ ਆਉਂਦਾ ਜੇ, ਧਿਆਨ ਰੱਖਣਾ ਉਹਦਾ ਗੁਣ ਵੀ ਉਹਦਾ ਦੁਸ਼ਮਣ ਬਣ ਜਾਂਦਾ ਹੈ। ਵਿਦਵਾਨ ਹੈ ਤੇ ਜਦੋਂ ਦੇਖਿਆ ਕਿ ਇਹ ਹਿੰਦੂ ਹੈ, ਇੱਥੋਂ ਤੱਕ ਭਾਈ ਸਾਹਿਬ ਨੇ ਸੰਖੀ ਪਾਣੀ ਪ੍ਰਵਾਨ ਨਹੀਂ ਸੀ ਕੀਤੀ। ਭਾਈ ਸਾਹਿਬ ਭਾਈ ਨੰਦ ਲਾਲ ਸਿੱਖੀ ਵੱਲ ਕਿਵੇਂ ਜੁੜੇ ਸਨ? ਇਹਨਾਂ ਦੀ ਘਰਵਾਲੀ ਇੰਨੀ ਕੁ ਗੁਰੂ ਪ੍ਰੇਮਣ ਸੀ, ਇੰਨੀ ਕੁ ਬਾਣੀ ਵਿੱਚ ਰੰਗੀ ਸੀ। ਜਦੋਂ ਅੰਮ੍ਰਿਤ ਵੇਲੇ ਬਾਣੀ ਪੜ੍ਹਦੀ ਸੀ ਤੇ ਭਾਈ ਨੰਦ ਲਾਲ ਨੂੰ ਮੰਜਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸੂਲਾਂ ਦੀ ਸੇਜ ਹੋ। ਉਹ ਬਾਣੀ ਪੜ੍ਹਦੀ ਸੀ, ਕੋਲ ਬਹਿੰਦਾ ਸੀ, ਉਹਨੂੰ ਲਾਗ ਲੱਗ ਗਈ। ਖੈਰ ਮੈਂ ਇਸ ਸ਼ਬਦ ਵੱਲ ਆਵਾਂ, ਇਸ ਤਰ੍ਹਾਂ ਬਹਿ ਜਾ ਗੁਰੂ ਦੇ ਦਰ ਤੇ ਜਿਵੇਂ ਗੁਰੂ ਦਰ ਤੇ ਕੁੱਤਾ ਬੈਠਾ। ਭਾਈ ਨੰਦ ਲਾਲ ਦਿੱਲੀ ਤੋਂ ਤੁਰਿਆ ਆਗਰੇ ਪਹੁੰਚਿਆ ਤੇ ਕਿਸੇ ਕਿਹਾ ਨੰਦ ਲਾਲ ਇੱਥੇ ਇੱਕੋ ਹੀ ਆ, ਜੇ ਤੈਨੂੰ ਬਚਾ ਸਕਦਾ ਹੈ ਔਰੰਗਜ਼ੇਬ ਦੀ ਇਸ ਭੈੜੀ ਨਜ਼ਰ ਤੋਂ ਤੇ ਕੇਵਲ ਆਨੰਦਪੁਰ ਦੀ ਧਰਤੀ ਆ। ਤੇ ਚੇਤੇ ਰੱਖਿਓ ਜਦੋਂ ਵੀ ਲੋਕਾਂ ਨੂੰ ਮੁਸੀਬਤ ਪੈਂਦੀ ਹੈ ਉਦੋਂ ਆਨੰਦਪੁਰ ਤੋਂ ਬਿਨਾਂ ਇਹਨਾਂ ਨੂੰ ਕਿਸੇ ਨੇ ਆਸਰਾ ਦਿੱਤਾ ਵੀ ਨਹੀਂ। ਭਾਈ ਨੰਦ ਲਾਲ ਜੀ ਤੁਰੇ ਨੇ, ਜਿਹੜਾ ਭਾਈ ਨੰਦ ਲਾਲ ਗਾ ਰਿਹਾ ਹੈ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਬੇ ਆਸਰਿਆਂ ਦਾ ਯਾਰ ਹੈ ਗੁਰੂ ਗੋਬਿੰਦ ਸਿੰਘ। ਆਨੰਦਪੁਰ ਦੀ ਧਰਤੀ ਤੇ ਪਹੁੰਚ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਮਸਕਾਰ ਕੀਤੀ। ਮਨ ਵਿੱਚ ਸੋਚਿਆ ਗੁਰੂ ਗੋਬਿੰਦ ਸਿੰਘ ਕਹਿਣਗੇ ਬੜਾ ਮਹਾਨ ਵਿਦਵਾਨ ਆਇਆ, ਇਹਨੂੰ ਜੀ ਆਇਆ ਕਹਿਣਗੇ, ਇਹਨੂੰ ਅਦਬ ਦੇਣਗੇ, ਪਰ ਮੇਰਾ ਦਾਤਾ ਦੇਖਦਾ ਹੈ ਭਗਤੀ ਵਿੱਚ ਗੁਰੂ ਦੇ, ਇਹਦਾ ਅੰਦਰ ਅਜੇ ਹੋਰ ਧਰਨ ਵਾਲਾ ਹੈ। ਸਾਹਿਬ ਨੂੰ ਨਮਸਕਾਰ ਕੀਤੀ, ਹਜ਼ੂਰ ਨੇ ਧਿਆਨ ਨਹੀਂ ਦਿੱਤਾ ਤੇ ਨੰਦ ਲਾਲ ਸੋਚਦਾ ਇੰਨਾ ਬੇਪਰਵਾਹ ਗੁਰੂ, ਇੰਨਾ ਬੇਮੁਥਾਜ ਗੁਰੂ। ਚੇਤੇ ਰੱਖਿਓ ਜਦੋਂ ਹਉਮੈ ਵਾਲੀ ਬਿਰਤੀ ਨਾਲ ਕੋਈ ਆਉਂਦਾ ਹੈ ਉਦੋਂ ਗੁਰੂ ਵਰਗਾ ਬੇਪਰਵਾਹ ਕੋਈ ਨਹੀਂ, ਤੇ ਜਦੋਂ ਪ੍ਰੇਮ ਵਾਲੀ ਭਾਵਨਾ ਨਾਲ ਆਉਂਦਾ ਹੈ ਉਦੋਂ ਗੁਰੂ ਵੀ ਨੰਗੇ ਚਰਨ ਅੱਗੇ ਲੈਣ ਚਲਾ ਜਾਂਦਾ। ਬੇਪਰਵਾਹ ਤੇ ਬੇਮੁਥਾਜ ਹੈ ਮੇਰਾ ਗੁਰੂ ਗੋਬਿੰਦ ਸਿੰਘ, ਉਹਨੂੰ ਕਿਸੇ ਦੀ ਮੁਥਾਜੀ ਨਹੀਂ। ਨੰਦ ਲਾਲ ਸੋਚਦਾ ਹੈ ਮੈਂ ਵਿਦਵਾਨ, ਜਿੱਥੇ ਜਾਣਾ ਲੋਕ ਅਦਬ ਕਰਦੇ ਨੇ, ਅੱਜ ਸੰਗਤ ਕਰਦਾ ਹੈ, ਕੀਰਤਨ ਸੁਣਦਾ ਹੈ, ਲੰਗਰ ਵਿੱਚ ਪ੍ਰਸ਼ਾਦਾ ਸਕਦਾ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਅਜੇ ਬੁਲਾਇਆ ਨਹੀਂ। ਤੇ ਸਿੱਖ ਵਿਦਵਾਨਾਂ ਨੇ ਉਹਦੀ ਬਾਣੀ ਨੂੰ ਇੱਕ ਉਦਾਹਰਣ ਦੇ ਕੇ, ਮੈਂ ਸਿਰਫ ਉਹਦੀ ਬਾਣੀ ਦੀ ਉਦਾਹਰਣ ਨੂੰ ਆਪਣੇ ਢੰਗ ਨਾਲ ਅਰਜ਼ ਕਰਨੀ ਚਾਹੁੰਦਾ ਕਿ ਮੈਨੂੰ ਅੱਜ ਭਾਈ ਨੰਦ ਲਾਲ ਦੇ ਮਨ ਵਿੱਚ ਇੰਨਾ ਬੈਰਾਗ ਆਇਆ, ਮਨਾ ਤੂੰ ਦਿੱਲੀ ਤੋਂ ਤੁਰਿਆ ਆਨੰਦਪੁਰ ਪਹੁੰਚਿਆ, ਬੜੀ ਇੱਜ਼ਤ ਖੱਟੀ ਆ ਤੂੰ ਮੁਗਲ ਦਰਬਾਰ ਵਿੱਚ ਸਵਾਰ ਤਾਂ ਹੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਤੈਨੂੰ ਭਰਵੀਂ ਨਜ਼ਰ ਨਾਲ ਦੇਖ ਲਵੇ, ਜੇ ਪ੍ਰੀਤਮ ਤੈਨੂੰ ਗਲੇ ਨਾਲ ਲਾ ਲਵੇ। ਕਹਿੰਦੇ ਭਾਈ ਨੰਦ ਲਾਲ ਜਦੋਂ ਸਾਹਮਣੇ ਜਾਣਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਜ਼ਰ ਦੂਜੇ ਪਾਸੇ ਕਰ ਲਈ, ਇਹਨੇ ਫਿਰ ਸਾਹਮਣੇ ਖਲੋਣਾ ਸਾਹਿਬ ਨੇ ਦੂਜੇ ਪਾਸੇ ਨਜ਼ਰ ਕਰ ਲੈਣੀ, ਅੱਜ ਰਾਤ ਲੰਗਰ ਨਹੀਂ ਛਕਿਆ। ਕੀ ਦੇਖਦਾ ਸਾਹਿਬ ਇਹਨੂੰ ਸ਼ਾਮ ਨੂੰ ਆਨੰਦਗੜ੍ਹ ਦੇ ਕਿਲੇ ਦੀ ਛੱਤ ਉੱਪਰ ਆਉਂਦੇ ਨੇ ਤੇ ਥੱਲੇ ਇੱਕ ਖੱਡ ਸੀ ਖਾਈ ਸੀ ਤੇ ਲੰਗਰ ਦਾ ਲੈ ਕੇ ਇੱਕ ਪ੍ਰਸ਼ਾਦਾ ਉਹਦੇ ਟੁਕੜੇ ਕਰਨੇ ਤੇ ਥੱਲੇ ਜਾ ਕੇ ਉਹਨਾਂ ਨੇ ਦੀਵਾਰ ਦੇ ਨਾਲ ਥੱਲੇ ਸੱਜਣੇ ਤੇ ਥੱਲੇ ਇੱਕ ਕਾਲੇ ਰੰਗ ਦਾ ਕੁੱਤਾ ਹੁੰਦਾ ਹੈ ਤੇ ਜਿਹੜਾ ਸਾਹਿਬ ਦੇ ਹੱਥ ਦੀਆਂ ਗੁਰਕੀਆਂ ਨੂੰ ਆਪਣੇ ਮੂੰਹ ਵਿੱਚ ਪਾਉਂਦਾ। ਸਾਹਿਬ ਦੀ ਮੌਜ ਹੈ। ਹੁਣ ਇਹ ਵੀ ਇੱਕ ਕੌਤਕ ਹੈ ਸਿੱਖ ਦੇ ਅੰਦਰ ਦੀ ਹੋਂਦੇ ਨੂੰ ਮਤਲਣ ਲਈ। ਤੇ ਨੰਦ ਲਾਲ ਅੱਜ ਪਿੱਛੇ ਪਿੱਛੇ ਤੁਰਿਆ ਜਾਂਦਾ, ਸਾਹਿਬ ਧਿਆਨ ਨਹੀਂ ਦਿੰਦੇ। ਦੇਖਿਆ ਸਤਿਗੁਰੂ ਨੇ ਟੁਕੜੇ ਕੀਤੇ ਤੇ ਸੱਟ ਦਿੱਤੇ ਥੱਲੇ, ਥੱਲੇ ਉਹ ਕੁੱਤੇ ਨੇ ਜਦੋਂ ਟੁਕੜੇ ਖਾਧੇ ਤੇ ਨੰਦ ਲਾਲ ਖੁਸ਼ੀ ਨਾਲ ਹੱਸ ਪਿਆ। ਕਹਿੰਦਾ ਮਨਾ ਇਸ ਤਰ੍ਹਾਂ ਤੇ ਨਜ਼ਰ ਨਹੀਂ ਹੋਈ, ਕੱਲ੍ਹ ਨੂੰ ਇਸ ਕੁੱਤੇ ਵਾਲੀ ਥਾਂ ਤੇ ਬਈ ਤੇ ਜਦੋਂ ਗੁਰੂ ਗੋਬਿੰਦ ਸਿੰਘ ਰੋਟੀ ਦੇ ਟੁਕੜੇ ਖੱਟੇਗਾ ਨਾ, ਉਦੋਂ ਤੇਰੇ ਉੱਤੇ ਨਜ਼ਰ ਜ਼ਰੂਰ ਹੋਵੇਗੀ। ਕਹਿੰਦੇ ਨੇ ਗੁੜ ਦੀ ਭੇਲੀ ਲਈ ਜਿਹਨੇ ਨਜ਼ਰ ਲੈਣੀ ਹੋਵੇ ਮੇਰੇ ਪ੍ਰੀਤਮ ਦੀ। ਕਹਿੰਦੇ ਨੇ ਗੁੜ ਦੀ ਭੇਲੀ ਲਈ ਉਸ ਕੁੱਤੇ ਨੂੰ ਗੁੜ ਪਾਇਆ, ਕੁੱਤਾ ਗੁੜ ਨਾਲ ਇੱਕ ਪਾਸੇ ਹੋ ਗਿਆ ਤੇ ਕਾਲੇ ਰੰਗ ਦਾ ਭੂਰਾ ਲੈ ਕੇ ਮਹਾਨ ਵਿਦਵਾਨ ਕਲਗੀ ਵਾਲੇ ਦੀ ਨਜ਼ਰ ਲੈਣ ਲਈ ਕੁੱਤੇ ਵਾਲੀ ਥਾਂ ਤੇ ਬੈਠ ਗਿਆ। ਕਹਿੰਦੇ ਨੇ ਜਦੋਂ ਭਾਈ ਨੰਦ ਲਾਲ ਬੈਠੇ ਨੇ, ਹਜ਼ੂਰ ਆਏ ਨੇ, ਰੋਟੀ ਦੇ ਟੁਕੜੇ ਕੀਤੇ, ਥੱਲੇ ਸੱਟੇ, ਅੱਜ ਨਜ਼ਰ ਗਈ ਤੇ ਤੱਕਿਆ ਨਜ਼ਰ ਭਰ ਕੇ ਤਾਂ ਅੱਜ ਕੂਕਰ ਨੇ ਕੋਈ ਮਨੁੱਖੇ ਆਵਾਜ਼ ਦਿੱਤੀ, ਭਾਈ ਦਇਆ ਸਿੰਘ ਕੌਣ ਅੱਜ ਕੁੱਤੇ ਦੀ ਥਾਂ ਮਨੁੱਖ ਨਜ਼ਰ ਆਉਂਦਾ ਹੈ ਤੇ ਜਦੋਂ ਪਕੜ ਕੇ ਲਿਆ ਕੋਈ ਆਮ ਬੰਦਾ ਨਹੀਂ, ਅੱਖਾਂ ਰੋ ਰੋ ਕੇ ਸੁਜੀਆਂ ਨੇ ਤੇ ਉਹ ਮਹਾਨ ਵਿਦਵਾਨ ਨੇ ਜਿਹਦਾ ਜਿਹਦੇ ਵਰਗਾ ਵਿਦਵਾਨ ਹਿੰਦੁਸਤਾਨ ਦਾ ਬਾਦਸ਼ਾਹ ਦੇ ਦਰਬਾਰ ਵਿੱਚ ਕੋਈ ਨਹੀਂ। ਸਾਹਿਬ ਨੇ ਨਜ਼ਰ ਭਰ ਕੇ ਦੇਖਿਆ ਤੇ ਭੁੱਬਾਂ ਨਿਕਲ ਗਈਆਂ। ਕਹਿਣ ਲੱਗੇ ਨੰਦ ਲਾਲ ਤੈਨੂੰ ਲੰਗਰ ਵਿੱਚ ਰੋਟੀ ਨਹੀਂ ਮਿਲਦੀ, ਲੰਗਰ ਵਿੱਚ ਪ੍ਰਸ਼ਾਦਾ ਨਹੀਂ ਮਿਲਦਾ, ਤੂੰ ਕੁੱਤਿਆਂ ਵਾਲੀ ਥਾਂ ਤੇ ਬੈਠ ਕੇ ਲੰਗਰ ਤੂੰ ਰੋਟੀ ਦੇ ਟੁਕੜੇ ਰੋਟੀ ਦੀਆਂ ਬੁਰਕੀਆਂ ਇਕੱਠੀਆਂ ਕਰ ਲੈ। ਕਹਿਣ ਲੱਗਾ ਸਾਈਆਂ ਲੰਗਰ ਤਾਂ ਤੇਰੇ ਦਰ ਤੇ ਬੜਾ ਮਿਲਦਾ ਹੈ ਪਰ ਅਜੇ ਤੱਕ ਉਹ ਨਜ਼ਰ ਨਹੀਂ ਸੀ ਮਿਲਦੀ ਪਈ ਜਿਹੜੀ ਨਜ਼ਰ ਤੂੰ ਇੱਕ ਕੂਕਰ ਉੱਤੇ ਕਰਨਾ ਦੇ। ਚਰਨ ਪਕੜ ਲੈ। ਸਾਹਿਬ ਕਹਿਣ ਲੱਗੇ ਇੰਨਾ ਨੀਵਾਂ ਤੇ ਭਾਈ ਸਾਹਿਬ ਨੇ ਉੱਥੇ ਕੁਝ ਬਚਨ ਕਹੇ। ਕਹਿਣ ਲੱਗੇ ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਉਹਨਾਂ ਦੀ ਬਾਣੀ ਹੈ, ਨਾਨਕ ਇਹ ਵਿਧ ਹਰ ਭਜੋ ਕਿਵੇਂ ਸਵਾਮੀ ਕੋ ਗ੍ਰਿਓ ਜੋ ਸਦਾ ਸਵਾਮ ਸਗਤ ਨੇ ਨਿਤ, ਨਾਨਕ ਇਹ ਵਿਧ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ, ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ। ਨੰਦ ਲਾਲ ਗੁਰੂ ਗੋਬਿੰਦ ਸਿੰਘ ਤੇਰੇ ਦਰ ਦਾ ਕੁੱਤਾ ਹੈ, ਉਹਨਾਂ ਦੀ ਬਾਣੀ ਹੈ, ਦਾਗੇ ਦਾਰੇ ਨਾਮ ਗੁਰੂ ਗੋਬਿੰਦ ਸਿੰਘ। ਹੁਣ ਨੰਦ ਲਾਲ ਔਰੰਗਜ਼ੇਬ ਦਾ ਨੌਕਰ ਨਹੀਂ, ਇਹ ਤੇਰੀ ਨਜ਼ਰ ਨਾਲ ਅੱਜ ਮੱਥੇ ਤੇ ਨਿਸ਼ਾਨ ਪੈ ਗਿਆ ਕਿ ਅੱਜ ਤੋਂ ਬਾਅਦ ਨੰਦ ਲਾਲ ਕੇਵਲ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਕੁੱਤਾ ਹੈ। ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗੇ ਦਾਰੇ ਨਾਮ ਗੁਰੂ ਗੋਬਿੰਦ ਸਿੰਘ। ਕਹਿਣ ਲੱਗੇ ਕਮਨਪ੍ਰੀਤ ਤੇ ਸਹਿਰਾਨ ਗੁਰੂ ਗੋਬਿੰਦ ਸਿੰਘ, ਮੈਂ ਤੇਰੇ ਕੁੱਤਿਆਂ ਨਾਲੋਂ ਵੀ ਮਾੜਾ ਵਾਂ ਪਰ ਕਿਰਪਾ ਕਰੀ ਰੇਜ਼ਾ ਕੀਨੇ ਖਾਨ ਗੁਰੂ ਗੋਬਿੰਦ ਸਿੰਘ, ਮੈਂ ਤੇਰੇ ਕੁੱਤਿਆਂ ਦੀਆਂ ਬੁਰਕੀਆਂ ਖਾਣ ਵਾਲਾ ਵਾਂ, ਜਿਵੇਂ ਉਹਨਾਂ ਨੂੰ ਆਪਣੀ ਨਜ਼ਰ ਥੱਲੇ ਰੱਖਣਾ ਨਾ ਤੇ ਨੰਦ ਲਾਲ ਤੇ ਵੀ ਮਿਹਰ ਕਰੀ। ਸਾਹਿਬ ਨੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਕਲਮ ਨਹੀਂ ਪਕੜਾਈ। ਕਹਿਣ ਲੱਗੇ ਨੰਦ ਲਾਲ ਚਲਾ ਜਾ ਲੰਗਰ ਦੇ ਭਾਂਡਿਆਂ ਵਿੱਚ ਤੇ ਸਾਰਾ ਦਿਨ ਭਾਂਡੇ ਮਾਂਜਿਆ ਕਰ, ਅੱਜ ਤੋਂ ਬਾਅਦ ਇੱਕ ਲੰਗਰ ਦੀ ਸੇਵਾ ਤੈਨੂੰ ਦਿੱਤੀ, ਅੱਜ ਤੋਂ ਬਾਅਦ ਤੂੰ ਗੁਰੂ ਦੇ ਲੰਗਰ ਦੀ ਸੇਵਾ ਕਰਨੀ ਕਰਨੀ। ਸਾਹਿਬ ਅੰਦਰ ਨੂੰ ਧਰਦੇ ਪਏ ਨੇ ਤੇ ਅੱਜ ਜਦੋਂ ਮੇਰਾ ਦਾਤਾ ਭਗਵੇਂ ਕੱਪੜੇ ਪਾ ਕੇ ਗਿਆ ਹੈ ਪਰਖਣ ਵਾਸਤੇ ਲੰਗਰਾਂ ਨੂੰ, ਕੋਈ ਕਹਿੰਦਾ ਦਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਆਨੰਦਪੁਰ ਵਿੱਚ ਕਿਸੇ ਦੇ ਘਰ ਵਿੱਚ ਚੁੱਲ੍ਹਾ ਕੋਈ ਨਹੀਂ ਸੀ ਬਲਦਾ, ਸਾਰੀ ਸੰਗਤ ਇੱਕ ਥਾਂ ਤੇ ਲੰਗਰ ਛਕਦੀ ਸੀ ਤੇ ਕਈ ਲੰਗਰ ਸਨ, ਦੁਬਦਾ ਦਵੈ ਚਾਹੀ ਨਹੀਂ ਸੀ, ਇੱਕ ਥਾਂ ਤੇ ਇੱਕ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਣਾ ਤੇ ਵਾਕਈ ਆਨੰਦ ਦੀ ਪੂਰੀ ਸੀ ਨਾ, ਅੰਦਰ ਵੀ ਆਨੰਦ ਸੀ ਬਾਹਰ ਵੀ ਆਨੰਦ ਸੀ ਗੁਰੂ ਵੀ ਆਨੰਦ ਨਾਲ ਭਰਪੂਰ ਸੀ, ਇਸੇ ਕਰਕੇ ਸਾਹਿਬ ਨੇ ਉਸ ਧਰਤੀ ਨੂੰ ਹੀ ਆਨੰਦਪੁਰ ਕਹਿ ਦਿੱਤਾ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਰਾਤ ਨੂੰ ਵਸਤਰ ਬਦਲੇ ਕਿਸੇ ਦੇ ਲੰਗਰ ਵਿੱਚ ਗਏ, ਕੋਈ ਕਹਿੰਦਾ ਅਜੇ ਠਹਿਰ ਜਾ ਰੋਟੀਆਂ ਤਿਆਰ ਨੇ, ਕੋਈ ਕਹਿੰਦਾ ਸਬਜ਼ੀ ਨਹੀਂ ਬਣੀ, ਕੋਈ ਕਹਿੰਦਾ ਦਾਲ ਨਹੀਂ ਬਣੀ, ਤੇ ਜਦੋਂ ਨੰਦ ਲਾਲ ਕੋਲ ਗਏ ਤੇ ਕਹਿਣ ਲੱਗੇ ਲੰਗਰ ਛਕਾ ਦੇ, ਉਹਦੀ ਅੱਖ ਪਹਿਚਾਣ ਗਈ, ਕਹਿਣ ਲੱਗਾ ਦਾਤਾ ਆ ਲੈ ਆਟਾ ਗੁੰਨਿਆ ਦਾਲ ਭਿੱਜੀਏ, ਜੇ ਥੋੜਾ ਸਮੇਂ ਰੁਕ ਜਾਏ ਤਾਂ ਬੜਾ ਚੰਗਾ, ਤੇ ਨਹੀਂ ਜੋ ਕੁਝ ਮੇਰੇ ਕੋਲ ਤਿਆਰ ਇਹਨੂੰ ਪ੍ਰਵਾਨ ਕਰੀ। ਸਾਹਿਬ ਨੇ ਸਵੇਰੇ ਭਰੇ ਦਰਬਾਰ ਵਿੱਚ ਕਿਹਾ, ਨੰਦ ਲਾਲ ਉਹ ਹਮਰੋ ਦਾਤਾ ਹੈ, ਨੰਦ ਲਾਲ ਤੂੰ ਸਾਡਾ ਦਾਤਾ ਹੈ। ਕਿੱਡੀ ਵੱਡੀ ਪਦਵੀ ਦੇ ਦਿੱਤੀ ਕਵੀ ਸੰਤੋਖ ਸਿੰਘ, ਨੰਦ ਲਾਲ ਉਹ ਹਮਰੋ ਦਾਤਾ, ਭਗਤਨ ਭਾਵ ਸੰਤਨ ਮਨ ਰਾਤਾ, ਤੇਰਾ ਮਨ ਭਗਤੀ ਵਿੱਚ ਰੱਜਿਆ, ਅੱਜ ਤੋਂ ਬਾਅਦ ਲੰਗਰ ਵਿੱਚੋਂ ਨਿਕਲਿਆ, ਆ ਪਕੜ ਕਲਮ ਤੇ ਰੱਬ ਨੇ ਜਿਹੜਾ ਤੈਨੂੰ ਗੁਣ ਦਿੱਤਾ ਤੂੰ ਰੱਬ ਦੇ ਗੀਤ ਲਿਖੀ ਜਾ। ਮੇਰੇ ਕਹਿਣ ਤੋਂ ਮਹਾਰਾਜ ਸਾਹਿਬ ਕਹਿ ਰਹੇ ਨੇ, ਸਵਾਮੀ ਕੋ ਗ੍ਰਿਉ ਜਿਉ ਸਦਾ, ਸਵਾਮ ਤਜਤ ਨੀ ਨਿਤ, ਨਾਨਕ ਇਹ ਵਿਦਹਾਰ ਭਜੋ, ਇੱਕ ਮਨ ਹੋਏ ਇੱਕ ਚਿੱਤ, ਤੇ ਕਿਤੇ ਸਿੱਖਾ ਤੂੰ ਮਨ ਤੋਂ ਕਹਿ, ਸ਼ਬਦਾਂ ਨਾਲ ਨਹੀਂ ਮਨ ਤੋਂ ਕਹਿ, ਹਮ ਤੂੰ ਕਰ ਤੇਰੇ ਦਰਬਾਰ, ਭੌਂਕੇ ਆ ਗਏ ਬਦਲ ਪਛਾਰ, ਕਿਤੇ ਤੂੰ ਹੀ ਕਹਿ ਦੇ ਇਸੇ ਕੂਕਰ ਹੋਂ ਬੇਗਾਨਾ, ਭੌਂਕਾ ਇਸ ਤਨ ਤਾਈ। ਸਾਹਿਬ ਕਹਿੰਦੇ ਸਵਾਮੀ ਕੋ ਕਰਿਓ ਜਿਉਂ ਸਦਾ, ਸਵਾਮ ਤਜਤਨੀ ਨਿਤ, ਨਾਨਕ ਇਹ ਵਿਦਹਾਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਭਾਈ ਗੁਰਦਾਸ ਕਹਿੰਦੇ ਨੇ ਇਸੇ ਤਰ੍ਹਾਂ ਬਹਿ ਜਾ ਕਿ ਜਿਵੇਂ ਮਾਲਕ ਦੇ ਦਰ ਤੇ ਕੁੱਤਾ ਬੈਠਾ। ਭਾਈ ਸਾਹਿਬ ਦਾ ਇੱਕ ਕਵਿਤ ਆਉਂਦਾ 434 ਨੰਬਰ, ਕਹਿੰਦੇ ਆਵਤ ਹੈ ਧੀਕ ਜਾ ਕੇ ਮੰਗਣ ਪਖਾਰੀ ਦੀ, ਦੇਖਤ ਅਧੀਨ ਹੈ ਨਿਰਾਸ਼ ਨਾ ਬਿਦਾਰ ਹੈ, ਬਹਿਕਤ ਹੈ ਜਾ ਕੇ ਦੁਆਰ ਆਸਾ ਕਾ ਬਿਦਾਰ ਸਮਾਨ, ਅੰਤ ਕਰੁਣਾ ਕੈ ਤੋਰ ਤੂਕ ਤਾਏ ਡਾਰ ਹੈ, ਪਾਇਨ ਕੀ ਪਨ ਹੀ ਰਹਿਤ ਪਰ ਹਰੀ ਪਰੀ, ਤਾਂ ਤਾਂ ਕਾਜ ਉਤ ਚਲਤ ਸਮਾਰ ਹੈ, ਛਾੜ ਹੰਕਾਰ ਛਾੜ ਹੋਏ ਗੁਰ ਮਾਰਗ ਮੈਂ। ਇਸ ਤਰ੍ਹਾਂ ਟਿਕ ਜਾ ਕਿ ਸਵਾਮੀ ਕੋ ਗ੍ਰਿਉ ਜਿਉਂ ਸਦਾ, ਸਵਾਮ ਸਜਤਨੀ ਨਿਤ, ਤੇ ਬੁੱਲਾ ਵੀ ਕਦੀ ਨਿਰਾਜ਼ ਹੋ ਕੇ ਜਿਆ ਕੇ ਅਨਾਇਤ ਛਾਤ, ਤੇ ਅੰਦਰ ਨੂੰ ਭਟਕਣਾ ਲੱਗ ਗਈ। ਕੁਝ ਕਹਿੰਦੇ ਕਰਾ ਮਾਂ ਦਿਖਾਈ ਸੀ ਖੈਰ, ਜਦੋਂ ਰੁੱਸ ਗਿਆ ਨਾ ਅਨਾਇਤ ਸ਼ਾਹ ਨੇ ਕਿਰਪਾ ਇਹਦੇ ਕੋਲੋਂ ਖਿੱਚ ਲਈ, ਇਹਦੇ ਅੰਦਰ ਪੱਤ ਝਾੜ ਆ ਗਈ, ਇਹਦਾ ਅੰਦਰ ਸੁੱਕ ਗਿਆ, ਤੇ ਫਿਰ ਮੁਰਸ਼ਦ ਨੂੰ ਖੁਸ਼ ਕਰ ਲਈ ਇਹਨੇ ਗਾਣਾ ਸਿੱਖਿਆ, ਇਹਨੇ ਨੱਚਣਾ ਸਿੱਖਿਆ, ਤੇ ਉਰਸ ਦਾ ਮੇਲਾ ਲੱਗਾ, ਅਨਾਇਤ ਸ਼ਾਹ ਵੀ ਗਿਆ ਤੇ ਬੁੱਲਾ ਵੀ ਗਿਆ। ਅੱਜ ਬੁੱਲੇ ਦੇ ਅੰਦਰ ਦਰਦ ਦੀਆਂ ਚੀਸਾਂ ਸਨ, ਰਾਤ ਨੂੰ ਸੁਰੰਗੀ ਲਈ ਤੇ ਗਾਣ ਲੱਗਾ, ਬਾਕੀ ਗਵੱਈਏ ਸਾਰੇ ਥੱਕ ਕੇ ਸੌਂ ਗਏ, ਤੇ ਬੁੱਲਾ ਅੱਧੀ ਰਾਤ ਤੋਂ ਬਾਅਦ ਤੱਕ ਗਾਉਂਦਾ ਰਿਹਾ, ਤੇ ਇਹਦੀ ਇੰਨਾ ਕੁ ਦਰਦ ਸੀ, ਤੇ ਜਾ ਕੇ ਜਦੋਂ ਗਾਏ ਤੇ ਫਿਰ ਇੱਕ ਗੱਲ ਕਹੇ, ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੇ ਤੂੰ ਉੱਤੇ। ਕਹਿਣ ਲੱਗੇ ਮਤਾ ਮਾਨ ਵੀ ਨਾ ਕਰੀ, ਮੈਂ ਰਾਤ ਜਾ ਕੇ ਮੁਰਸ਼ਦ ਅੱਗੇ ਅੱਜ ਨੱਚਣਾ ਪਿਆ, ਰਾਤ ਤਾਂ ਕੁੱਤੇ ਵੀ ਜਾਗਦੇ ਪਏ ਨੇ। ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੇ ਤੂੰ ਉੱਤੇ, ਭੌਂਕਣ ਬੰਦ ਮੂਲ ਨਾ ਹੁੰਦੇ, ਜਿਵੇਂ ਜਾ ਰੂੜੀ ਤੇ ਸੁੱਤੇ ਤੇ ਤੂੰ ਉੱਤੇ। ਕਹਿਣ ਲੱਗੇ ਡਰ ਮਾਲਕ ਆਪਣੇ ਦਾ ਡਰ ਨਾ ਛੱਡਦੇ, ਭਾਵੇਂ ਸੌ ਸੌ ਵਜਨ ਦਿੱਤੇ ਤੇ ਤੂੰ ਉੱਤੇ, ਚੱਲ ਬੁੱਲਿਆ ਉਹ ਪੀਰ ਮਿਆਮ ਨਾਲ, ਨਹੀਂ ਤਾਂ ਬਾਜੀ ਲੈ ਗਏ ਕੁੱਤੇ ਤੇ ਤੂੰ ਉੱਤੇ। ਜਦੋਂ ਇੱਡੀ ਦਰਦ ਭਰੀ ਗੱਲ ਕਹੀ, ਅਨਾਇਤ ਸ਼ਾਹ ਨੇ ਦੇਖਿਆ, ਕਹਿਣ ਲੱਗੇ ਬੁੱਲਾ, ਕਹਿਣ ਲੱਗਾ ਨਹੀਂ ਬੁੱਲਾ ਨੀ ਭੁੱਲਾ, ਮੈਂ ਭੁੱਲ ਗਿਆ ਬੜੀ ਸ਼ਬਦਾਵਲੀ ਪਿਆਰੀ। ਕਹਿਣ ਲੱਗੇ ਤੂੰ ਬੁੱਲਾ, ਕਹਿਣ ਲੱਗਾ ਨਹੀਂ ਭੁੱਲਾ, ਤੇ ਘੁੱਟ ਕੇ ਛਾਤੀ ਨਾਲ ਲਾ ਕੇ, ਮੈਨੂੰ ਜੇ ਤੂੰ ਭੁੱਲਾ ਤੇ ਮੈਂ ਤੇਰੇ ਤੇ ਦੁੱਲਾ, ਮੈਂ ਤੇਰੇ ਤੇ ਕਿਰਪਾ ਕੀਤੀ। ਬਾਬਾ ਗੁਰੂ ਤੇਜ ਬਹਾਦਰ ਜੀ ਕਹਿ ਰਹੇ ਨੇ, ਸਵਾਮੀ ਕੋ ਗ੍ਰਿਉ ਜਿਉ ਸਦਾ, ਸਵਾਮ ਤਜਤਨੀ ਨਿਤ, ਨਾਨਕ ਇਹ ਵਿਦਹਾਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇਸ ਤਰ੍ਹਾਂ ਦੇਖ ਕੇ ਅੱਗੇ ਹਜ਼ੂਰ ਨੇ ਇੱਕ ਚੇਤਾਵਨੀ ਦਿੱਤੀ, ਕਹਿਣ ਲੱਗੇ ਕੁਝ ਲੋਕ ਐਸੇ ਨੇ ਜਿਹੜੇ ਧਰਮ ਦੇ ਕਰਮ ਤਾਂ ਕਰਦੇ ਨੇ, ਪਰ ਜਿੰਨਾ ਧਰਮ ਦਾ ਕਰਮ ਕਰਦੇ ਨੇ ਨਾਲ ਨਾਲ ਪਾਣੀ ਨਾਲ ਉਹ ਪੂੰਜੀ ਵੀ ਜਾਂਦੇ ਨੇ, ਜਾਂ ਇਉਂ ਕਹਿ ਲਓ ਖੀਰ ਬਣਾ ਲੈਂਦੇ ਨੇ ਤੇ ਉੱਤੇ ਫਿਰ ਪਰਤ ਕੇ ਉਹ ਖਾ ਕੇ ਉੱਤੇ ਛਾਣ ਲੈਂਦੇ ਨੇ। ਸਾਹਿਬ ਜੀ ਕਿਵੇਂ? ਮਹਾਰਾਜ ਕਹਿਣ ਲੱਗੇ, ਤੀਰਥ ਬਰਤ ਅਰਦਾਨ ਕਰ, ਕੰਮ ਚੰਗੇ ਨੇ, ਕਈ ਤੀਰਥਾਂ 'ਤੇ ਜਾਂਦੇ ਨੇ, ਕਈ ਵਰਤ ਰੱਖਦੇ ਨੇ, ਕਈ ਦਾਨ ਕਰਦੇ ਨੇ, ਪਰ ਸਾਹਿਬ ਕਹਿੰਦੇ ਧਰਮ ਦੇ ਕੰਮ ਕਰਕੇ ਮਨ ਮੈਂ ਧਰੈ ਗੁਮਾਨ, ਇੱਥੇ ਥੋੜ੍ਹੀ ਜਿਹੀ ਧਿਆਨ ਦੇਣ ਵਾਲੀ ਗੱਲ ਹੈ। ਹੁਣ ਸਿੱਖ ਲਈ ਤੀਰਥ ਕੀ, ਵਰਤ ਕੀ, ਦਾਨ ਕੀ ਹੈ? ਸਾਹਿਬ ਤਾਂ ਬਾਣੀ ਵਿੱਚ ਕਹਿੰਦੇ ਨੇ, ਸਿੱਖ ਲਈ ਤੀਰਥ ਗੁਰ ਸਮਾਨ ਤੀਰਥ ਨਹੀਂ ਕੋਈ, ਸਿੱਖ ਲਈ ਤੀਰਥ ਗੁਰੂ ਤੋਂ ਵੱਡਾ ਕੋਈ ਨਹੀਂ। ਅਸੀਂ ਰੋਜ਼ ਇੱਕ ਸਵਈਆ ਪੜ੍ਹਦੇ ਹਾਂ ਸਾਹਿਬ ਜੀ ਦੀ ਬਾਣੀ ਅੰਦਰ, ਕਿ ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਹੋਵੈ ਗੁਰ ਨਵਨਿਤ ਦਰਿਆਓ। ਗੁਰੂ ਵਰਗਾ ਤੀਰਥ ਕੌਣ? ਜਨਮ ਹਮ ਕਾਲਕ ਤੋਂ ਮੈਂ, ਹਜ਼ੂਰ ਦੀ ਬਾਣੀ ਵਿੱਚ ਬੇਅੰਤ ਪ੍ਰਮਾਣ ਮਿਲਦੇ ਨੇ, ਸਿੱਖ ਲਈ ਤੀਰਥ ਗੁਰੂ ਏ। ਦੂਸਰਾ, ਦਾਨ ਕਿਹੜਾ, ਵਰਤ ਕਿਹੜਾ, ਰੋਟੀ ਨਹੀਂ ਛੱਡਣੀ। ਹਜ਼ੂਰ ਤਾਂ ਬਾਣੀ ਵਿੱਚ ਕਹਿੰਦੇ ਨੇ, ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜ੍ਹਾ ਖਾਇਆ, ਭਾਈ ਗੁਰਦਾਸ ਕਹਿੰਦੇ ਨੇ ਹਾਂ ਤੁਸੀਂ ਘੋਲ ਘੁਮਾਇਆ, ਥੋੜਾ ਥੋੜਾ ਸਮਾਂ ਥੋੜਾ ਹੀ ਖਾਵੇ, ਵਰਤ ਕਿਹੜਾ ਰੱਖਣਾ? ਜੇ ਰੋਕਣਾ ਚਾਹੁੰਦਾ ਨਾ ਤੇ ਅੱਜ ਸਾਰਾ ਦਿਨ ਜ਼ਬਾਨ ਦਾ ਵਰਤ ਰੱਖ ਲੈ, ਵੀ ਅੱਜ ਜ਼ਬਾਨ ਸਾਰਾ ਦਿਨ ਮੈਂ ਇੰਨਾ ਤੇਰੇ ਤੇ ਕੰਟਰੋਲ ਕਰਨਾ, ਕਿਸੇ ਦੀ ਨਿੰਦਿਆ ਨਹੀਂ ਕਰਨੀ ਭਾਵੇਂ ਦੁਸ਼ਮਣ ਵੀ ਆ ਜਾਏ। ਜੇ ਵਰਤ ਰੱਖਣੇ ਤੇ ਅੱਖਾਂ ਤੇ ਰੱਖ, ਜਿਹੜੀਆਂ ਅੱਖਾਂ ਪਰਾਇਆ ਰੂਪ ਤੱਕਦੀਆਂ ਨੇ। ਜੇ ਵਰਤ ਰੱਖਣੀ ਤੇ ਕੰਨਾਂ ਤੇ ਰੱਖ, ਜਿਹੜੀ ਨਿੰਦਿਆ ਕਰਦੇ ਨੇ। ਧਿਆਨ ਰੱਖਣਾ, ਸਾਹਿਬ ਨੇ ਜਦੋਂ ਸੂਤਕ ਪਾਤਕ ਦੀ ਗੱਲ ਕੀਤੀ, ਮੈਂ ਇੱਕ ਦਿਨ ਅਰਜ਼ ਕੀਤੀ, ਇਹੀ ਕਿਹਾ ਸੀ। ਕਹਿਣ ਲੱਗੇ ਅੱਖੀ ਸੂਤਕ ਵੇਖਣਾ, ਪਰਤਰਿਆ ਪਰਤਨ ਰੂਪ, ਅਸੀਂ ਪੜ੍ਹਨੇ ਹਨ, ਮਨ ਕਾ ਸੇ ਸੂਤਕ ਲੋਭ ਹੈ ਦੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤਰਿਆ ਪਰਤਨ ਰੂਪ। ਜੇ ਤੂੰ ਵਰਤ ਰੱਖਣਾ ਤੇ ਸਾਹਿਬ ਸਿੰਘ ਨੇ ਕੰਮ ਕਰ ਲਿਆ, ਮਿਥਿਆ ਨਾ ਹੀ ਰੱਖਣਾ ਪਰਤ, ਮਨ ਮੈਂ ਪ੍ਰੀਤ ਨੰਜਨ ਦਰਸ, ਪਰਤਰਿਆ ਰੂਪ ਨਾ ਦੇਖੈ ਨੇਤਰ। ਕਹਿਣ ਲੱਗੇ ਇਹਨਾਂ ਤੇ ਵਰਤ ਰੱਖ, ਇਹਨਾਂ ਹੱਥਾਂ ਤੇ ਵਰਤ ਰੱਖ, ਪੈਰਾਂ ਤੇ ਰੱਖ, ਖੈਰ ਸਿੱਖ ਲਈ ਵਰਤੇ ਮਾੜੀਆਂ ਗੱਲਾਂ ਨੂੰ ਰੋਕ ਕੇ ਰੱਖੇ, ਕਿਹੋ ਜਿਹਾ ਵਰਤ ਕਿ ਇਸ ਸਰੀਰ ਨੂੰ ਵਕਾਰ ਛੂਹਣਾ। ਅੱਗੇ ਸਾਹਿਬ ਸਿੰਘ ਨੇ ਦਾਨ ਤੀਰਥ ਵਰਤ ਅਰ ਦਾਨ ਕਰ, ਸਿੱਖ ਲਈ ਦਾਨ ਕੀ ਅਰਜ਼ ਕੀਤੀ ਸੀ, ਠੀਕ ਹੈ ਦਾਨ ਪੁੰਨ ਸੀ, ਰੁਪਈਏ ਦੌਲਤ ਸਭ ਕੁਝ ਦੇਣੇ, ਪਰ ਸਿੱਖੀ ਵਿੱਚ ਇਕੱਲੀ ਦਾਨ ਦੀ ਗੱਲ ਨਹੀਂ ਅਧੂਰ। ਜੇ ਇਕੱਲੀ ਦਾਨ ਦੀ ਗੱਲ ਕਰਦੇ ਤੇ ਜਿੱਦਣ ਖਾਲਸੇ ਦੀ ਪਰਿਭਾਸ਼ਾ ਦਿੱਤੀ ਉਸਨੇ ਗੱਲ ਕੀ ਤੀਰਥ ਤਪ ਦਇਆ ਦੇ ਦਾਨ, ਅਸੀਂ ਪੜ੍ਹਨੇ ਹਾਂ ਸਾਹਿਬ ਜੀ ਦੀ ਬਾਣੀ ਵਿੱਚੋਂ, ਜਦੋਂ ਜਾਗਤ ਜੋਤ ਜਪੈ ਨਿਤ ਬਹਾਦੁਰ, ਏਕ ਬਿਨਾ ਮਨ ਨਾਇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਬੜੀ ਮਠ ਭੂਲ ਨਾ ਮਾਨੈ। ਉਹਦੇ ਵਿੱਚ ਸਾਹਿਬ ਕਹਿੰਦੇ ਤੀਰਥ ਜਿਹੜਾ ਦਾਨ ਹੈ ਜਾਂ ਦਇਆ ਨੂੰ ਸਮਝ, ਯਾਦ ਰੱਖਣਾ ਤੀਰਥ ਨਾਮ ਹੈ। ਜੇ ਤੂੰ ਦਾਨ ਕਰਨਾ ਲੋੜਵੰਦ ਦੀ ਸੇਵਾ ਕਰ, ਦਾਨ ਸ਼ਬਦ ਨਹੀਂ ਚੇਤੇ ਰੱਖਣਾ, ਗੁਰੂ ਲਈ ਵੀ ਦਾਨ ਸ਼ਬਦ ਨਾ ਵਰਤੀਏ, ਗੁਰਦੁਆਰੇ ਦਾਨ ਪਾਤਰ ਰੱਖੀਏ ਨਾ, ਕਿਉਂਕਿ ਗੁਰੂ ਦਾਤਾ, ਦਾਤੇ ਦੇ ਦਰ ਤੇ ਕੋਈ ਦਾਨ ਦੇਣ ਵਾਲੇ ਜੇ ਤੱਕ ਜੰਮੇ ਕੋਈ, ਤੇ ਜਿਹੜੇ ਅਸੀਂ ਦਾਨ ਕਰਨੇ ਸਾਡੀ ਬਿਰਤੀ ਹੋਰ ਹੈ। ਦੇਦੇ ਮੰਗੈ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਸਾਹਿਬ ਕਹਿੰਦੇ ਨੇ ਦਾਨ ਕੀ, ਜੇ ਤੂੰ ਦਾਨ ਕਰਨ ਹੀ ਲੱਗਾ ਨਾ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਨਾਮ ਦੀ ਗੱਲ ਕਰ, ਜੇ ਤੂੰ ਦਾਨ ਕਰਨਾ, ਖੈਰ ਗੁਰੂ ਤੇਗ ਬਹਾਦਰ ਕਰਨ ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਜਦੋਂ ਮਨ ਵਿੱਚ ਕਿਹਾ ਮੈਂ ਇੰਨਾ ਇਸ਼ਨਾਨ ਕੀਤਾ, ਮੈਂ ਇੰਨਾ ਪੁੰਨ ਕੀਤਾ, ਮੈਂ ਇੰਨਾ ਦਾਨ ਕੀਤਾ, ਮੈਂ ਇੰਨੇ ਅਖੰਡ ਪਾਠ ਕੀਤੇ, ਮੈਂ ਇੰਨੇ ਪਾਠ ਕੀਤੇ, ਮੈਂ ਇੰਨੇ ਦਿਨ ਜੋੜੇ ਚਾਹੇ, ਇਹ ਪਿਆਰੇ ਅੰਦਰ ਮੈਂ ਆ ਗਈ ਨਾ, ਫਿਰ ਸਾਹਿਬ ਜੀ ਫਲ ਮਿਲੇਗਾ? ਕਹਿਣ ਲੱਗੇ ਬਸ ਇੰਨਾ ਕੁ ਮਿਲ ਜਾਏਗਾ ਕਿ ਜਿਸ ਤਰੀਕੇ ਦੇ ਨਾਲ ਸਾਹਿਬ ਸਿੰਘ ਨੇ ਨਾਨਕ ਮੇਫਲ ਜਾਤ ਤੇ ਚਲੇ ਜਾਣਗੇ, ਮੇਫਲ ਇੱਥੇ ਜਾਤ ਦਰ ਤੇ ਜਾਂਦੇ ਨੇ। ਹਜ਼ੂਰ ਨੇ ਬਾਣੀ ਵਿੱਚ ਜਾਤ ਦੇ ਅਰਥ ਕਈ ਆਉਂਦੇ ਨੇ, ਅਸੀਂ ਪੜ੍ਹਦੇ ਹਾਂ ਬਹਿਤੀ ਜਾਤ ਲੰਘਦੀ ਜਾਂਦੀ ਹੈ। ਹਜ਼ੂਰ ਇਹ ਵੀ ਕਿੰਨੇ ਜਾਤ ਦਾ ਗਰਬ ਨਾ ਕਰਿਓ ਕੋਈ, ਉੱਥੇ ਜਾਤ ਦਰ ਤੇ ਜਾਤ ਪਾਤ। ਸਾਹਿਬ ਕਹਿੰਦੇ ਨਾਨਕ ਮੇਫਲ ਜਾਤ ਤੇ ਦਰ ਤੇ ਉਹ ਜਿਹੜੇ ਤੀਰਥ ਵਰਤ ਅਰਦਾਨ ਪੁੰਨ ਜਿੰਨੇ ਵੀ ਹੈ, ਕਿਸ ਤਰ੍ਹਾਂ ਮੇਫਲ ਚਲੇ ਗਏ? ਜੋ ਕੁੰਚਰ ਇਸ਼ਨਾਨ, ਜਿਵੇਂ ਹਾਥੀ ਨੂੰ ਮਲ ਮਲ ਕੇ ਇਸ਼ਨਾਨ ਕਰਾ ਦਿਓ ਨਾ, ਭਾਵੇਂ ਸਾਬਣ ਲਾ ਲਾ ਕੇ, ਭਾਵੇਂ ਚੰਦਨ ਦਾ ਲੇਪਣ ਵੀ ਪਰਤ ਕੇ ਕਰ ਦਿਓ, ਉਹਨੇ ਉਨੀ ਦੇਰ ਤੱਕ ਟਿਕਣਾ ਨਹੀਂ ਜਿੰਨੀ ਦੇਰ ਤੱਕ ਉਹ ਸਵਾ ਆਪਣੇ ਪਿੰਡੇ ਤੇ ਪਾ ਨਹੀਂ ਲੈਂਦਾ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM ਬ੍ਰਾਡਕਾਸਟਿੰਗ ਫਰਮ ਦਾ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਸ ਲੇਕ, ਬ੍ਰਿਟਿਸ਼ ਕੋਲੰਬੀਆ, ਕੈਨੇਡਾ। ਯੂ ਮੇ ਕੰਟੈਕਟ ਆਰ ਬ੍ਰਾਡਕਾਸਟ ਸੈਂਟਰ ਬਾਈ ਟੈਲੀਫੋਨਿੰਗ 250-392-3874 ਔਰ ਬਾਈ ਈਮੇਲ ਐਟ singhsabha2@gmail.com. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। The pure belong to God. All victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ, BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: केवोदी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नु होर भी खोज भरपूर बनाने लई तुसी सानू सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਟੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਮੰਦਰ ਸਵਾਲੇ ਗੌਰ ਧਾਵਣਾ ਨਜ਼ਰ ਆਉਂਦੇ ਮੰਦਰ ਸਵਾਲੇ ਗੌਰ ਧਾਵਣਾ ਨਜ਼ਰ ਆਉਂਦੇ ਸਤਨ

0: ਪਾਵਣੇ ਦੀ ਅੱਜ ਸੋਜੀ ਦੀ ਪੇਟਿਆਂ ਤੇ ਤਾਣੇ ਦੀ ਅੜੇ ਨਾ ਅੜੀ ਸੰਦਾਂ ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਦੀ ਉਹ ਫੁੱਲ ਝੜੀ ਸੰਦਾਂ ਦੀ
1: ਸੁੱਚ ਗੱਡੀ ਤੋਰਤੀ ਸਟੇਸ਼ਨੋਂ ਵੇਖਿਆ ਸਿੰਗਲ ਨਾ ਕਾਵਤਾਂ ਦੇ ਲੱਡੂ ਕਾੜੇ ਬਿਨਾਂ ਵੇਸਣ।

0: ਉਹ ਦਸ ਮੈਂ ਗੁਰੂ ਜੀ ਦਸਵੇਂ ਸਿਚੋ ਜੀ ਦੀ ਪੈਜ ਰੱਖੋ ਬਾਣੇ ਦੀ ਕਵਤਾ ਚ ਪਾਵਣੇ ਦੀ ਅੱਜ ਸੋਜੀ ਦੀ ਪੇਟੇ ਅਤੇ ਤਾਣੇ ਦੀ ਅੜੀ ਨਾ ਅੜੀ ਸੰਦਾਂ ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਜੀ ਫੁੱਲ ਚੜੀ ਛੰਦਾਂ ਦੀ
1: ਸੁੱਚ ਗੱਡੀ ਤੋਂ।

0: ਬੰਦੇ ਮੇਲ ਪੈਣ ਮੇਲ ਨਾ ਨੀ ਖੂਹਾਂ ਨੇ ਸਕਦਾ ਉਹ ਮੇਲ ਨਾ ਵੱਸਦੇ ਜਹਾਨ ਚ ਭਰ ਦੇ ਮਠਾਸ ਗੁਰੂ ਬਾਜਾਂ ਵਾਲਿਆ ਸ਼ਹਿਰਾਂ ਦੀ ਜਵਾਨ ਚ
1: ਉਹ ਘਰ ਬੈਠੇ ਪਾਸ ਕਰਨੀ ਬਰੇਸ਼ਰੀ ਜਾਣਾ ਨੀ ਬਲੈਤ ਚ ਪੱਕੀ ਕਰ ਦਿਓ ਸ਼ਹਿਰੀ ਦੀ ਜੈਟਰੀ ਨਿਜਵਾਂ ਦੇ ਤਾਟ ਚ ਬਣਾ ਮੱਥੜੀ ਸੰਦਾਂ ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਜੀ ਫੁੱਲ ਝੜੀ ਸੰਦਾਂ ਦੀ।

0: ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਦੀ ਫੁੱਲ ਚੜੀ ਚੰਦਾ ਦੀ
1: ਦੇ ਹਾਰ ਫਾਦੀ ਮੇਲ ਡਾਟ ਜੋ ਫਿਕਰਾਂ ਦੇ ਸ਼ੇਰ ਮੇ ਦੱਬ ਕੇ ਸਲਿਪ ਕਰਕੇ ਸਟਾਟ ਜੀ ਪਾ ਕੇ ਚੌਥੇ ਗ

ਸਾਮਨਾਰੇ ਫੜ ਕੇ ਕਰੰਡੀ ਨੂੰ ਚਾੜ ਕੇ ਦਿਮਾਗ ਦੇ ਐਰੋ ਪੜਹਿਣ ਤੇ ਖਾਈਏ ਹਵਾ ਠੰਡੀ ਨੂੰ ਰੇ ਗੁੱਡੀ ਚੜੀ ਚੰਦਾ ਦੀ ਲੱਗ ਜੇ।

ਦੀਨ ਦੁਨੀਆਂ ਦੇ ਮਾਲਕ, ਲੋਕ ਪ੍ਰਲੋਕ ਦੇ ਰੱਖਿਅਕ, ਜਾਗਤ ਜੋਤ ਹਾਜ਼ਰਾ ਹਜ਼ੂਰ ਸਤਿਗੁਰੂ, ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਆਪਣੀਆਂ ਹਾਜ਼ਰੀਆਂ ਲਵਾਰੇ ਗੁਰੂ ਪਿਆਰੇ ਖਾਲਸਾ ਜੀਓ, ਆਓ ਸਤਿਗੁਰੂ ਮਹਾਰਾਜ ਜੀ ਨੂੰ ਸੀਸ ਝੁਕਾਈਏ, ਸਾਰੇ ਗੱਜ ਵੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕਰਕੇ ਗੁਰੂ ਜਸ ਸਰਵਣ ਕਰ

ਦਾ ਸੁਭਾਗ ਪ੍ਰਾਪਤ ਹੈ। ਜਿੱਥੇ ਰਾਹੀਂ ਜਿੱਥੇ ਆਪਨੇ ਕਥਾ ਰਾਹੀਂ ਕੀਰਤਨ ਰਾਹੀਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਵਿਚਾਰਧਾਰਾ ਦਾ ਆਨੰਦ ਮਾਣਿਆ ਹੈ, ਉੱਥੇ ਥੋੜ੍ਹਾ ਸਮਾਂ ਆਓ, ਇਤਿਹਾਸ ਦੇ ਪੰਨਿਆਂ ਵੱਲ ਨਜ਼ਰ ਮਾਰਨ ਲੱਗੇ ਹਾਂ, ਕਿਉਂਕਿ ਜਿਹੜਾ ਸਮਾਂ ਹੈ ਆਪਣੀ ਨਿਰੰਤਰ ਚਾਰ ਚੱਲਦਾ ਹੈ। ਜੋ ਅੱਜ ਵਰਤਮਾਨ ਹੈ ਕੱਲ ਨੂੰ ਇਹ ਭੂਤ ਹੋ ਜਾਵੇ, ਭੂਤਕਾਲ ਹੋ ਜਾਵੇਗਾ। ਜਿਹੜਾ ਕੱਲ ਭਵਿੱਖਤ ਹੈ ਉਹ ਵਰਤਮਾਨ ਹੋ ਜਾਵੇਗਾ। ਤਿੰਨ ਕਾਲ ਦੇ ਵਿੱਚ ਦੀ ਸਮਾਂ ਆਪਣੀ ਨਿਰੰਤਰ ਚਾਲ ਨਾਲ ਗੁਜ਼ਰਦਾ, ਔਰ ਜਿਹੜਾ ਵਰਤਮਾਨ ਕਾਲ ਚੱਲਦਾ ਹੈ ਉਹਦੇ ਵਿੱਚ ਜਿਹੜੀਆਂ ਸੱਚ ਦੀ ਕਸਵੱਟੀ ਉੱਤੇ ਪਰਖੀਆਂ ਹੋਈਆਂ ਇਤਿਹਾਸਕ ਘਟਨਾਵਾਂ ਨੇ ਉਹ ਇਤਿਹਾਸ ਦਾ ਅੰਗ ਬਣਦੀਆਂ ਨੇ, ਇਤਿਹਾਸ ਦਾ ਸੰਗ੍ਰਹਿ ਬਣਦੀਆਂ ਨੇ, ਇਤਿਹਾਸ ਦਾ ਮੁਜੱਸਮਾ ਬਣਦੀਆਂ ਨੇ। ਔਰ ਉਹ ਇਤਿਹਾਸ ਜਿਹੜਾ ਹੈ ਹਜ਼ਾਰਾਂ ਸਾਲ ਕੌਮਾਂ ਲਈ ਚਾਨਣ ਮੁਨਾਰਾ ਹੋਇਆ ਕਰਦਾ ਹੈ। ਸਵੇਰ ਦੇ ਦੀਵਾਨ ਅੰਦਰ ਅਸੀਂ ਆਪ ਸਭ ਸੰਗਤ ਦੇ ਨਾਲ ਚਮਕੌਰ ਦੇ ਜੰਗ ਦੇ ਸਾਕੇ ਦਾ ਵਿਸ਼ੇਸ਼ ਤੌਰ ਉੱਤੇ ਜਿਹੜਾ ਕਥਨ ਸੀ ਆਪ ਦੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਸੀ, ਕਿਉਂਕਿ ਇਸ ਹਫ਼ਤੇ ਤੋਂ ਐਤਵਾਰ ਤੋਂ ਨਿਰੰਤਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪੁੱਤਰ ਜੀਵਨ ਨੂੰ ਮਨਾਉਂਦਿਆਂ ਹੋਇਆਂ ਉਹਨਾਂ ਦੇ ਜੀਵਨ ਦੀਆਂ ਜਿਹੜੀਆਂ ਉਹ ਘਟਨਾਵਾਂ ਜਿਹੜੀਆਂ ਉਹਨਾਂ ਨੇ ਸਾਡੀ ਸਰਦਾਰੀ ਵਾਸਤੇ ਸਾਡੇ ਸੰਸਾਰ ਦੇ ਵਿੱਚ ਆਣ ਛਾਣ ਵਾਸਤੇ ਸਾਨੂੰ ਝੋਲੀ ਪਾਈਆਂ ਉਹਨਾਂ ਵੱਲ ਵੇਖਣ ਦਾ ਨਜ਼ਰ ਉਹਨਾਂ ਵੱਲ ਵੇਖਣ ਨੂੰ ਯਤਨ ਉਹਨਾਂ ਨੂੰ ਵੇਖਣ ਦਾ ਯਤਨ ਕਰ ਰਹੇ ਹਾਂ। ਜਦੋਂ ਸਤਿਗੁਰੂ ਮਹਾਰਾਜ ਜੀ ਚਮਕੌਰ ਦੀ ਗੜੀ ਵਿੱਚੋਂ ਜਾਣ ਦਾ ਫੈਸਲਾ ਕੀਤਾ ਹੈ ਉਦੋਂ ਸਤਿਗੁਰੂ ਮਹਾਰਾਜ ਦੇ ਸਾਹਮਣੇ ਅੱਠ ਸਿੰਘ ਸਨ, ਜਿਨ੍ਹਾਂ ਵਿੱਚ ਭਾਈ ਸੰਗਤ ਸਿੰਘ ਜੀ, ਜਿਨ੍ਹਾਂ ਵਿੱਚ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਟਹਿਲ ਸਿੰਘ ਜੀ, ਭਾਈ ਦੇਵਾ ਸਿੰਘ ਜੀ, ਐਸੇ ਗੁਰਮੁਖ ਪਿਆਰੇ ਸਨ ਜਿਨ੍ਹਾਂ ਨੇ ਇਸ ਚਮਕੌਰ ਦੀ ਗੜੀ ਅੰਦਰ ਬਹੁਤ ਵੱਡਾ ਜੰਗ ਲੜਦਿਆਂ ਹੋਇਆਂ 10 ਲੱਖ ਦੇ ਕਰੀਬ ਫੌਜ ਜਿਹੜੀ ਹੈ ਉਹਨੂੰ ਚਮਕੌਰ ਦੀ ਗੜੀ ਦੇ ਨੇੜੇ ਨਹੀਂ ਢੁੱਕਣ ਦਿੱਤਾ। ਔਰ ਜਦੋਂ ਸਤਿਗੁਰੂ ਮਹਾਰਾਜ ਭਾਈ ਸੰਗਤ ਸਿੰਘ ਦੇ ਸੀਸ ਦੇ ਉੱਤੇ ਕਲਗੀ ਤੋੜਾ ਦੇ ਕੇ ਖਾਲਸੇ ਨੂੰ ਆਉਣ ਵਾਲੇ ਸਮੇਂ ਦੀ ਜਿਹੜੀ ਤਕੀਦ ਕਰਕੇ ਆਪ ਸਤਿਗੁਰੂ ਮਹਾਰਾਜ ਨੇ ਚਮਕੌਰ ਦੀ ਗੜੀ ਨੂੰ ਛੱਡਿਆ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਇਹ ਸਤਿਗੁਰੂ ਮਹਾਰਾਜ ਦੇ ਨਾਲ ਚਮਕੌਰ ਦੀ ਗੜੀ ਨੂੰ ਛੱਡ ਕੇ ਜਿਹੜਾ ਅਗਲਾ ਜੀਵਨ ਸਫ਼ਰ ਸੀ ਉਹਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਰਵਾਨਾ ਹੋਏ। ਸਤਿਗੁਰੂ ਮਹਾਰਾਜ ਦੇ ਕੋਲ ਇੱਥੇ ਕੋਈ ਫੁਰਸਤ ਨਹੀਂ ਬਣੀ ਬਈ ਇਸ ਜੰਗ ਦੇ ਜਿਹੜੇ ਉਹ ਸੂਰਮੇ ਜਿਨ੍ਹਾਂ ਨੇ ਇੱਥੇ ਸ਼ਹਾਦਤ ਦਾ ਜਾਮ ਪੀਤਾ ਸੀ ਉਹਨਾਂ ਦਾ ਸੰਸਕਾਰ ਕੀਤਾ ਜਾਵੇ, ਉਹਨਾਂ ਦੀ ਜਿਹੜੀ ਕਰਮ ਕਿਰਿਆ ਉਹ ਕੀਤੀ ਜਾਵੇ। ਇਹ ਜਿਹੜਾ ਜੰਗ ਸੀ, ਜੰਗ ਚੱਲਦੇ ਦੇ ਵਿੱਚੋਂ ਹੀ ਸਤਿਗੁਰੂ ਮਹਾਰਾਜ ਜਿਹੜੇ ਸਨ ਚਮਕੌਰ ਦੀ ਗੜੀ ਵਿੱਚੋਂ ਅੱਗੇ ਗਏ ਨੇ। ਭਾਈ ਸੰਗਤ ਸਿੰਘ ਜੀ ਇਹ ਤਕਰੀਬਨ 8 ਪੋਹ ਵਾਲੇ ਦਿਨ ਸਾਰਾ ਦਿਨ ਲੜਾਈ ਕਰਦੇ ਰਹੇ ਨੇ ਔਰ ਇਹਨਾਂ ਨੇ ਇਸ ਜੰਗ ਦੇ ਦਰਮਿਆਨ ਸ਼ਹਾਦਤ ਦਾ ਜੰਮ ਪੀਤਾ। ਇਹ ਸਿੰਘ ਵੀ ਜਦੋਂ ਸ਼ਹੀਦ ਹੋ ਗਏ, ਜਿਹੜਾ ਵਜ਼ੀਰ ਖਾਨ ਸੀ ਉਹਦੀ ਫੌਜ ਨੇ ਚਮਕੌਰ ਦੀ ਗੜੀ ਨੂੰ ਜਦੋਂ ਵੇਖਿਆ ਆਣ ਕੇ ਅਤੇ ਭਾਈ ਸੰਗਤ ਸਿੰਘ ਜਿਹੜੇ ਸਨ ਆਪਣੇ ਸਿੰਘਾਂ ਸਮੇਤ ਸ਼ਹੀਦ ਹੋਏ ਪਏ ਸਨ। ਭਾਈ ਸੰਗਤ ਸਿੰਘ ਦੇ ਸਰੀਰ ਉੱਤੇ ਕਲਗੀ ਤੋੜਾ, ਸੀਸ ਉੱਤੇ ਕਲਗੀ ਤੋੜਾ ਸੀ। ਇਸ ਕਲਗੀ ਤੋੜੇ ਨੂੰ ਵੇਖ ਕੇ ਇੱਕ ਵਾਰ ਦੁਸ਼ਮਣ ਜਿਹੜਾ ਸੀ ਬਹੁਤ ਜ਼ਿਆਦਾ ਖੁਸ਼ੀ ਵਿੱਚ ਆਇਆ ਬਈ ਇੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਨੇ ਸ਼ਹਾਦਤ ਦਾ ਜਾਮ ਪੀ ਚੁੱਕੇ। ਪਰ ਜਦੋਂ ਭਾਈ ਸੰਗਤ ਸਿੰਘ ਦੀ ਸ਼ਨਾਖਤ ਹੋਈ ਅਤੇ ਉਸ ਵੇਲੇ ਸਰਕਾਰ ਜਿਹੜੀ ਸੀ ਉਹਨੂੰ ਮੂੰਹ ਦੀ ਖਾਣੀ ਪਈ ਬਈ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ। ਇੱਧਰ ਸਰਕਾਰ ਜਿਹੜੀ ਸੀ ਟੁੱਟ ਚੁੱਕੀ ਸੀ, ਵਜ਼ੀਰ ਖਾਂ ਜਿਹੜਾ ਸੀ ਸਤਿਗੁਰੂ ਮਹਾਰਾਜ ਜੀ ਦੇ ਪਿੱਛਾ ਕਰਨ ਵਾਸਤੇ ਫੌਜ ਨੂੰ ਜਿੱਧਰ ਜਿੱਧਰ ਸਤਿਗੁਰੂ ਮਹਾਰਾਜ ਦੇ ਜਾਣ ਦਾ ਪਤਾ ਲੱਗਦਾ ਸੀ ਉੱਧਰ ਉੱਧਰ ਝੁੱਕੀ ਜਾ ਰਿਹਾ ਸੀ।
ਇੱਧਰ ਆਓ, ਜਰਾ ਤੱਕਣ ਦਾ ਯਤਨ ਕਰੋ। ਇੱਕ ਉਹ ਨੌਜਵਾਨ ਬੀਬੀ ਜਿਹਦਾ ਪਤੀ ਭਾਈ ਨਿਧਾਨ ਸਿੰਘ ਇਹ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਇਆ, ਜਿਹਦਾ ਇਤਿਹਾਸ ਵਿੱਚ ਨਾਂ ਆਉਂਦਾ ਬੀਬੀ ਸ਼ਰਨ ਕੌਰ, ਉਹਦੀ ਕੁਰਬਾਨੀ ਨੂੰ ਤੱਕਣ ਦਾ ਯਤਨ ਕਰਾਂਗੇ। ਕਿਵੇਂ ਉਸ ਬਹਾਦਰ ਕਲਗੀਆਂ ਵਾਲੇ ਦੀ ਪੁੱਤਰੀ ਨੇ ਜਿਹੜੀਆਂ ਜ਼ਿੰਮੇਵਾਰੀਆਂ ਸਤਿਗੁਰੂ ਮਹਾਰਾਜ ਦੇ ਸਨਮੁਖ ਹੋ ਕੇ ਨਿਭਾਈਆਂ, ਅੱਜ ਦੇ ਇਤਿਹਾਸ ਵਿੱਚ ਆਪਾਂ ਵੇਖਣ ਦਾ ਯਤਨ ਕਰਾਂਗੇ। ਜਿਵੇਂ ਇਹ ਚਮਕੌਰ ਦੇ ਘਨਸਾਣ ਦਾ ਜੰਗ ਹੋਇਆ, ਆਓ ਜਰਾ ਇਹਨੂੰ ਤੱਕਣ ਦਾ ਯਤਨ ਕਰੀਏ।

ਇਸ ਜੰਗ ਦੇ ਵਿੱਚ ਜਿਹੜੇ ਸ਼ਹਾਦਤਾਂ ਪਾਉਣ ਵਾਲੇ ਕੌਮੀ ਪਰਵਾਨੇ ਸਨ ਉਹਨਾਂ ਵਾਸਤੇ ਜੇ ਕੋਈ ਮਸੀਹਾ ਬਣ ਕੇ ਉਸ ਵੇਲੇ ਮੈਦਾਨ ਵਿੱਚ ਆਈ ਤੇ ਉਹ ਸੀ ਬੀਬੀ ਸ਼ਰਨ ਕੌਰ। ਗੁਰਬਾਣੀ ਅੰਦਰ ਮਨੁੱਖ ਦੇ ਕਰਮ ਨੂੰ ਉਜਾਗਰ ਕਰਨ ਵਾਸਤੇ ਜਿਹੜੀ ਕਰਮ ਦੀ ਤਸਦੀਕ ਹੈ ਉਹ ਸਤਿਗੁਰੂ ਮਹਾਰਾਜ ਜੀ ਨੇ ਹਰ ਥਾਂ ਦੇ ਉੱਤੇ ਕੀਤੀ ਹੈ। ਕਈ ਵਾਰ ਆਮ ਸੰਸਾਰ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਬਈ ਮਨੁੱਖ ਦੇ ਕੀ ਵੱਸ ਹੈ, ਜੋ ਕੁਝ ਕਰਦੀ ਹੈ ਕੁਦਰਤ ਕਰਦੀ ਹੈ। ਪਰ ਜਦੋਂ ਤੁਸੀਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪੁੱਤਰ ਬਾਣੀ ਨਾਲ ਜੁੜੋਗੇ, ਬਾਣੀ ਮਨੁੱਖ ਦੇ ਕਰਮ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਕਰਮਾਂ ਮੁਤਾਬਕ ਉਸ ਕੁਦਰਤ ਦੀ ਲਿਖਤ ਨੂੰ ਉਤਸ਼ਾਹਿਤ ਕਰਦੀ ਹੈ। ਜਿਹੋ ਜਿਹਾ ਮਨੁੱਖ ਦਾ ਕਰਮ ਹੋਵੇ ਉਹੋ ਜਿਹੀ ਮਨੁੱਖ ਦੀ ਜੀਵਨ ਸ਼ੈਲੀ ਬਣਦੀ ਹੈ। ਔਰ ਜੇ ਇਕੱਲੇ ਮਨੁੱਖ ਦੇ ਉੱਤੇ ਇਹ ਗੱਲ ਕਹਿ ਦਿੱਤੀ ਜਾਵੇ ਬਈ ਕੁਦਰਤ ਦੇ ਅਨੁਸਾਰ ਹੀ ਸਭ ਕੁਝ ਹੋ ਰਿਹਾ ਹੈ ਤਾਂ ਫਿਰ ਮਨੁੱਖ ਨੂੰ ਸਿੱਖਿਆ ਦੇਣ ਦੀ ਲੋੜ ਹੀ ਕੋਈ ਨਹੀਂ। ਫਿਰ ਤਾਂ ਜੋ ਹੁਕਮ ਹੋ ਰਿਹਾ ਠੀਕ ਹੋ ਰਿਹਾ, ਚੋਰ ਨੂੰ ਹੁਕਮ ਚੋਰੀ ਕਰਨ ਦਾ, ਸਾਧ ਨੂੰ ਹੁਕਮ ਬਾਣੀ ਪੜ੍ਹਨ ਦਾ, ਲਟੇਰੇ ਨੂੰ ਹੁਕਮ ਕਿਸੇ ਦਾ ਧਨ ਲੁੱਟਣ ਦਾ, ਹਰ ਬੰਦੇ ਨੂੰ ਜੇ ਹੁਕਮ ਹੀ ਹੋ ਰਿਹਾ ਹੈ ਤਾਂ ਫਿਰ ਵਾਰ ਵਾਰ ਇਹਦਾ ਵਿਰੋਧ ਕਿਉਂ ਹੋ ਰਿਹਾ ਸੰਸਾਰ ਵਿੱਚ? ਹਕੀਕਤ ਇਹ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਕਮ ਚਲਾਵੇ ਆਪਣੇ ਕਰਮੀ ਵਾਹੇ ਕਲਾਮ। ਹੁਕਮ ਪਰਮੇਸ਼ਰ ਦਾ ਚੱਲਦਾ ਹੈ ਪਰ ਮਨੁੱਖ ਦੇ ਜਿਹੜੇ ਕਰਮਾਂ ਦੀ ਜੋ ਉਹਦੇ ਕਰਮ ਨੇ ਉਹਨਾਂ ਨੂੰ ਕੁਦਰਤ ਨਿਰੰਤਰ ਸਾਹਮਣੇ ਰੱਖ ਕੇ ਆਪਣਾ ਹੁਕਮ ਚਲਾਉਂਦੀ ਹੈ। ਹੁਣ ਜਦੋਂ ਇਤਿਹਾਸ ਦੇ ਪੰਨਿਆਂ ਵੱਲ ਨਜ਼ਰ ਮਾਰਦੇ ਹਾਂ ਤੇ ਜਿੱਥੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਨੇ ਪਰਸਪਰ ਦੁਨੀਆਂ ਵਿੱਚ ਆਪਸੀ ਪਿਆਰ ਵਾਸਤੇ ਜਾਤਾਂ ਪਾਤਾਂ ਦਾ ਵਰਨ ਵੰਡ ਦਾ ਖਾਤਮਾ ਕੀਤਾ, ਉੱਥੇ ਮਰਦ ਤੇ ਇਸਤਰੀ ਦੀ ਜਿਹੜੀ ਵਿੱਥ ਸੀ ਇਹਨੂੰ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚ ਪਰਸਪਰ ਖਤਮ ਕੀਤਾ ਗਿਆ, ਇਹਨੂੰ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਮਤ ਨਹੀਂ ਮਾਨਤਾ ਨਹੀਂ ਦਿੰਦਾ। ਕਿਉਂਕਿ ਜੇ ਕੋਈ ਕਵੇ ਬਈ ਮਨੁੱਖ ਹੀ ਸਭ ਕੁਝ ਕਰ ਸਕਦਾ ਹੈ, ਇਸਤਰੀ ਕੁਝ ਨਹੀਂ ਕਰ ਸਕਦੀ, ਇਹ ਵੀ ਅਤਕਥਨੀ ਹੈ। ਕਿਉਂਕਿ ਸਮਾਜ ਦੇ ਵਿੱਚ ਜਾਂ ਕਿਸੇ ਕੌਮੀ ਢਾਂਚੇ ਦੇ ਵਿੱਚ ਇਹਨਾਂ ਦਾ ਸੰਗ੍ਰਹਿ ਜਿਹੜਾ ਹੈ ਉਹਦੇ ਵਿੱਚੋਂ ਜਿਹੜੀ ਕਰਾਮਾਤ ਬਣਦੀ ਹੈ ਉਹਦਾ ਸੰਬੰਧ ਦੋਵੇਂ ਪੱਖਾਂ ਦੇ ਨਾਲ ਜੁੜਿਆ ਹੋਇਆ। ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਅੰਦਰ ਜਿੰਨੀ ਘਾਲਣਾ ਮਨੁੱਖੀ ਜੀਵਨ ਨੇ ਘਾਲੀ ਹੈ ਉਹਦੇ ਬਰਾਬਰ ਦੀ ਘਾਲਣਾ ਸਤਿਕਾਰਯੋਗ ਬੀਬੀਆਂ ਨੇ ਵੀ ਘਾਲੀ ਹੈ। ਬੀਬੀ ਸ਼ਰਨ ਕੌਰ ਇਕੱਲੀ ਹੈ, ਹੁਣ ਕੋਈ ਨਾਲ ਸਾਥ ਨਹੀਂ। ਜੇ ਨਿੱਜ ਵੱਲ ਹੋ ਜਾਵੇ ਮਨੁੱਖ ਤੇ ਬੜੇ ਤੋਂ ਵੱਡੇ ਤੋਂ ਵੱਡਾ ਤਕੜਾ ਬਲਵਾਨ ਮਨੁੱਖ ਵੀ ਹੌਸਲਾ ਛੱਡ ਜਾਂਦਾ ਹੈ, ਮੈਂ ਕੀ ਕਰ ਸਕਦਾ ਹੈ। ਪਰ ਜੇ ਮਨੁੱਖ ਆਪਣੇ ਬਲ ਨੂੰ ਕਾਇਮ ਕਰਦਾ ਹੈ ਤੇ ਕੁਦਰਤ ਉਹਦੇ ਅੰਗ ਸੰਗ ਹੋਇਆ ਕਰਦੀ ਹੈ। ਇੱਕ ਉਰਦੂ ਦੇ ਸ਼ਹਿਰ ਦਾ ਬੜਾ ਸੁੰਦਰ ਕਥਨ ਹੈ, ਐ ਬੰਦੇ ਖੁਦੀ ਕੋ ਬੁਲੰਦ ਕਰ ਇਤਨਾ ਕਿ ਹਰ ਤਦਵੀਰ ਤੇ ਪਹਿਲੇ ਖੁਦਾ ਤੁਮਸੇ ਪੁੱਛੇ, ਬੋਲ ਬੰਦੇ ਤੇਰੀ ਰਜ਼ਾ ਕਿਆ। ਇੱਕ ਨੌਜਵਾਨ ਬੱਚੀ, ਨੌਜਵਾਨ ਬੀਬੀ ਜਿਹਦੇ ਮਨ ਵਿੱਚ ਇਹ ਅਹਿਸਾਸ ਪੈਦਾ ਹੋਇਆ ਹੈ ਜਿੱਥੇ ਮੇਰਾ ਪਤੀ ਸ਼ਹੀਦ ਹੋਇਆ ਹੈ ਉੱਥੇ ਮੇਰੇ ਇਸ ਜੰਗ ਦੇ ਵਿੱਚ ਵੀਰ ਸ਼ਹੀਦ ਹੋਏ ਨੇ, ਮੇਰੇ ਉਹ ਜਿਗਰ ਦੇ ਟੋਟੇ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ਸ਼ਹਾਦਤ ਦਾ ਜੰਮ ਪੀ ਗਏ ਨੇ, ਮਨਾ ਇਸ ਦੁਨੀਆਂ ਉੱਤੇ ਕਿੰਨੇ ਰਹਿਣਾ, ਸਾਰਿਆਂ ਚਲੇ ਜਾਣਾ, ਇਹ ਇਹਨਾਂ ਦੇ ਸੰਸਕਾਰ ਦਾ ਸਮਿਆਨਾ ਪੂਰਾ ਕਰਕੇ, ਲੱਕੜਾਂ ਦੀ ਭਾਲ ਕਰਕੇ, ਲੱਕੜਾਂ ਭਾਲ ਕੇ ਇਕੱਠੀਆਂ ਕਰਕੇ ਇੱਕ ਇੱਕ ਲਾਸ਼ ਜਿਹੜੀ ਸੀ ਉਹਨੂੰ ਪਾਸੇ ਕਰਕੇ ਜਿਹੜੀਆਂ ਸਿੰਘ ਯੋਧਿਆਂ ਦੀਆਂ ਸਰੀਰ ਸਨ ਉਹਨਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਚੁੱਕ ਕੇ ਲਿਜਾ ਕੇ ਜਿਵੇਂ ਦੀਵੇ ਨਾਲ ਲੱਭ ਲੱਭ ਕੇ ਇਹ ਸਤਿਕਾਰਯੋਗ ਬੱਚੀ ਆਪਣੇ ਗੁਰੂ ਦੇ ਮਿਸ਼ਨ ਉੱਤੇ ਚੱਲਦੀ ਹੋਈ ਸੇਵਾ ਕਰ ਰਹੀ ਹੈ, ਉਸ ਵੇਲੇ ਦਾ ਸੀਨ ਕਵਿਤੇ ਦੀਆਂ ਲੈਣਾ ਕਹਿਣ ਲੱਗੇ ਔਰ ਸਰਵਣ।

0: ਜਿਸ ਸੰਗ ਤੇ ਮੁਗਲ ਜੋਧੇ ਲੜੇ ਸੀ ਉੱਥੇ ਲੋਤਾਂ ਦੇ ਲਗਾ ਤੇ ਸਿੰਘਾਂ ਦੜੇ ਸੀ
1: ਰਾਤ ਦੀ ਨਾ ਮੁਸਲਮਾਨ ਖੜੇ ਸੀ
0: ਹਨੇਰੀ ਰਾਤ ਨੀ ਮੁਸਲਮਾਨ ਖੜੇ ਸੀ
1: ਸੁਣ ਲਈ ਖਬਰ ਗੁਰੂ ਜਾਣ ਦੀ
0: ਹੱਥ ਵਿੱਚ ਦੀਵਾ ਫੜ ਕੇ ਫਿਰ ਲਾਸ਼ਾਂ ਵਿੱਚੋਂ ਲਾਸ਼ਾਂ ਨੂੰ

0: ਵਾੜ ਚੱਲਿਆ ਕਿਤੇ
1: ਉਹ ਲਾਚਾਂ ਸਿੰਘਾਂ ਦੀਆਂ

0: ਤੇਰੇ ਤੇਰੀ ਵਫਾਰੀ ਕੇ ਫਿਰੇ ਲੱਤ ਵਿੱਚ ਲਾਚਾ ਨੂੰ ਸਿਆਲ ਦੀ ਹੱਥ ਵਿੱਚ ਦੀ ਵਫਾਰੀ ਕੇ
1: ਕਲਗੀਆਂ ਵਾਲੇ ਪ੍ਰੀਤਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਪੁੱਤਰੀ ਆਪਣੇ ਉਸ ਪਰਨ ਨੂੰ ਨਿਭਾ ਰਹੀ ਹੈ ਜਿਹੜਾ ਹਰ ਗੁਰੂ ਕੇ ਸਿੱਖ ਦੇ ਜੁੰਮੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਜੋ ਅਸਾਨ ਹੈ ਉਹ ਉਤਾਰਨ ਵਾਸਤੇ ਲੱਗਾ ਹੋਇਆ। ਕਿਉਂਕਿ ਅੱਜ ਜੇ ਸੰਸਾਰ ਦੇ ਕੋਨੇ ਕੋਨੇ ਉੱਤੇ ਅਸੀਂ ਸਰਦਾਰੀਆਂ ਦਾ ਨਿੱਘ ਮਾਣ ਰਹੇ ਹਾਂ ਤੇ ਇਹਦੇ ਮਗਰ ਬਹੁਤ ਵੱਡਾ ਉਹ ਸੰਘਰਸ਼ ਹੈ ਜਿਹੜਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖਤਾ ਵਾਸਤੇ ਕੀਤਾ ਹੈ। ਕਿਉਂਕਿ ਕੋਈ ਮਨੁੱਖ ਨਵਾਂ ਨਹੀਂ ਆਇਆ, ਮਨੁੱਖ ਤਾਂ ਉਹੀ ਸੀ ਜਿਹੜਾ ਇੱਜੜਾਂ ਵਾਂਗੂ ਦੁਸ਼ਮਣ ਦੇ ਅੱਗੇ ਲੱਗ ਕੇ ਚਲਾ ਜਾਂਦਾ ਸੀ, ਜਿਹਦਾ ਧਨ ਦੌਲਤ ਲੁੱਟਿਆ ਜਾਂਦਾ ਸੀ, ਜਿਹਦੀ ਇੱਜ਼ਤ ਲੁੱਟੀ ਜਾਂਦੀ ਸੀ, ਜਿਹਦੇ ਉੱਤੇ ਜਿਹੜੇ ਹਮਲਾਵਰ ਸਨ ਉਹਨਾਂ ਨੂੰ ਕੋਈ ਹਥਿਆਰ ਹੀ ਵਰਤਣ ਦੀ ਲੋੜ ਨਹੀਂ ਸੀ। ਪਰ ਇਹ ਬਖਸ਼ਿਸ਼ ਤੇ ਰਹਿਮਤ ਕਿਹਨੇ ਕੀਤੀ, ਕਿਹਨੇ ਸਾਡੇ ਬਾਜੂਆਂ 'ਚ ਬਲ ਦਿੱਤਾ, ਕਿਹਨੇ ਅਣਖ ਦਿੱਤੀ, ਕਿਹਨੇ ਸਾਨੂੰ ਇਹ ਜੀਵਨ ਦੀ ਜਿਹੜੀ ਯੁਗਤੀ ਦਿੱਤੀ, ਇਹ ਸੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਹ ਘਰ ਜਿਹਨੇ ਡਿੱਗੇ ਹੋਏ ਮਨੁੱਖ ਨੂੰ ਇਸ ਸਟੇਜ ਉੱਤੇ ਲੈ ਆਉਂਦਾ ਬਈ ਜਿਹੜਾ ਇੱਕ ਇੱਕ ਮਨੁੱਖ ਸੀ ਇੱਕ ਇੱਕ ਲੱਖ ਦਾ ਮੁਕਾਬਲਾ ਕਰਦਾ ਸੀ। ਜਿੱਥੇ ਖਾਲਸਾ ਮੁਕਾਬਲੇ ਵਿੱਚ ਨਿੱਤਰਦਾ ਸੀ ਉੱਥੇ ਬੀਬੀਆਂ ਦੇ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਇਹਨਾਂ ਨੇ ਵੀ ਕਿਸੇ ਪੱਖ ਦੇ ਉੱਤੇ ਕਮਜ਼ੋਰੀ ਨਹੀਂ ਆਉਣ ਦਿੱਤੀ। ਬਹੁਤ ਦਲੀਲਾਂ ਨੇ ਪਰ ਸਮਾਂ ਬੜਾ ਸੀਮਿਤ ਹੈ, ਕਿਉਂਕਿ ਆਪਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰੂ ਨਾਨਕ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਵਾਲੇ ਉਹ ਸਾਡੇ ਦਰਮਿਆਨ ਪਹੁੰਚੇ ਹੋਏ ਨੇ, ਬੜੀ ਪੰਥ ਦੀ ਪ੍ਰਮਾਣਿਤ ਸ਼ਖਸੀਅਤ ਨੇ ਔਰ ਸਤਿਗੁਰੂ ਮਹਾਰਾਜ ਜੀ ਦੀ ਬੇਅੰਤ ਬਖਸ਼ਿਸ਼ ਤੇ ਰਹਿਮਤ ਹੈ ਉਹਨਾਂ ਉੱਤੇ, ਜਿਸ ਬਖਸ਼ਿਸ਼ ਦੇ ਸਦਕਾ ਉਹਨਾਂ ਨੇ ਬਹੁਤ ਵੱਡੀ ਖੋਜ ਕਰਕੇ ਸਾਡਾ ਜਿਹੜਾ ਆਉਣ ਵਾਲਾ ਵਿਰਸਾ ਉਹਨੂੰ ਸੰਭਾਲਣ ਵਾਸਤੇ ਜਿਹੜੀ ਸਤਿਗੁਰੂ ਮਹਾਰਾਜ ਜੀ ਦੀ ਬਖਸ਼ੀ ਹੋਈ ਸੰਗੀਤ ਦੀ ਪਰੰਪਰਾ ਸੀ ਉਹਨੂੰ ਜਿੱਥੇ ਪੂਰਨ ਰੂਪ ਵਿੱਚ ਸੰਗਤ ਦੇ ਵਿੱਚ ਲਿਆਂਦਾ ਹੈ ਉੱਥੇ ਨਿਰੰਤਰ ਇਹਨੂੰ ਅੱਗੇ ਤੋਰਨ ਵਾਸਤੇ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ, ਸਾਡੇ ਦਰਮਿਆਨ ਪਹੁੰਚ ਚੁੱਕੇ ਨੇ। ਆਓ ਇੱਧਰ, ਜਿਹੜੀ ਫੌਜ ਸੀ ਜਦੋਂ ਉਹਨੇ ਪੁੱਛਿਆ ਬਈ ਤੂੰ ਕੌਣ ਹੈ, ਤੇ ਇਹ ਬੀਬੀ ਕਿਸੇ ਬਗੈਰ ਹਿਜਕ ਝਿਜਕ ਦੇ ਆਪਣਾ ਇਸ ਦੁਸ਼ਮਣ ਦੇ ਸਾਹਮਣੇ ਪੱਖ ਦੱਸ ਰਹੀ ਸੀ, ਮੈਂ ਆਪਣੇ ਵੀਰਾਂ ਦਾ ਸਤਿਕਾਰ ਕਰਨ ਵਾਸਤੇ ਆਈ ਹਾਂ, ਮੈਂ ਤੁਹਾਥੋਂ ਡਰਦੀ ਨਹੀਂ, ਮੈਨੂੰ ਕਿਸੇ ਦਾ ਡਰ ਨਹੀਂ। ਆਓ ਚਾਰ ਲਾਈਨਾਂ ਕਵਿਤਾ ਦੀਆਂ ਪੇਸ਼ ਕਰਨ ਲੱਗੇ ਸਰਵਣ ਕਰੋ।

0: ਮੇਰਾ ਬਚਨ ਹੋ ਗਿਆ ਪੂਰਾ।
1: ਹੋ ਮੈਨੂੰ ਡਰ ਲੱਗਦਾ ਨਹੀਂ, ਮੈਂ ਸਤਿਗੁਰ ਦੀ ਓਟ ਟਕਾਈ। ਮੈਨੂੰ ਡਰ ਲੱਗਦਾ ਨਹੀਂ, ਮੈਂ ਸਤਿਗੁਰ ਦੀ ਓਟ ਟਕਾਈ। ਕੀ ਡਰ ਨਾ ਮਰਨੇ ਤੋਂ, ਮੈਂ ਸਤਿਕਾਰ ਕਰਨ ਲਈ ਆਈ।
2: ਇਸ ਬੀਬੀ ਨੇ ਉਸ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਵਾਕ ਨੂੰ ਸਪੂਰਨ ਕੀਤਾ, ਜੇ ਤੋ ਪ੍ਰੇਮ ਖਿਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾਣ ਨਾ ਕੀਜੈ। ਇਹਨੇ ਲਲਕਾਰ ਕੇ ਆਖਿਆ, ਮੈਂ ਸ਼ਰਨ ਕੌਰ ਹੈ, ਮੈਂ ਕਲਗੀਆਂ ਵਾਲੇ ਦੀ ਪੁੱਤਰੀ ਹਾਂ, ਅਤੇ ਮੈਂ ਜਿਹੜੇ ਇਸ ਜੰਗ ਵਿੱਚ ਮੇਰੇ ਵੀਰ ਸ਼ਹੀਦ ਹੋਏ ਨੇ, ਮੇਰਾ ਪਤੀ ਸ਼ਹੀਦ ਹੋਇਆ, ਮੈਂ ਉਹਨਾਂ ਦਾ ਸਤਿਕਾਰ ਕਰਨ ਵਾਸਤੇ ਆਈ ਹਾਂ। ਦੁਸ਼ਮਣ ਨੇ ਘੇਰਾ ਪਾਇਆ ਚਾਰ ਚੁਫੇਰਿਓਂ, ਇਸ ਬੀਬੀ ਨੂੰ ਸ਼ਹੀਦ ਕੀਤਾ, ਇਹਨੂੰ ਮਾਰਿਆ, ਇਹਨੂੰ ਚੁੱਕ ਕੇ ਇਸ ਚਿਖਾ ਦੇ ਵਿੱਚ ਸੁੱਟ ਦਿੱਤਾ। ਅਤੇ ਇਸ ਬੀਬੀ ਨੇ ਆਪਣੇ ਗੁਰੂ ਦੇ ਛਕੇ ਹੋਏ ਅੰਮ੍ਰਿਤ ਨੂੰ, ਜਿੱਥੇ ਗੁਰੂ ਦੀ ਬਖਸ਼ਿਸ਼ ਅਤੇ ਓਟ ਸਦਕਾ ਸਪੂਰਨ ਕੀਤਾ, ਉੱਥੇ ਇਤਿਹਾਸ ਦੇ ਪੰਨਿਆਂ ਵਿੱਚ ਇੱਕ ਮੀਲ ਪੱਥਰ ਵਜੋਂ ਆਪਣਾ ਜਿਹੜਾ ਨਾਂ ਸੀ ਸਥਾਪਿਤ ਕੀਤਾ। ਅੱਜ ਜਦੋਂ ਵੀ ਗੁਰੂ ਕੇ ਸਿੱਖ ਚਮਕੌਰ ਦੀ ਗੜੀ ਦੇ ਜੰਗ ਦੀ ਗੱਲ ਕਰਨਗੇ, ਉਦੋਂ ਇਸ ਬੀਬੀ ਦੇ ਇਤਿਹਾਸ ਦਾ ਵੀ ਇਸ ਚਮਕੌਰ ਦੀ ਗੜੀ ਦੇ ਨਾਲ ਵਰਣਨ ਜਿਹੜਾ ਸੰਗਤੀ ਰੂਪ ਵਿੱਚ ਕੀਤਾ ਜਾਵੇਗਾ। ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਵਰਤਮਾਨ ਨੂੰ ਸੰਭਾਲਦੇ ਹੋਏ, ਮੈਂ ਪਹਿਲੇ ਪੜਾਅ ਦੇ ਵਿੱਚ ਵੀ ਆਪ ਦੇ ਨਾਲ ਇੱਥੋਂ ਵਿਚਾਰ ਲੈ ਕੇ ਤੁਰਿਆ ਸਾਂ ਕਿ ਤਿੰਨਾਂ ਕਾਲਾਂ ਦੇ ਵਿੱਚ ਦੁਨੀਆ ਗੁਜ਼ਰਦੀ ਹੈ। ਵਰਤਮਾਨ ਜਿਹੜਾ ਇਹ ਕੌਮਾਂ ਦੀ ਜਿਹੜੀ ਜ਼ਿੰਦਗੀ ਦੀ ਘਾਟ ਦੀ ਟੰਕਸਾਲ ਹੁੰਦਾ ਹੈ, ਜਿਹੜੀਆਂ ਕੌਮਾਂ ਵਰਤਮਾਨ ਸੰਭਾਲ ਲੈਂਦੀਆਂ ਨੇ ਉਹਦਾ ਭੂਤ ਅਤੇ ਭਵਿੱਖ ਜਿਹੜਾ ਆਪਣੇ ਆਪ ਸਵਾਰਿਆ ਜਾਂਦਾ ਹੈ। ਐਸੇ ਇਤਿਹਾਸ ਦੇ ਪੰਨੇ ਨੇ ਜਿਨ੍ਹਾਂ ਉੱਤੇ ਅਸੀਂ ਗੌਰਵ ਕਰਦੇ ਹੋਏ, ਜਿੱਥੇ ਆਪਣੀ ਸ਼ਾਨ ਨਾਲ ਜਿਉਣ ਦਾ ਹੱਕ ਦੁਨੀਆ ਦੇ ਵਿੱਚ ਰੱਖਦੇ ਹਾਂ, ਉੱਥੇ ਸਾਨੂੰ ਇਹਨਾਂ ਨੂੰ ਯਾਦ ਕਰਕੇ ਇਹਨਾਂ ਤੋਂ ਨਿਰੰਤਰ ਸਿੱਖਿਆ ਲੈ ਕੇ ਇਹਦੇ ਵਿੱਚੋਂ ਜਿਹੜਾ ਬਲ ਮਿਲਦਾ ਉਹਨੂੰ ਕੌਮੀ ਐਨਰਜੀ ਵਾਸਤੇ ਸਾਨੂੰ ਵਰਤਣਾ ਚਾਹੀਦਾ। ਇਹੋ ਹੀ ਭਾਵਨਾ, ਇਹੋ ਹੀ ਆਪ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੋਇਆ ਜਥਾ ਆਪ ਤੋਂ ਖਿਮਾ ਦਾ ਜਾਚਕ ਹੋ ਰਿਹਾ ਹੈ। ਬੇਨਤ ਗੁਰਸਿੱਖ ਸੰਗਤ ਸਿੱਖ ਸਾਧ ਸੰਗਤ ਵੱਲੋਂ ਇਤਿਹਾਸ ਪੇਟ ਮਾਇਆ ਹਾਜ਼ਰ ਹੈ। ਵਾਹਿਗੁਰੂ ਖਜ਼ਾਨੇ ਭਰਪੂਰ ਕਰਨ, ਚੜ੍ਹਦੀ ਕਲਾ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ। ਅਗਲਾ ਪ੍ਰੋਗਰਾਮ ਬਹੁਤ ਹੀ ਸਵਾਦਲਾ ਹੈ, ਸਾਡੇ ਜਿੱਥੇ ਮਨਾਂ ਨੂੰ ਮੋਹਣ ਵਾਲਾ ਹੈ ਉੱਥੇ ਸਾਡੇ ਵਾਸਤੇ ਬਹੁਤ ਵੱਡੀ ਜਾਣਕਾਰੀ ਦੇਣ ਵਾਲਾ ਹੈ। ਸਾਡੇ ਸਤਿਕਾਰਯੋਗ ਬਾਬਾ ਜੀ ਆਪ ਦੇ ਨਾਲ ਆਉਣ ਵਾਲੇ ਸਮੇਂ ਦੀ ਤਰਤੀਬ ਜਿਹੜੀ ਹੈ ਉਹ ਸਾਂਝੀ ਕਰਨਗੇ। ਜੱਥੇ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਬਦ ਗੁਰੂ ਦੀ ਸ਼ਕਤੀ ਜੇ ਵੇਖਣੀ ਹੈ, ਸਿੰਘ ਚਰਖੜੀਆਂ ਉੱਤੇ ਚੜ੍ਹੇ ਵੇਖੋ, ਬੰਦਾ ਸਿੰਘ ਤੇ ਉਸਦੇ ਸਾਥੀਆਂ ਨੂੰ ਲਾੜੀ ਮੌਤ ਬਰਨਾਉਣ ਲਈ ਖੜੇ ਵੇਖੋ, ਬੰਦ ਬੰਦ ਭਾਵੇਂ ਕੱਟੇ ਜਾ ਰਹੇ ਨੇ ਮੁੱਖੋਂ ਸ਼ਬਦ ਗੁਰਬਾਣੀ ਦੇ, ਪੜ੍ਹੇ ਵੇਖੋ ਲਿਖੀਆਂ ਗੁਰੂ ਗ੍ਰੰਥ ਦੀਆਂ ਜਿਨ੍ਹਾਂ ਬੀੜਾਂ ਸੀਸ ਤਲੀ ਤੇ ਧਰ ਕੇ ਲੜੇ ਵੇਖੋ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਕਰੀਏ ਪ੍ਰਵਾਨ, ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ, ਨਾਮ ਬਾਣੀ ਕੇ ਬੋਹੇ ਸ਼ਬਦ ਅਵਤਾਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਤੇ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਇੱਕ ਵਾਰੀ ਰਸਨਾ ਨੂੰ ਕਰੀਏ ਪਵਿੱਤਰ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਕਿ ਗੁਰੂ ਦੀ ਸਿੱਖ ਦੇ ਨਾਲ ਕਿੰਨੀ ਕੁ ਪ੍ਰੀਤ ਹੈ। ਗੁਰੂ ਆਪਣੇ ਸਿੱਖ ਦੀ ਅਰਦਾਸ ਕਦੋਂ ਪੂਰੀ ਕਰਦਾ, ਕਿਉਂਕਿ ਸਤਿਗੁਰੂ ਮਹਾਰਾਜ ਦਾ ਪਾਵਨ ਵਚਨ ਹੈ, ਇੱਥੇ ਪਿਆਰ ਦੀਆਂ ਖੇਡਾਂ ਨੇ। ਗੁਰੂ ਨਾਨਕ ਦੇ ਦਰ ਦੇ ਉੱਤੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾ ਪਾਇਓ। ਮੈਂ ਇਤਿਹਾਸ ਦੀ ਲੜੀ ਆਰੰਭ ਕਰਨ ਤੋਂ ਪਹਿਲਾਂ 2 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਇਹ ਵਿਚਾਰ ਦੀ ਸਾਂਝ ਪਾ ਕੇ ਫਿਰ ਆਪਣੀ ਇਤਿਹਾਸ ਦੀ ਲੜੀ ਨੂੰ ਅੱਗੇ ਤੋੜਨ ਦਾ ਯਤਨ ਕਰਾਂਗਾ। ਮੇਰੇ ਕਲੰਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਵਿਰਾਜਮਾਨ ਨੇ। ਸਤਿਗੁਰੂ ਮਹਾਰਾਜ ਦੇ ਦਰਸ਼ਨ ਦੁਆਰੇ ਕਰਨ ਵਾਸਤੇ ਗੁਰੂ ਦੀਆਂ ਸੰਗਤਾਂ ਵਹੀਰਾਂ ਕੱਟ ਕੇ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਹੁੰਚਣ ਲੱਗੀਆਂ। ਜਿੱਥੇ ਸੰਗਤਾਂ ਪਹੁੰਚਣ ਲੱਗੀਆਂ ਉੱਥੇ ਇੱਕ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਅੰਦਰ ਪਹੁੰਚਿਆ ਗੁਰਮੁਖ ਪਿਆਰਾ। ਗੱਲ ਕਰਨ ਲੱਗਿਆ ਮਨ ਦੀ ਅਵਸਥਾ ਦੀ, ਕਿਉਂਕਿ ਜਿਹੜੀ ਸਾਡੀ ਅਵਸਥਾ ਵੇਖਣ ਨੂੰ ਵਿੱਚ ਸਾਡੇ ਮਨ ਦਿਲ ਦੇ ਉੱਤੇ ਸਾਡੇ ਤਨ ਵਿਖਾਵੇ ਮਾਤਰ ਹੋ ਰਹੇ ਤੇ ਮਨ ਸਾਡਾ ਕਿਤੇ ਹੋਰ ਟਿਕਿਆ ਹੋਇਆ। ਉਹ ਗੁਰਮੁਖ ਪਿਆਰਾ ਜਦੋਂ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਉੱਤੇ ਪਹੁੰਚਿਆ, ਉਹਨੇ ਆਪਣੇ ਗਲ ਦੇ ਵਿੱਚ ਇੱਕ ਫੱਟੀ ਲਿਖ ਕੇ ਪਾਈ ਹੋਈ ਹੈ। ਉਸ ਫੱਟੀ ਉੱਤੇ ਲਿਖਿਆ ਹੋਇਆ, ਤਖਤੀ ਉੱਤੇ ਲਿਖਿਆ ਹੋਇਆ, ਮੈਂ ਮੌਨ ਧਾਰੀ ਹਾਂ, ਮੈਂ ਕਿਸੇ ਦੇ ਨਾਲ ਗੱਲ ਨਹੀਂ ਕਰਦਾ। ਉਹ ਜਦੋਂ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਪਹੁੰਚਿਆ, ਉਹਦੇ ਗਲ ਦੇ ਵਿੱਚ ਪਾਈ ਫੱਟੀ ਸੰਗਤਾਂ ਨੇ ਵੇਖੀ, ਬੜੀਆਂ ਹੈਰਾਨ ਹੋਈਆਂ। ਹਰੇਕ ਗੁਰਮੁਖ ਪਿਆਰਾ ਗੁਰੂ ਦਾ ਸਿੱਖ ਆਪਣੇ ਜੀਵਨ ਦੇ ਵੱਲ ਝਾਤ ਮਾਰ ਲੱਗਿਆ ਕਿ ਵੇਖੋ ਇਹਦਾ ਜੀਵਨ ਕਿੰਨਾ ਪਵਿੱਤਰ ਹੋਵੇਗਾ, ਜਿਹੜਾ ਕਿਸੇ ਦੇ ਨਾਲ ਬੋਲਦਾ ਨਹੀਂ, ਜਿਹਨੇ ਆਪਣੇ ਗਲ ਦੇ ਵਿੱਚ ਇੱਕ ਤਖਤੀ ਇੱਕ ਫੱਟੀ ਲਿਖ ਕੇ ਪਾਈ ਹੋਈ ਹੈ, ਮੈਂ ਮੌਨ ਧਾਰੀ ਹਾਂ, ਮੈਂ ਮੌਨ ਧਾਰਿਆ, ਮੈਂ ਕਿਸੇ ਦੇ ਨਾਲ ਵਿਚਾਰ ਨਹੀਂ ਕਰਦਾ। ਉਹ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ, ਗੁਰੂ ਮਹਾਰਾਜ ਨੇ ਉਸ ਦੇ ਆਉਂਦਿਆਂ ਨੂੰ ਵੇਖਿਆ, ਦਿਲਾਂ ਦੀਆਂ ਜਾਣਨਹਾਰ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਉਹਦੇ ਚਿਹਰੇ ਵੱਲ ਦੇਖ ਕੇ ਗੁਰੂ ਮਹਾਰਾਜ ਮੁਸਕਰਾਏ। ਉਹਨੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਉੱਤੇ ਸੀਸ ਝੁਕਾਇਆ। ਕੁਝ ਗੁਰੂ ਕੇ ਸਿੱਖਾਂ ਨੇ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਉਹਦੇ ਬਾਬਤ ਬੇਨਤੀ ਵੀ ਕੀਤੀ ਕਿ ਸਤਿਗੁਰ ਜੀ ਇਹਦਾ ਜੀਵਨ ਕਿੰਨਾ ਉੱਚਾ ਤੇ ਸੁੱਚਾ ਹੋਵੇਗਾ, ਜਿਹੜਾ ਕਿਸੇ ਦੇ ਨਾਲ ਵਿਚਾਰ ਨਹੀਂ ਕਰਦਾ, ਇੱਕ ਕੇਵਲ ਤਾਂ ਕੇਵਲ ਉਸ ਪਰਮਾਤਮਾ ਦਾ ਨਾਮ ਆਪਣੇ ਮੁੱਖ ਦੇ ਵਿੱਚੋਂ ਅੰਦਰ ਹੀ ਅੰਦਰ ਜਪੀ ਜਾ ਰਿਹਾ, ਜਿਹਦੇ ਪੁੱਲ ਤੱਕ ਨਹੀਂ ਫਰਕਦੀ। ਦਿਲਾਂ ਦੀਆਂ ਜਾਣਨਹਾਰ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਗੁਰਸਿੱਖਾਂ ਦੇ ਮਨ ਦਾ ਸੰਕਾ ਨਿਮਿਤ ਕਰਨ ਦੀ ਖਾਤਰ, ਬਈਆ ਤਨ ਕਰਕੇ ਹੋਰ ਹੈ ਤੇ ਮਨ ਕਰਕੇ ਕੁਝ ਹੋਰ ਹੈ, ਗੁਰੂ ਮਹਾਰਾਜ ਨੇ ਉਸ ਨੂੰ ਭਰੇ ਦੀਵਾਨ ਦੇ ਵਿੱਚ ਆਵਾਜ਼ ਮਾਰੀ। ਗੁਰੂ ਮਹਾਰਾਜ ਆਖਣ ਲੱਗੇ, ਮੌਨ ਧਾਰੀ ਜੀ ਉੱਠ ਕੇ ਸਾਡੇ ਕੋਲ ਆਉਣਾ। ਗੁਰੂ ਮਹਾਰਾਜ ਦੇ ਜਦੋਂ ਕੋਲ ਪਹੁੰਚਿਆ, ਸਤਿਗੁਰੂ ਮਹਾਰਾਜ ਨੇ ਆਪਣੇ ਇੱਕ ਸਿੰਘ ਨੂੰ ਇਸ਼ਾਰਾ ਕੀਤਾ, ਕੋਲ ਬੁਲਾਇਆ, ਕਹਿਣਾ ਕੀਤਾ, ਸਿੰਘ ਜੀ ਇਸ ਗੁਰਮੁਖ ਪਿਆਰੇ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਓ, ਇਹਨੂੰ ਰਾਤ ਆਪਣੇ ਘਰ ਦੇ ਵਿੱਚ ਰੱਖੋ, ਇਹਦੀ ਟਹਿਲ ਪਾਣੀ ਕਰੋ, ਇਹਦੀ ਸੇਵਾ ਕਰੋ, ਇਹ ਮੌਨ ਧਾਰੀ ਨੇ, ਇਹਨਾਂ ਨੂੰ ਵਧੀਆ ਪਕਵਾਨ ਪਕਾ ਕੇ ਗੁਰੂ ਕੇ ਲੰਗਰ ਛਕਾਉਣੇ, ਇਹਨਾਂ ਦਾ ਮਨ ਪ੍ਰਸੰਨ ਹੋ ਜਾਵੇ, ਇਹਨਾਂ ਦੀ ਤਨ ਮਨ ਦੇ ਨਾਲ ਸੇਵਾ ਕਰਨੀ ਹੈ। ਗੁਰੂ ਦਾ ਸਿੱਖ
ਆਪਣੇ ਘਰ ਦੇ ਵਿੱਚ ਲੈ ਕੇ ਗਿਆ। ਆਪਣੇ ਘਰ ਦੇ ਵਿੱਚ ਜਾਂਦਿਆਂ ਤਰਜੀਆਂ ਆ ਕੇ ਬਿਠਾਉਣਾ ਕੀਤਾ। ਜਦੋਂ ਘਰ ਦੇ ਵਿੱਚ ਜਾ ਕੇ ਬਿਠਾਉਣਾ ਕੀਤਾ, ਉਸ ਗੁਰਮੁਖ ਪਿਆਰੇ ਨੇ ਆਪਣੀ ਸਿੰਘਣੀ ਨੂੰ ਆਵਾਜ਼ ਮਾਰੀ ਕਿ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਕੋਲੋਂ ਘੱਲਿਆ ਹੋਇਆ ਗੁਰੂ ਗੁਰਮੁਖ ਪਿਆਰਾ ਪਹੁੰਚਿਆ, ਆਪਾਂ ਨੇ ਇਹਨਾਂ ਦੀ ਸੇਵਾ ਕਰਨੀ ਹੈ। ਗੁਰੂ ਮਹਾਰਾਜ ਦਾ ਹੁਕਮ ਹੈ ਕਿ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ, ਆਪਣੇ ਘਰ ਦੇ ਵਿੱਚ ਲਿਜਾ ਕੇ ਇਹਨਾਂ ਦੀ ਟਹਿਲ ਕਰਨੀ ਹੈ। ਤਾਂ ਉਸ ਨੇ ਆਪਣੇ ਪਤੀ ਦੇ ਹੁਕਮ ਨੂੰ ਮੰਨਦੇ ਹੋਇਆ ਪ੍ਰਸ਼ਾਦਾ ਥਾਲੀ ਦੇ ਵਿੱਚ ਪਰੋਸਿਆ। ਮੱਕੀ ਦੀ ਰੋਟੀ, ਉਹਦੇ ਉੱਪਰ ਅਚਾਰ ਰੱਖਿਆ, ਉਹ ਵੀ ਔਲੇ ਦਾ, ਔਲੇ ਦਾ ਅਚਾਰ ਰੱਖ ਕੇ ਮੋਹਨ ਧਰੀ ਦੇ ਕੋਲ ਲੈ ਕੇ ਆਉਂਦਾ। ਤੇ ਗੁਰੂ ਕੇ ਸਿੱਖ ਨੇ ਕਹਿਣਾ ਕੀਤਾ ਕਿ ਮਹਾਂਪੁਰਸ਼ ਜੀ ਪ੍ਰਸ਼ਾਦਾ ਛਕੋ। ਕੋਲ ਗਲਾਸ ਰੱਖ ਕੇ ਜਲ ਦਾ ਭਰ ਕੇ ਉਹ ਮੋਹਨ ਧਰੀ, ਜਿਹਨੇ ਆਪਣੇ ਗਲ ਦੇ ਵਿੱਚ ਫੱਟੀ ਲੈ ਕੇ ਪਾਈ ਹੋਈ, ਮੈਂ ਕਿਸੇ ਦੇ ਨਾਲ ਗੱਲ ਨਹੀਂ ਕਰਦਾ, ਮੇਰੀ ਪਰਮਾਤਮਾ ਦੇ ਨਾਲ ਸਿੱਧੀ ਗੱਲ ਹੈ, ਜਿਵੇਂ ਅੱਜ ਵੀ ਬੜੇ ਪਖੰਡੀ ਹੈ ਗੱਲਾਂ ਦਾਵੇ ਨਾ ਕਹਿੰਦੇ ਨੇ। ਉਹਨੇ ਜਦੋਂ ਆਪਣੇ ਹੱਥਾਂ ਦੇ ਉੱਤੇ ਉਹ ਪ੍ਰਸ਼ਾਦਾ ਰੱਖਿਆ ਮੱਕੀ ਦਾ, ਉਹਦੇ ਉੱਤੇ ਰੱਖਿਆ ਔਲਾ, ਤੇ ਔਲਾ ਕਦੇ ਰੁੜ ਕੇ ਉੱਧਰ ਦੇ ਬੰਨੇ ਜਾਂਦਾ, ਕਦੇ ਉੱਧਰ ਲੈ ਜਾਂਦਾ। ਮੋਹਨ ਧਾਰੀ ਨੇ ਬੜਾ ਮਨ ਦੇ ਵਿੱਚ ਕ੍ਰੋਧ ਆਇਆ, ਬੜਾ ਹੈਰਾਨ ਹੋਇਆ ਕਿ ਗੁਰੂ ਮਹਾਰਾਜ ਨੇ ਆਖਿਆ ਸੀ ਇਹਦੀ ਸੇਵਾ ਟਹਿਲ ਪਾਣੀ ਕਰਨੀ। ਉਹਦੇ ਮਨ ਦੇ ਵਿੱਚ ਭਰਮ ਸੀ ਕਿ ਸ਼ਾਇਦ ਗੁਰੂ ਕਾ ਸਿੱਖ ਮੈਨੂੰ ਘਰ ਦੇ ਵਿੱਚ ਲਿਜਾ ਕੇ ਖੀਰ ਪੂਰੇ ਸਿਖਾਵੇਗਾ, ਅਨੇਕਾਂ ਪ੍ਰਕਾਰ ਦੇ ਪਕਵਾਨ ਮੇਰੇ ਸਾਹਮਣੇ ਲੈ ਕੇ ਆਵੇਗਾ। ਪਰ ਅੱਜ ਇੱਥੇ ਹੋਇਆ ਕੁਝ ਹੋਰ ਹੈ। ਔਖੇ ਸੌਖੇ ਨੇ ਉਹ ਪ੍ਰਸ਼ਾਦਾ ਚੱਕਿਆ, ਮਨ ਦੇ ਵਿੱਚ ਹੰਕਾਰ ਦੇ ਨਾਲ ਭਰਿਆ ਹੋਇਆ, ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਆਇਆ, ਦੀਵਾਨ ਸਜਿਆ ਹੋਇਆ। ਉਹ ਮੋਹਨ ਧਾਰੀ ਜਿਹਨੇ ਆਪਣੇ ਗੱਲ ਦੇ ਵਿੱਚ ਫੱਟੀ ਲੈ ਕੇ ਪਾਈ, ਮੈਂ ਕਿਸੇ ਨਾਲ ਗੱਲ ਨਹੀਂ ਕਰਦਾ, ਮੈਂ ਪੱਕਾ ਮੋਹਨ ਧਾਰੀ ਹਾਂ, ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਸਜੇ ਦੀਵਾਨ ਦੇ ਵਿੱਚ ਆ ਕੇ ਆਖਣ ਲੱਗਿਆ, ਸਤਿਗੁਰ ਜੀ ਤੁਹਾਡੇ ਚੰਗੇ ਸਿੱਖ ਨੇ, ਤੁਹਾਡੇ ਹੁਕਮ ਦੀ ਚੰਗੀ ਪਾਲਣਾ ਕੀਤੀ, ਤੁਸੀਂ ਆਖਿਆ ਸੀ ਇਹਦੀ ਬੜੇ ਸਤਿਕਾਰ ਦੇ ਨਾਲ ਘਰ ਦੇ ਵਿੱਚ ਲਿਜਾ ਕੇ ਸੇਵਾ ਕਰਨੀ, ਇਹ ਤੁਹਾਡੇ ਸਿੱਖ ਨੇ ਮੇਰੇ ਨਾਲ ਉਹ ਕੀਤਾ, ਮੈਂ ਕੁਝ ਦੱਸ ਨਹੀਂ ਸਕਦਾ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਕਹਿਣਾ ਕੀਤਾ, ਗੁਰਮੁਖ ਜੀ ਕੀ ਹੋਇਆ ਤੁਹਾਡੇ ਨਾਲ? ਆਖਣ ਲੱਗਿਆ, ਮੈਂ ਤੁਸੀਂ ਸੋਚਿਆ ਵੀ ਅਸੀਂ ਟਹਿਰ ਪਾਣੀ ਕਰਨੀ, ਸੇਵਾ ਕਰਨੀ, ਇਹਨੇ ਮੇਰੇ ਘਰ ਦੇ ਵਿੱਚ ਜਾਂਦਿਆਂ ਸਾਰ ਹੱਥ ਦੇ ਉੱਤੇ ਇੱਕ ਮੱਕੀ ਦੀ ਰੋਟੀ ਟਿਕਾ ਦਿੱਤੀ, ਉਹਦੇ ਉੱਤੇ ਔਲਾ ਟਿਕਾ ਦਿੱਤਾ, ਜਦੋਂ ਮੈਂ ਬੁਰਕੀ ਤੋੜਾਂ ਤੇ ਕਦੇ ਉੱਧਰਲੇ ਬੰਨੇ ਕਦੇ ਉੱਧਰਲੇ ਬੰਨੇ, ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਕੇ ਸਿੱਖਾਂ ਨੂੰ ਆਖਣ ਲੱਗੇ, ਗੁਰਮੁਖ ਪਿਆਰਿਓ ਗੁਰਸਿੱਖੋ, ਇਹ ਤਨ ਕਰਕੇ ਕੁਝ ਹੋਰ ਸੀ, ਮਨ ਕਰਕੇ ਹੋਰ ਸੀ, ਜਿਹਨੇ ਆਪਣੇ ਗੱਲ ਦੇ ਵਿੱਚ ਇਹ ਦਾਵਾ ਕੀਤਾ, ਮੈਂ ਮੋਹਨ ਧਾਰੀ ਹਾਂ, ਮੈਂ ਕਿਸੇ ਦੇ ਨਾਲ ਵਿਚਾਰ ਨਹੀਂ ਕਰਦਾ, ਆ ਤੁਹਾਡੇ ਸਾਹਮਣੇ ਦੇਖ ਲਓ ਕਿਸ ਤਰ੍ਹਾਂ ਗੱਲਾਂ ਕਰਦਾ। ਗੁਰੂ ਨੇ ਕਸਬੱਟੀ ਉੱਤੇ ਲਾਇਆ, ਪਰਖ ਦਾ ਪਰਚਾ ਪਾਇਆ, ਉਹਦੇ ਵਿੱਚੋਂ ਫੇਲ ਹੋ ਗਿਆ। ਇਸੇ ਤਰ੍ਹਾਂ ਅੱਜ ਦੇ ਦੰਭੀ ਪਖੰਡੀਆਂ ਦਾ ਜੀਵਨ ਆ, ਤਨ ਕਰਕੇ ਕੁਝ ਹੋਰ ਤੇ ਮਨ ਕਰਕੇ ਕੁਝ ਹੋਰ ਨੇ। ਆਓ ਗੁਰਮਤੀਆਂ ਵਿਚਾਰਾਂ ਦੀ ਸਾਂਝ ਕਰਨ ਦੇ ਨਾਲ, ਗੁਰੂ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ। ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚੇ ਨੇ ਦੱਖਣ ਦੀ ਧਰਤੀ ਉੱਤੇ, ਨੰਦੇੜ ਦੀ ਧਰਤੀ ਉੱਤੇ ਪਹੁੰਚੇ, ਉਹ ਧਰਤੀ ਉੱਤੇ ਪਹੁੰਚੇ ਜਿੱਥੇ ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਬੈਠਾ ਮਾਧੋ ਦਾਸ ਵੈਰਾਗੀ। ਉਸ ਨੂੰ ਸਤਿਗੁਰਾਂ ਨੇ ਖੰਡੇ ਵਾਟੇ ਦਾ ਅੰਮ੍ਰਿਤ ਪਾਨ ਕਰਵਾਇਆ, ਅੰਮ੍ਰਿਤ ਪਾਨ ਕਰਵਾ ਕੇ ਉਹਦਾ ਨਾਮ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਮਾਧੋ ਦਾਸ ਵੈਰਾਗੀ ਤੋਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ। ਜੀਵਨ ਦੇ ਵਿੱਚ ਇੱਕ ਨਵਾਂ ਇਨਕਲਾਬ ਆਇਆ, ਉਹਦਾ ਜੀਵਨ ਬਦਲਿਆ ਗਿਆ। ਉਸ ਨੇ ਖੰਡੇ ਵੱਟ ਦੇ ਅੰਮ੍ਰਿਤ ਪਾਨ ਕਰਨ ਤੋਂ ਉਪਰੰਤ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਉਸ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਪੰਥ ਦਾ ਪਹਿਲਾ ਜਥੇਦਾਰ ਸਾਥ ਕੇ ਪੰਜਾਬ ਦੀ ਧਰਤੀ ਵੱਲ ਉਹਨਾਂ ਜ਼ਾਲਮਾਂ ਨੂੰ ਸੋਧਣ ਵਾਸਤੇ ਤੋਰਨਾ ਕੀਤਾ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਉਹਦੀ ਮੁਰਦਾ ਹੋਈ ਅਰਥ ਨੂੰ, ਮੁਰਦਾ ਹੋਈ ਜ਼ਮੀਰ ਨੂੰ ਫਿਰ ਹਲੂਣਾ ਦਿੱਤਾ। ਜਿਹੜਾ ਘਰਨੀ ਦੇ ਬੱਚਿਆਂ ਤੋਂ ਡਰਦਾ ਮਾਰਾ ਇੱਕ ਵੈਰਾਗੀ ਸੱਜ ਬਣ ਗਿਆ, ਅੱਜ ਮੁੜ ਕੇ ਉਸ ਲਾਲਪੂਤ ਘਰ ਦੇ ਵਿੱਚ ਪੈਦਾ ਹੋਇਆ, ਉਹਦੀ ਮੁੜ ਕੇ ਅਰਥ ਫਿਰ ਜਗਾਈ, ਉਹਦਾ ਹੱਥ ਮੁੜ ਕੇ ਫਿਰ ਤੇਗ ਦੇ ਮੁੱਠੇ ਉੱਤੇ ਗਿਆ।
ਗੁਰੂ ਮਹਾਰਾਜ ਨੇ ਉਹਦੇ ਨਾਲ ਸਿੰਘਾਂ ਦਾ ਜਥਾ ਤਿਆਰ ਕੀਤਾ। ਭਾਈ ਵਿਨੋਦ ਸਿੰਘ, ਭਾਈ ਕਾਨ ਸਿੰਘ, ਭਾਈ ਬਾਤ ਸਿੰਘ, ਭਾਈ ਦਿਆ ਸਿੰਘ, ਭਾਈ ਰਾਮ ਸਿੰਘ, ਪੰਜ ਸਿੰਘਾਂ ਦਾ ਜਥਾ ਤਿਆਰ ਕਰਕੇ ਤੇ 20 ਸਿੰਘਾਂ ਦਾ ਜਥਾ ਹੋਰ ਤਿਆਰ ਨਾਲ ਕਰਕੇ ਇੱਕ ਨਗਾਰਾ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਇੱਕ ਇਨਸਾਨ ਸਾਹਿਬ ਆਪਣੇ ਭੱਥੇ ਦੇ ਵਿੱਚ 5 ਤੀਰ ਬੰਦਾ ਸਿੰਘ ਬਹਾਦਰ ਨੂੰ ਦੇਣੇ ਕੀਤੇ। ਸਤਿਗੁਰਾਂ ਨੇ ਆਖਿਆ, ਬੰਦਾ ਸਿੰਘ ਇਹ ਉਹ ਤੀਰ ਨੇ ਜਿੱਥੇ ਇਹਨਾਂ 5 ਤੀਰਾਂ ਵਿੱਚੋਂ ਇੱਕ ਤੀਰ ਚੱਲ ਜਾਵੇਗਾ ਉਸਦੇ ਪਰਨੇ ਉਹ ਲਿਆ ਦੇਣਗੇ। ਆਪਣੇ ਭੱਥੇ ਵਿੱਚੋਂ ਦੇ ਕੇ 5 ਤੀਰ ਦੇ ਕੇ ਸਿੰਘਾਂ ਦਾ ਜਥਾ ਤਿਆਰ ਇੱਕ ਨਦੇੜ ਦੀ ਧਰਤੀ ਤੋਂ ਇੱਕ ਬੈਰਾਗੀ ਸਾਹਿਬ ਦੇ ਉੱਤੇ ਕਿਰਪਾ ਕਰਕੇ ਰਹਿਮਤ ਕਰਕੇ ਬੰਦਾ ਸਿੰਘ ਬਹਾਦਰ ਰਾਕੇ ਸਿੱਖ ਪੰਥ ਦਾ ਪਹਿਲਾ ਜਥੇਦਾਰ ਸਾਹਿਬ ਕੇ ਪੰਜਾਬ ਦੀ ਧਰਤੀ ਵੱਲ ਜਾਲਵਾਂ ਨੂੰ ਸੋਧਣ ਵਾਸਤੇ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਥਾਪੜਾ ਇਉਂ ਦਿੱਤਾ।

0: ਸਕਾਇਆ ਜਿੰਨਾ ਦੋਸ਼ੀਆਂ ਜੱਗ ਦੇਖੂ ਜਦੋਂ ਗਿਉਂ ਮੈਂ ਸਜ਼ਾ ਮੇਰੇ ਦੋਸ਼ ਨੂੰ ਸਕਾਇਆ ਜਿੰਨਾ ਦੋਸ਼ੀਆਂ ਜੱਗ ਦੇਖੂ ਜਦੋਂ ਗਿਉਂ ਮੈਂ ਸਜ਼ਾ
1: ਬਾਬਾ ਬੰਦਾ ਸਿੰਘ ਬਹਾਦਰ ਲੈ ਕੇ ਸਿੰਘਾਂ ਦੇ ਜਥੇ ਨੂੰ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਕੋਲੋਂ ਲੈ ਕੇ ਥਾਪੜਾ ਗੁਰੂ ਕੇ ਖਾਲਸੇ ਨੇ ਲਾਈਆਂ ਨਗਾਰੇ ਉੱਤੇ ਚੋਟਾ ਸੱਦੇ ਬੋਲੇ ਸੋਹਣੇ ਹਾਲ ਦੇ ਜੈਕਾਰੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਨਦੇੜ ਦੀ ਧਰਤੀ ਤੋਂ ਚਾਲੇ ਪਾਏ ਚਲਦੇ ਚਲਦੇ ਵਹੀਰਾਂ ਕੱਤੇ ਹੋਏ ਜਿਸ ਮੈਂ ਪੰਜਾਬ ਦੀ ਧਰਤੀ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਪਹੁੰਚਣਿਆ ਸਾਰ ਜੋ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਹੁਕਮਨਾਮਾ ਘੱਲਿਆ ਜਿਹਦੇ ਉੱਤੇ ਉਹਨਾਂ ਮਰਜ਼ੀ ਵਾਲੇ ਸਿੰਘਾਂ ਦਾ ਨਾਂ ਲਿਖਿਆ ਹੋਇਆ ਜਿਹੜੇ ਗੁਰੂ ਦੇ ਇੱਕ ਹੁਕਮ ਦੇ ਉੱਤੇ ਆਪਣੀਆਂ ਜਾਨਾਂ ਨਿਸ਼ਾਵਰ ਕਰ ਦੇਣ ਉਹਨਾਂ ਮਹਾਨ ਜਰਨੈਲਾਂ ਦਾ ਨਾਂ ਲਿਖਿਆ ਕੱਚੇ ਕੱਚੇ ਪਿੱਲਿਆਂ ਦਾ ਨਾਂ ਨਹੀਂ ਲਿਖਿਆ ਭਾਈ ਫਤਿਹ ਸਿੰਘ ਭਾਈ ਭਗਤੂ ਸਿੰਘ ਭਾਈ ਕਰਮ ਸਿੰਘ ਭਾਈ ਤਰਲੋਕ ਸਿੰਘ ਭਾਈ ਆਲੀ ਸਿੰਘ ਭਾਈ ਮਾਲੀ ਸਿੰਘ ਸਿੰਘਾਂ ਦੀ ਸਰਬਜੀ ਵਾਲੇ ਇਹਨਾਂ ਮਹਾਨ ਯੋਧੇ ਮਹਾਨ ਜਰਨੈਲਾਂ ਦਾ ਨਾਂ ਅਤੇ ਅਨੇਕਾਂ ਹੋਰ ਸਿੰਘਾਂ ਦਾ ਨਾਂ ਲਿਖਿਆ ਗਿਆ ਜਿਹੜੇ ਅਲੱਗ ਅਲੱਗ ਇਲਾਕਿਆਂ ਦੇ ਜਥੇਦਾਰ ਸਨ ਜਿਨ੍ਹਾਂ ਉੱਤੇ ਸਤਿਗੁਰੂ ਮਹਾਰਾਜ ਨੂੰ ਬੜਾ ਵੱਡਾ ਮਾਣ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਹੁਕਮਨਾਮਾ ਆਪਣੇ ਸਿੰਘਾਂ ਦੇ ਕੋਲ ਨਾਲ ਦੇ ਸਿੱਖਾਂ ਦੇ ਕੋਲ ਘੱਲਣਾ ਕੀਤਾ ਇਹ ਖਬਰਾਂ ਪੁੱਛੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਧਰਤੀ ਉੱਤੇ ਆਉਂਦੇ ਅਸਾਰ ਪਹਿਲਾਂ ਇਨਸਾਨਾਂ ਮਿਟਿਆ ਉਹਨਾਂ ਨੇ ਸਮਾਣੇ ਦਾ ਉਹ ਸਮਾਣੇ ਦੀ ਧਰਤੀ ਜਿੱਤੋਂ ਦੇ ਤਿੰਨ ਜਲਾਦ ਪਹਿਲਾਂ ਉਹ ਜਲਾਦ ਜਲਾਲੋਦੀਨ ਸਮਾਣੇ ਦਾ ਜਲਾਦ ਜਿਹਨੇ 11 ਨਵੰਬਰ ਸਨ 1675 ਈਸਵੀ ਨੂੰ ਮੇਰੇ ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਤੇ ਤੇਗ ਦਾ ਵਾਰ ਕੀਤਾ ਗੁਰੂ ਮਹਾਰਾਜ ਦਾ ਸੀਸ ਧਰ ਤੋਂ ਅਲੱਗ ਕੀਤਾ ਉਹ ਸਮਾਣੇ ਦੇ ਜਲਾਦ ਜਿਨ੍ਹਾਂ ਨੇ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਫਰਜੰਦ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਨੂੰ ਸਰਹੰਦ ਦੀ ਧਰਤੀ ਉੱਤੇ ਸਰਹੰਦ ਦੇ ਸੂਬੇ ਵਜ਼ੀਰ ਖਾਨ ਦੇ ਹੁਕਮ ਦੇ ਅਨੁਸਾਰ ਪਹਿਲਾਂ ਕੰਧਾਂ ਦੇ ਵਿੱਚ ਚਲੀਆਂ ਬਾਅਦ ਦੇ ਵਿੱਚ ਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਜਿਵੇਂ ਬਾਬਾ ਬੰਦਾ ਸਿੰਘ ਨੇ ਲੈ ਕੇ ਸਿੰਘਾਂ ਦੇ ਜਥੇ ਨੂੰ ਨਾਲ ਹੋ ਕੇ ਤਿਆਰ ਬਰ ਤਿਆਰ ਜਿਵੇਂ ਸਮਾਣੇ ਦੀ ਧਰਤੀ ਉੱਤੇ ਉਹਨਾਂ ਗੁਰੂ ਨਾਨਕ ਦੇ ਘਰ ਦੇ ਦੁਖੀਆਂ ਨੂੰ ਸੋਧਾ ਲਾਇਆ ਉਹਨਾਂ ਲਈ ਨਾ ਤੋਂ ਜਾਣੂ ਢਾਡੀ ਜੱਥਾ ਇਉਂ ਕਰਵਾ ਰਿਹਾ

ਜਬ ਉਹਨਾਂ ਖੁਮਾਣੇ ਦੇ ਜਲਾਦਾਂ ਨੂੰ ਗੁਰੂ ਕੇ ਖਾਲਸੇ ਨੇ ਸੋਤਾ ਲਾਇਆ, ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਕੇ ਖਾਲਸੇ ਨੂੰ ਕਹਿਣਾ ਕੀਤਾ ਕਿ ਹੁਣ ਸਾਡਾ ਅਗਲਾ ਨਿਸ਼ਾਨਾ ਉਹ ਸੰਧੌਲੇ ਦਾ ਨਵਾਬ ਉਸਮਾਨ ਖਾਂ, ਜਿਹਨੇ ਗੁਰੂ ਮਹਾਰਾਜ ਦੇ ਘਰ ਦੇ ਸੇਵਾਦਾਰ ਪੀਰ ਬਤੂਸਾਂ ਨੂੰ ਅਨੇਕਾਂ ਪ੍ਰਕਾਰ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ। ਪੀਰ ਬਤੂਸਾ ਉਹ ਹੈ ਜਿਹਨੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਪਹਿਲੀ ਜੰਗ ਭੰਗਾਣੀ ਦੀ ਜੰਗ ਦੇ ਵਿੱਚ ਆਪਣੇ 700 ਮਰੀਦ ਲੈ ਕੇ ਨਾਲ ਭੱਜਿਆ ਤੇ ਆਪਣੇ ਪੁੱਤਰ ਤਿੰਨ ਪੁੱਤਰ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਕਰਵਾਏ। ਜਦੋਂ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਪੌਂਡਾ ਸਾਹਿਬ ਦੀ ਧਰਤੀ ਉੱਤੇ ਪੀਰ ਬਤੂਸਾ ਨੂੰ ਕਹਿਣਾ ਕੀਤਾ ਕਿ ਮੰਗ, ਤੂੰ ਕੀ ਮੰਗਣਾ ਚਾਹੁੰਦਾ? ਇਹ ਲੋਕ ਪਰਲੋਕ ਦਾ ਸੁੱਖ, ਦੁਨੀਆਂ ਦਾ ਧਨ ਦੌਲਤ ਰਾਜ ਭਾਗ ਮੰਗਣਾ ਕੀ ਮੰਗਣਾ ਚਾਹੁੰਦਾ? ਤਾਂ ਉਸ ਸਮੇਂ ਮੇਰੇ ਕਲਗੀਆਂ ਵਾਲੇ ਸਤਿਗੁਰੂ ਆਪਣੇ ਸਿਰ ਦੇ ਉੱਤੇ ਕੰਘਾ ਕਰ ਰਹੇ ਸੀ, ਤਾਂ ਉਸ ਸਮੇਂ ਗੁਰੂ ਦੇ ਪਿਆਰੇ ਨੇ ਕਹਿਣਾ ਕੀਤਾ ਕਿ ਸਤਿਗੁਰ ਜੀ, ਜੇ ਟੁੱਟੇ ਹੋ, ਜੇ ਕੁਝ ਦੇਣਾ ਚਾਹੁੰਦੇ ਹੋ ਤਾਂ ਇਸੇ ਤਰ੍ਹਾਂ ਕੰਘਾ ਮੈਨੂੰ ਦੇ ਦੇਵੋ, ਇਹਦੇ ਵਿੱਚੋਂ ਮੈਂ ਤੁਹਾਡੇ ਦਰਸ਼ਨ ਦੀਦਾਰ ਕਰ ਲਿਆ ਕਰਾਂਗਾ। ਉਹ ਗੁਰਮੁਖ ਪਿਆਰਾ ਜਦੋਂ ਆਪਣੇ ਘਰ ਦੇ ਵਿੱਚ ਪਹੁੰਚਿਆ ਤਾਂ ਉਸਦੀ ਬੇਗਮ ਨਸੀਰਾ ਨੇ ਵੇਖਿਆ ਕਿ ਜੰਗ ਦੇ ਵਿੱਚ ਜਿੱਥੇ ਆਪਣੇ ਮਰੀਜ਼ ਸ਼ਹੀਦ ਕਰਾ ਕੇ ਪਹੁੰਚਿਆ, ਜਿੱਥੇ ਪੁੱਤਰ ਸ਼ਹੀਦ ਕਰਾ ਕੇ ਆਇਆ, ਵੇਖਣ ਤਾਂ ਗੁਰੂ ਦੇ ਘਰੋਂ ਕੀ ਵਡਿਆਈ ਲੈ ਕੇ ਆਇਆ, ਕੀ ਮਾਣ ਲੈ ਕੇ ਆਇਆ, ਤਾਂ ਕੀ ਵੇਖਿਆ? ਇੱਕ ਸੁਰੱਪਾ, ਇੱਕ ਕੰਘਾ, ਕੰਘੇ ਦੇ ਵਿੱਚ ਗੁਰੂ ਮਹਾਰਾਜ ਦੇ ਪਵਿੱਤਰ ਵਾਲ। ਵੇਖ ਕੇ ਹੈਰਾਨ ਹੋਈ, ਪਰ ਬਤੂਸਾ ਨੇ ਕਹਿਣਾ ਕੀਤਾ ਕਿ ਕਿਉਂ ਚਿੰਤਾ ਕਰਦੀ ਹੈ? ਉਹ ਮੇਰੇ ਪੁੱਤਰਾਂ ਦਾ ਨਾਂ ਰਹਿੰਦੀ ਦੁਨੀਆਂ ਤਾਈ, ਇਸ ਦੁਨੀਆਂ ਦੇ ਉੱਤੇ ਅਮਰ ਰਹੇਗਾ, ਗੁਰੂ ਦੇ ਪਵਿੱਤਰ ਚਰਨਾਂ ਵਿੱਚ ਜਾਵ ਰਾਜੇ ਨੇ ਗੁਰੂ ਉੱਤੋਂ ਕੁਰਬਾਨ ਕਰ ਦਿੱਤੇ, ਉਹ ਗੁਰੂ ਦੀ ਦਾਤੀ, ਗੁਰੂ ਦੀ ਅਮਾਨਤ ਸੀ, ਉਹਦੇ ਹਵਾਲੇ ਕਰ ਦਿੱਤੀ। ਉਹ ਧਰਮੀ ਸਿੱਖ ਜਿਸ ਨੂੰ ਸੰਧੌਲੇ ਦੇ ਨਵਾਬ ਉਸਮਾਨ ਖਾਂ ਨੇ ਸ਼ਹੀਦ ਕੀਤਾ, ਉਸ ਨੂੰ ਸੋਧਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਲੈ ਕੇ ਸਿੰਘਾਂ ਨੂੰ ਨਾਲ ਚਾਲੇ ਪਾਏ। ਉਧਰੋਂ ਗੁਰੂ ਕੇ ਖਾਲਸੇ ਨੇ, ਗੁਰੂ ਕੇ ਸਿੱਖਾਂ ਨੇ ਮਾਝੇ ਮਾਲਵੇ ਦੁਆਬੇ ਦੇ ਵਿੱਚ ਜਿੱਥੇ ਤੱਕ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਵੱਲੋਂ ਘੱਲਿਆ ਆ ਹੁਕਮਨਾਮਾ ਪਹੁੰਚਾਇਆ, ਤਾਂ ਗੁਰੂ ਕਾ ਖਾਲਸਾ ਵਹੀਰਾਂ ਕੱਟ ਕੇ ਲੈ ਕੇ ਹੱਥਾਂ ਦੇ ਵਿੱਚ ਨੇਜੇ ਤਲਵਾਰਾਂ ਟੱਕੂਏ ਵਰਸੇ ਲੈ ਕੇ ਹੋ ਕੇ ਘੋੜਿਆਂ ਉੱਤੇ ਸਵਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਤਿਆਰ ਵਰ ਤਿਆਰ ਨਗਰਾਂ ਦੇ ਵਿੱਚੋਂ ਹੋ ਕੇ ਚਾਲੇ ਪਾ ਦਿੱਤੇ। ਇਸ ਗੱਲ ਦਾ ਪਤਾ ਸਰਹੰਦ ਦੇ ਸੂਬੇ ਵਜੀਦ ਖਾਨ ਨੂੰ ਲੱਗਿਆ। ਉਹਨੇ ਉਸੇ ਸਮੇਂ ਆਪਣੀਆਂ ਫੌਜਾਂ ਉਹ ਦਰਿਆ ਦੇ ਕਿਨਾਰੇ ਉੱਤੇ ਜਿੱਥੇ ਜਿੱਥੇ ਵੇੜੇ ਸਨ ਉੱਥੇ ਤੈਨਾਤ ਕਰ ਦਿੱਤੀਆਂ ਕਿ ਗੁਰੂ ਕਾ ਖਾਲਸਾ ਬੰਦਾ ਸਿੰਘ ਬਹਾਦਰ ਨੂੰ ਆ ਕੇ ਨਾ ਮਿਲ ਸਕੇ। ਰੋਪੜ ਦੇ ਕੋਲ ਬੜਾ ਘਮਸਾਨ ਦਾ ਜੰਗ ਹੋਇਆ। ਸਰਹੰਦ ਦੇ ਸੂਬੇ ਵਜੀਦ ਖਾਨ ਦੀਆਂ ਫੌਜਾਂ ਨੇ ਗੁਰੂ ਕੇ ਖਾਲਸੇ ਨੂੰ ਘੇਰਨ ਦਾ ਯਤਨ ਕੀਤਾ, ਪਰ ਗੁਰੂ ਕੇ ਖਾਲਸੇ ਦਿਲ ਦੇ ਵਿੱਚ ਜਜ਼ਬਾ

ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਮਿਲਦਾ, ਇਹਨਾਂ ਵੈਰੀਆਂ ਨੂੰ ਸੋਧਣਦਾ। ਉਹਨਾਂ ਨੇ ਪਹਿਲਾਂ ਦੇ ਵਿੱਚ ਪੁਰਾਂਦੇ ਸੂਬੇ ਵਜ਼ੀਰ ਖਾਨ ਦੀਆਂ ਘੱਲੀਆਂ ਹੋਈਆਂ ਫੌਜਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਜਿੱਤ ਹਾਸਲ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆ ਕੇ ਮਿਲੇ। ਉੱਧਰੋਂ ਗੁਰੂ ਕੇ ਖਾਲਸੇ ਨੇ ਹੰਡੌਰੇ ਉੱਤੇ ਫਤਿਹ ਹਾਸਲ ਕੀਤੀ, ਉਸ ਜ਼ਾਲਮ ਨੂੰ ਸੋਧਾ ਲਾਇਆ। ਸੋਧਾ ਲਾਉਣ ਤੋਂ ਉਪਰੰਤ ਗੁਰੂ ਕਾ ਖਾਲਸਾ ਬਨੂੜ ਦੀ ਧਰਤੀ ਉੱਤੇ ਪਹੁੰਚਿਆ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਟਿਕਾਣਾ ਕੀਤਾ, ਤੰਬੂ ਲਾਏ, ਝੰਡੇ ਗੱਡੇ, ਗੁਰੂ ਕਾ ਖਾਲਸਾ ਵਿਰਾਜਮਾਨ ਹੋਇਆ। ਤਾਂ ਇੱਥੇ ਆ ਕੇ ਗੁਰੂ ਦੀਆਂ ਸੰਗਤਾਂ ਜਿਹੜੇ ਗੁਰੂ ਕੇ ਸਿੱਖ ਦੂਰ ਦੁਰਾਡੇ ਤੋਂ ਚੱਲ ਕੇ ਆਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਬੜੀ ਵੱਡੀ ਗਿਣਤੀ ਵਿੱਚ ਖਾਲਸਾ ਫੌਜਾਂ ਤਿਆਰ ਹੋ ਗਈਆਂ, ਤਾਂ ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਸੂਬੇ ਵਜ਼ੀਰ ਖਾਨ ਨੂੰ ਇੱਕ ਖਤ ਲਿਖਿਆ। ਉਸ ਖਤ ਦੇ ਵਿੱਚ ਲਿਖਣਾ ਕੀਤਾ ਕਿ ਵਜ਼ੀਰ ਖਾਨ, ਕਿਤੇ ਤੇਰੇ ਮਨ ਦੇ ਵਿੱਚ ਕੋਈ ਭਰਮ, ਕੋਈ ਭੁਲੇਖਾ ਨਾ ਰਹਿ ਜਾਵੇ, ਤੇਰੇ ਦਿਲ ਦੀਆਂ ਕਿਤੇ ਦਿਲ ਦੇ ਵਿੱਚ ਨਾ ਰਹਿ ਜਾਣ, ਤੈਨੂੰ ਸੋਧਣ ਖਾਤਰ ਖਾਲਸਾ ਫੌਜਾਂ ਆ ਰਹੀਆਂ ਨੇ। ਕਲੀਆਂ ਵਾਲੇ ਸਤਿਗੁਰ ਵੱਲੋਂ ਸਭ ਕੇ ਭੇਜਿਆ ਹੋਇਆ ਦੇ ਕੇ ਥਾਪੜਾ ਬੰਦਾ ਸਿੰਘ ਬਹਾਦਰ ਲੋਹੇ ਦਾ ਸੁਹਾਗਾ ਬਣ ਕੇ ਤੇਰੇ ਕੀਤੇ ਹੋਏ ਪਾਪਾਂ ਦਾ ਤੈਨੂੰ ਅਹਿਸਾਸ ਕਰਾਉਣ ਵਾਸਤੇ ਆ ਰਿਹਾ। ਜਿਹਨਾਂ ਫੌਜਾਂ ਉੱਤੇ ਤੈਨੂੰ ਬੜਾ ਵੱਡਾ ਮਾਣ ਸੀ, ਦੇਖਾਂਗੇ ਤੇਰੇ ਝੂਠੇ ਨੰਦ ਨੂੰ, ਜਿਹਨੇ ਆਖਿਆ ਸੀ ਸੱਪਾਂ ਦੇ ਪੁੱਤ ਕਦੇ ਕਿਸੇ ਦੇ ਮਿੱਤ ਨਹੀਂ ਹੋਇਆ ਕਰਦੇ, ਜੰਮਦੀਆਂ ਸੂਰਾਂ ਦੇ ਮੂੰਹ ਤਿੱਕੇ ਹੋਇਆ ਕਰਦੇ ਨੇ, ਉਹਨੂੰ ਵੀ ਵੇਖਾਂਗੇ ਤੇਰੇ ਉਸ ਅਕਿਰਤ ਘਣ ਪਾਪੀ ਗੰਗੂ ਨੂੰ। ਕਿਤੇ ਕੱਲ ਨੂੰ ਮਨ ਦੇ ਵਿੱਚ ਭੁਲੇਖਾ ਨਾ ਰੱਖੀ, ਆਪਣੀਆਂ ਫੌਜਾਂ ਤਿਆਰ ਕਰ, ਜਿਹਨਾਂ ਉੱਤੇ ਤੇਰੇ ਫੌਜਾਂ ਦੇ ਉੱਤੇ ਤੈਨੂੰ ਬੜਾ ਵੱਡਾ ਮਾਣ, ਆਪਣੇ ਜਰਨੈਲਾਂ ਉੱਤੇ ਮਾਣ। ਅੱਜ ਸਿੱਖ ਪੰਥ ਦੇ ਪਹਿਲੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਲੈ ਕੇ ਕੋਰਾ ਕਾਗਜ਼, ਕੋਰੇ ਕਾਗਜ਼ ਦੀ ਇੱਕ ਦੇ ਉੱਤੇ ਸਰਹੰਦ ਸੂਬੇ ਵਜ਼ੀਰ ਖਾਨ ਨੂੰ ਇੱਕ ਖਤ ਇਹ

ਬਾਬਾ ਬੰਦਾ ਸਿੰਘ ਬਹਾਦਰ ਨੇ ਖਤ ਲਿਖਿਆ, ਖਤ ਦੇ ਉੱਤੇ ਲਿਖਿਆ ਆਪਣੀਆਂ ਫੌਜਾਂ ਨੂੰ ਤਿਆਰ ਕਰ, ਕਿਤੇ ਕੱਲੂ ਤੇਰੇ ਮਨ ਦੇ ਵਿੱਚ ਕੋਈ ਭਰਮ ਭੁਲੇਖਾ ਨਾ ਰਹਿ ਜਾਵੇ ਕਿ ਖਾਲਸੇ ਪੰਥ ਨੇ ਅਚਾਨਕ ਮੇਰੇ ਉੱਤੇ ਆ ਕੇ ਹਮਲਾ ਕਰ ਦਿੱਤਾ। ਤੈਨੂੰ ਮੌਕਾ ਦਿੰਦੇ ਆ, ਤੈਨੂੰ ਸਮਾਂ ਦਿੰਦੇ ਆ, ਆਪਣੀ ਤਿਆਰੀ ਕਰ। ਤੈਨੂੰ ਸੋਧਣ ਵਾਸਤੇ ਗੁਰੂ ਕਾ ਖਾਲਸਾ ਪੰਥ ਆ ਰਿਹਾ, ਆਓ ਇੰਨੀ ਸੇਵਾ ਪ੍ਰਵਾਨ ਕਰਨੀ। ਇਤਿਹਾਸ ਦੀਆਂ ਰਹਿੰਦੀਆਂ ਵਿਚਾਰਾਂ ਕੱਲ ਦੇ ਦੀਵਾਨਾਂ ਦੇ ਸਾਂਝੀਆਂ ਕਰਾਂਗੇ। ਸਮੁੱਚੀਆਂ ਸੰਗਤਾਂ ਵੱਲੋਂ ਪਿਆਰ ਆਇਆ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੁਟਾਨ ਧੰਨਵਾਦ, ਸ਼ੁਕਰਾਨਾ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਹਿ ਕੇ ਸੇਵਾ ਕੀਤੀ। ਸੇਵਾ ਕਰਦਿਆਂ ਕੋਲੋਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੀ ਢਾਡੀ ਜੱਥਾ ਬਲਵੰਤ ਸਿੰਘ ਅਰਪਾਲੋਂ ਅਤੇ ਮਾਛੀ ਵਾਲੇ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ, ਬੀਬੀ ਅਮਨਦੀਪ ਕੌਰ ਵਿਰਕ, ਮਨਪ੍ਰੀਤ ਕੌਰ ਢੀਂਡਸਾ, ਸਰੰਗੀ ਵਾਦਕ ਜਸਮੇਲ ਸਿੰਘ ਮੁੱਲਾਪੁਰੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਨੰਦ ਸਾਹਿਬ ਦੇ ਜਾਪ ਹੋਣਗੇ ਉਪਰੰਤ ਅਰਦਾਸਾਂ ਬੇਨਤੀਆਂ। ਫਤਿਹ ਕਰੋ ਪ੍ਰਵਾਨ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।